ਸਦਾ ਨੇ ਹਰ ਨਾਮ ਲਿਵਲਾਈ ਸਤਿਗੁਰ ਸੇਵੀ ਸੇਜਨ

ਸਤਿਗੁਰ ਦੇ ਕਮਨ ਕਮਨ ਨਾ ਸੀਜੋ ਮੇਰੇ ਭਾਈ ਭਗਤੀ ਸੀਜੇ ਦਰ ਪਾਈ ਨਾਨਕ ਰਾਮ ਨਾਮ ਜਾਈ ਗੌੜੀ ਮਹਲਾ ਦੀਜਾ ਤ੍ਰੈ ਗੁਣ ਵਗਾਣੇ ਪਰਮ ਜਾਈ ਬੰਧਨ ਟੁੱਟੇ ਮੁਕਤ ਪਾਈ ਮੁਕਤ ਦਾਤਾ ਸਤਿਗੁਰ ਜੁਗਮਾਹੀ ਪ੍ਰਮੁੱਖ ਪ੍ਰਾਣੀ ਪਰਮ ਗਵਾਈ ਸਹਿਜ ਤੁਨ ਵਜੇ ਆਲੇ ਵਲਾਏ ਰਹੋ ਤ੍ਰੈ ਗੁਣ ਕਾਲੇ ਕੀ ਸਰਕਾਰਾ ਨਾਮ ਨਾ ਚੇਤੇ ਪਾਵਣ ਹਾਰਾ ਮਰ ਜਮੇ ਫਿਰ ਵਾਰ ਵਾਰਾ ਦੇ ਗੁਰ ਤੇ ਪਰਮ ਨਾ ਜਾਈ ਮੂਲ ਜੋੜ ਲਾਗੇ ਦੂਜੇ ਪਾਈ ਨੇਕਾ ਮਾਤਾ ਮੇਕ ਮਾਏ ਸਮਾਈ ਮਾਇਆ ਕਰ ਮੂਲ ਯੰਤਰ ਸਮਾਈ ਹਰ ਜੀਵ ਦੂਜੇ ਪਾਏ ਜਿਸ ਨਦਰ ਕਰੇ ਸੋ ਪਰਮ ਗਤ ਪਾਏ ਯੰਤਰ ਸਾਜ ਵਾਸਾ ਜੋ ਸਾਏ ਸਾਜ ਨਾ ਛਪੇ ਜੇ ਪੁਰ ਕੇ ਛਪਾਏ ਗਿਆਨੀ ਬੁਝੋ ਸਹਿਜ ਪਾਏ ਗੁਰਮੁਖ ਸਾਜ ਰਿਆਲ ਬੁਲਾਏ ਹਮੇ ਮਮਤਾ ਸ਼ਬਦ ਜਲਾਏ ਮੇਰਾ ਬਰਾ ਸਾਜਾ ਮੇ ਮਲਾਏ ਸਤਿਗੁਰ ਦਾਤਾ ਸ਼ਬਦ ਸੁਣਾਏ ਤਾਪ ਤਰਾਂ ਕੇ ਟਾਗਰ ਹਾਏ ਪੂਰੇ ਗੁਰ ਦੇ ਸੋਜੀ ਪਾਏ ਆਪੇ ਕਰਦਾ ਸੇਟ ਸਿਰਜ ਜਿਨ ਗੋਈ ਇਸ ਮਿਨ ਦੂਜਾ ਅਵਰ ਨਾ ਕੋਈ ਨਾਨਕ ਗੁਰਮੁਖ ਬੁਝੇ ਕੋਈ ਗੋੜੀ ਮਹਲਾ ਤੀਜਾ ਨਾਮ ਮੋਲਕ ਗੁਰਮੁਖ ਪਾਵੇ ਨਾਮੋ ਸ੍ਰੀਵੀ ਨਾਮ ਸਹਿਜ ਮਾਵੇ ਅੰਮ੍ਰਿਤ ਨਾਮ ਰਸਨਾ ਨਿਤ ਗਾਵੇ ਜਿਸਨੂੰ ਕਿਰਪਾ ਕਰੇ ਸੋ ਹਰ ਰਸ ਪਾਵੇ ਆਨੰਦ ਹਿਰਦੇ ਜਪੋ ਜਗਦੀ ਸਾ ਗੁਰਮੁਖ ਪਾਵੋ ਪਰਮ ਪਦ ਪਰਮ

ਹੋਈ ਪਰਮੀਤ ਜੋ ਹਰ ਗੁਣ ਗਾਵੇ ਹੋਏ ਹਰ ਨਾਮ ਨਾਮ ਅਵਰ ਨ ਕੋਏ ਸਤਗੁਰ ਕਦਮਤ ਪਾਈ ਹਰ ਨਾਮ ਤੇ ਆਇਆ ਤੂੰ ਸਬਲ ਮਿਟਾਈ ਹਰ ਨਾਮ ਲਾਈ ਗੁਰਮੁਖ ਮਿਲੀ ਹਰ ਹਰ ਰਾਖੋ ਕਿਰਪਾ ਤਾਰ ਸਤਸੰਗਤ ਮੇਲ ਪ੍ਰਭ ਹਿਰਦੇ ਹਰ ਗੁਣ ਸਾਰੋ ਸੇ ਪੰਸਰ ਪਾਉਂਦੇ ਜੋ ਗੁਰਮੁਖ ਪਾਏ ਚਲਨ ਆਪ ਛੋੜ ਸੇਵਾ ਕਰਨ ਜੀਵਨ ਤੁਮੇਰਨ ਜਿਸ ਕਾ ਪਿੰਡ ਪੁਰਾਣ ਹੈ ਤਿਸ ਕੀ ਸਰਕਾਰ ਓ ਕਿਉਂ ਮਨੋ ਵਿਸਾਰੀਏ ਨਾ ਮਿਲੇ ਬਦ ਪਾਈਏ ਨਾਮ ਮੰਨੇ ਦੁਖੋਏ ਸੰਤਪੁਰ ਦੇ ਨਾਮ ਪਾਈਏ ਕਰਮ ਮਿਲੇ ਪ੍ਰਭ ਸੋਈ ਸਤਿਗੁਰ ਦੇ ਜੋ ਮੂੰਹ ਫੇਰੇ ਹੋਏ ਬਰਮ ਦੇ ਨਾ ਟਿਕਨ ਅਸਮਾਨ ਤੜਕੇ ਸਮਾਨ ਨਾ ਚੱਲ ਰਹੀ ਪਏ ਬਚਨ ਇਹ ਜੰਗ ਪਰਮ ਬੁਲਾਇਆ ਮੋਏ ਟੰਗੋਲੀ ਪਾਏ ਜਿੰਨਾ ਸਤਿਗੁਰ ਬੇਟਿਆ

ਜਨ ਨਾਨਕ ਸਰਨਾਗਤੀ ਜੋ ਪਾਵੈ ਤਵੇਂ ਛਡਾਈ। ਰਾਗ ਗੌੜੀ ਪੂਰਮੀ ਮਹਲਾ ਚੌਥਾ ਕਰ ਹਲੇ ਏਕ ਓਂਕਾਰ ਸਤਿਗੁਰ ਮਨ ਸਾਧ ਕਰ ਹਲੇ ਮਨ ਪਰਦੇਸੀਆ ਕਿਉਂ ਮਿਲਿਆ ਹਰ ਮਾਏ ਗੁਰਭਾਗ ਪੂਰੇ ਪਾਇਆ ਗਲ ਮਿਲਿਆ ਪਿਆਰਾ ਆਏ ਮਨ ਕਰਨਾ ਸਤਿਗੁਰ ਪੁਰਖ ਤਿਆਏ ਰਹੋ ਮਨ ਕਰਨਾ ਵਿਚਾਰਿਆ ਹਰ ਰਾਮ ਨਾਮ ਤਿਆਏ ਜਿੱਥੇ ਲੇਖਾ ਮੰਗੀਏ

ਬਿਨ ਲਬਈ ਗੁਰ ਹਿਰਦੇ ਹਰ ਦੇਖਾਏ। ਮਨ ਕਰਾਲਾ ਮੇਰੇ ਪ੍ਰੀਤਮਾ ਜਨ ਰੈਣ ਹਰ ਲਿਵ ਲਾਏ। ਕਰ ਜਾਏ ਪਾਵੇ ਰੰਗ ਬਹਿਲੀ ਗੁਰ ਮੇਲੇ ਹਰ ਮੇਲਾਏ। ਮਨ ਕਰਾਲਾ ਤੂੰ ਮੀਤ ਮੇਰਾ ਪਾਖੰਡ ਲੋਭਤ ਜਾਏ। ਪਾਖੰਡ ਲੋਭੀ ਮਾਰੀਏ ਜਮ ਡੰਡ ਦੇ ਸਜਾਏ। ਮਨ ਕਰਾਲਾ ਮੇਰੇ ਪ੍ਰਾਣ ਤੂੰ ਮੈਲ ਪਾਖੰਡ ਪਰਮ ਗਵਾਏ। ਹਰੇ ਅੰਮ੍ਰਿਤ ਸਾਰ ਗੁਰ ਪੂਜਿਆ ਮੇਰ ਸੰਗਤ ਮਲ ਲੈ ਜਾਏ। ਮਨ ਕਰਾਲਾ ਮੇਰੇ ਪਿਆਰਿਆ ਇੱਕ ਗੁਰ ਕੀ ਸਿੱਖ ਸੁਣਾਏ। ਇਹ ਮੋਹ ਮਾਇਆ ਪਸਰਿਆ ਸਾਥ

ਕਰਨਾਨ ਮਨ ਕਰ ਹਰਲੇ ਪਰਮ ਭਵੇ ਬਾਲ ਪਾਲ ਪਰ ਕਪੂਰਾ ਪੇਟਿਆ ਹਰ ਸੱਜਣ।

ਇਹਨੂੰ ਇਹਨੂੰ ਉੱਪਰ ਕਰਕੇ।

واحد له واحد.

ठीक है जी, वो जो अगस्त में

Bye.

ਵਾਹਿਗੁਰੂ ਜੀ ਕੀ ਫਤਿਹ। ਟੋਡੀ ਮਹੱਲਾ ਪੰਜਵਾਂ, ਰਸਨਾ ਗੁਣ ਗੋਪਾਲ ਨਿਧ ਗਾਇਨ, ਸਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁਖ ਪਲਾਇਨ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਘਨੇਰੇ ਨਾਨਕ ਪਾਪ ਸੁਖ ਘਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਧਨ ਪਰੇ ਹਰ ਕਾ ਨਾਮ ਜਪਤ ਨਿਸਤਰੇ ਅਣਕ ਮਾਇਆ ਰੰਗ ਤੇਖਣਾ ਬੁਝਾਵੇ ਹਰ ਕਾ ਨਾਮ ਜਪਤ ਆਗਾਵੇ ਜਿਹ ਮਾਰਗ ਇਹ ਜਾਤਿ ਅਕੇਲਾ ਤਹਿ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਏ ਨਾਨਕ ਗੁਰਮੁਖ ਪਰਮ ਗਤ ਪਾਈਏ

ਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਦਮਿਤ ਜਨ ਹੋ ਆਪੇ ਆਪਣ ਸੰਗ ਆਪ ਪ੍ਰਵਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨ ਕਬਰ ਨ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮਹਿ ਉਦਮ ਭਲਾ ਹਰ ਕਾ ਨਾਮ ਜਪ ਜੀ ਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰ ਕੋ ਜਾਸ ਸੁਣ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਦੇਹ ਘਟ ਵਸੇ ਹਰ ਨਾਮ ਸਲੋਕ ਨਿਰਗੁਣੀ ਆਰ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ

ਸੁਖ ਸੂਦ ਬਿਰਧ ਭਇਆਉ ਪ੍ਰਸਾਦ ਸੈਨ ਮੁਖਿ ਪਿਆਉ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਜੈ ਬਖਸ਼ ਲੇਹੋ ਤਉ ਨਾਨਕ ਸੀਜੈ ਜਿਹ ਪ੍ਰਸਾਦ ਧਾਰੂ ਪਰ ਸੁਖ ਬਸ ਹੈ ਸੁਤ ਪ੍ਰਾਤ ਮੀਤ ਬੰਤਾ ਸੰਗ ਹਸ ਹੈ।

ਸੰਗਤ ਪਾਵੇ, ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਣੇ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮ ਰਹੋ ਤਿਸ ਰਸਨਾ।

ਜਾਵਹਿ ਜੇ ਪ੍ਰਸਾਦ ਰਉ ਕੰਚਨ ਦੇਹੀ ਲੇਵ ਲਾਭ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਰਉ ਲਾ ਰਹਿਤ ਮਨ ਸੁਖ ਪਾਵਹਿ ਹਰ ਹਰ ਜਸ ਕਹਿਤ ਜੇ ਪ੍ਰਸਾਦ ਰੇ ਸਗਲ

ਜਿਹ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾ ਕੀ ਭਗਤ ਕਰੇ। ਜਿਹ ਪ੍ਰਸਾਦ ਭੁੱਖਿਨ ਪਹਿਰੀ ਜੈ ਮਨ ਤਿਹ ਸਿਮਰਤ ਕਿਉਂ ਆਲਸ ਕੀ ਜੈ।

ਸਿਧਾਂਤ ਬਣਾਈ, ਉੱਠ ਤੇ ਬੈਠ ਤੇ ਸਾਧ ਤੇ ਸਹਿ ਧਿਆਈ, ਤੇ ਸਹਿ ਧਿਆਏ ਜੋ ਇੱਕ ਅਲੱਖ ਹੈ, ਈ ਹਾਂ ਊ ਹਾਂ ਨਾਨਕ ਤੇਰੀ ਰੱਖੈ। ਜਿਹ ਪ੍ਰਸਾਦ ਕਰੇ ਪੁੰਨ ਬਹੁਦਾਨ, ਮਨ ਆਠ ਪੈਰ ਕਰ ਤਿਸ ਕਾ ਧਿਆਨ। ਜਿਹ ਪ੍ਰਸਾਦ ਤੂੰ ਆਚਾਰ ਵਿਵਹਾਰੀ, ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ। ਜਿਹ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰਹੁ ਸਦਾ ਅਨੂਪ।

ਦੇਹ ਬਿਸਮਾਦ ਦੇਹ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਦੇਹ ਪ੍ਰਸਾਦ ਸੁਖ ਸਹਿਜੇ ਵਸਨਾ ਦੇਹ ਪ੍ਰਸਾਦ ਹਰਤ ਕਰ ਚਲ ਹੈ ਦੇਹ ਪ੍ਰਸਾਦ ਸੰਪੂਰਨ ਫਲ ਹੈ ਦੇਹ ਪ੍ਰਸਾਦ ਪਰਮ ਗਤ ਪਾਵੇ ਦੇਹ ਪ੍ਰਸਾਦ ਸੁਖ ਸਹਿਜ ਸਮਾਵੇ ਐਸਾ ਪ੍ਰਭ ਤਿਆਗ ਬਰਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਦੇਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਮਨ ਹੋ ਵਿਸਾਰ ਜੇਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੋਂ ਤਾਂ ਕੋ ਜਾਵ ਜੇਹ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਣ ਮਨ ਸਦਾ ਹਜੂਰੇ ਜੇਹ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾਂ ਸਿਵਰਾਚ ਜੇਹ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ

ਹੋਏ। ਸਰਬਨ ਦਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨ ਕਿਨਿ ਹੁ ਲਾਇਆ, ਜਿਤ ਜਿਤ ਲਾਭ ਤਿਤ ਲੱਗੇ ਹਰਨਾਥ ਨਾਨਕ ਕਿਨਕੇ ਕਛੂ ਨਾਥ ਸਰੋਕ, ਅਗਮ ਉਗਾਦ ਪਾਰ ਬ੍ਰਹਮ ਸੋਏ, ਜੋ ਜੋ ਕਹਿ ਸੁਮੁਗਤਾ ਹੋਏ, ਸੁਣ ਮੀਤਾ ਨਾਨਕ ਬਿਰਵੰਤਾ ਸਾਜਨ ਕੀ ਅਚਰਜ ਕਥਾ ਅਸ਼ਟਪਦੀ, ਸਾਜ ਕੇ ਸੰਗ ਮੁਖ ਉਜਲ ਹੋਤ, ਸਾਧ ਸੰਗ ਬਲ ਸਗਲੀ ਖੋਤ, ਸਾਧ ਕੇ ਸੰਗ ਮੇਟੇ ਅਭਿਮਾਨ, ਸਾਧ ਕੇ ਸੰਗ ਪ੍ਰਗਟੇ ਸੋ ਗਿਆਨ, ਸਾਧ ਕੇ ਸੰਗ ਬੁਝੇ ਪ੍ਰਭ ਨੇਰਾ, ਸਾਧ ਸੰਗ ਸਭ ਹੋਤਨ ਬੇਰਾ, ਸਾਧ ਕੇ ਸੰਗ ਪਾਏ ਨਾਮ ਰਤਨ, ਸਾਧ ਕੇ ਸੰਗ ਇੱਕ ਉਪਰ ਜਤਨ, ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਣੀ, ਨਾਨਕ ਸਾਧ ਕੀ ਸੋਭਾ ਪ੍ਰਭ ਮਹਿ ਸਮਾਨੀ, ਸਾਧ ਕੇ ਸੰਗ ਅਗੋਚਰ ਮਿਲੈ, ਸਾਧ ਕੇ ਸੰਗ ਸਦਾ ਪਰ ਫੁਲੈ, ਸਾਧ ਕੇ ਸੰਗ ਆਵੇ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਹੋਏ ਸਭ ਕੀ ਰੇਣ, ਸਾਧ ਕੇ ਸੰਗ ਮਨੋਹਰ ਬੈਣ, ਸਾਧ ਕੇ ਸੰਗ ਨ ਕਤਹੂੰ ਧਾਵੇ, ਸਾਧ ਸੰਗ ਅਸਥਿਤ ਮਨ ਪਾਵੇ, ਸਾਧਕ ਸੰਗ ਮਾਇਆ ਤੇ ਪਹਿਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ।

ਆਸਨ ਭੇੜਤ ਹੋਤ ਨਿਹਾਲ ਸਾਧਕ ਸੰਗ ਕਲੂਹ ਤਹਰੇ ਸਾਧਕ ਸੰਗ ਨਰਕ ਪਰਹਰੇ ਸਾਧਕ ਸੰਗ ਈਹਾਂ ਊਹਾਂ ਸੁਹੇਲਾ ਸਾਧ ਸੰਗ ਬਿਸਰੁਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੇ ਸਾਧਕ ਸੰਗ ਨ ਬਿਰਥਾ ਜਾਵੇ ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਕੁਦਰੈ ਸਾਧ ਸੁਣ ਰਸੈ ਸਾਧਕ ਸੰਗ ਸੁਨੋ ਹਰ ਨਾਵ ਸਾਧ ਸੰਗ ਹਰ ਕੇ ਗੁਣ ਗਾਵ ਸਾਧਕ ਸੰਗ ਨ ਮਨ ਤੇ ਵਿਸਰੈ ਸਾਧ ਸੰਗ ਸਰ ਪਰ ਨਿਹਤਰੈ ਸਾਧਕ ਸੰਗ ਲੱਗੇ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਨੀਠਾ ਸਾਧ ਸੰਗ ਪੈ ਅੰਗਕਾਰੀ ਸਾਧ ਸੰਗਤ ਪਈ ਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਯੋਗ ਸਾਧਕ ਮਹਿਮਾ ਵੇਦ ਨ ਜਾਣੇ ਜੇਤਾ ਸੁਨਹਿ ਤੇਤਾ ਵਖਿਆਨੇ ਸਾਧ ਕੀ ਉਪਮਾ ਤਿਹੋ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਉਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਧ ਕੀ

ਕਰੇ। ਬ੍ਰਹਮ ਗਿਆਨੀ ਸਗਲ ਕਿਰੀ ਨਾਥ ਬ੍ਰਹਮ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਾਇਆ। ਬ੍ਰਹਮ ਗਿਆਨੀ ਸਦਾ ਸਮਦਰ ਸਿੰਘ ਬ੍ਰਹਮ ਗਿਆਨੀ ਕੀ ਦ੍ਰਿਧ ਤੇ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਇੱਕ ਉਪਰਾਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ ਬ੍ਰਹਮ ਗਿਆਨੀ ਕੈ ਗਰੀਬੀ ਸਵਾਹ ਬ੍ਰਹਮ ਗਿਆਨੀ ਪਾਰ ਪਕਾਰ ਉਮਾਹ। ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਤਾਹਤ ਬੰਦਾ ਬ੍ਰਹਮ ਗਿਆਨੀ ਕੈ ਹੋਏ ਸਫਲਾ ਬ੍ਰਹਮ ਗਿਆਨੀ ਸਫਲ ਫਲਾ।

ਗਿਆਨੀਆਂ ਬੋ ਤਿਆਗ ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਚੈ ਨਿਵਾਸ ਨਾਨ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ ਬ੍ਰਹਮ ਗਿਆਨੀ ਬ੍ਰਹਮ ਕਾਵੇਤਾ ਬ੍ਰਹਮ ਗਿਆਨੀ ਏਕ ਸੰਗ ਹੇਤਾ ਬ੍ਰਹਮ ਗਿਆਨੀ ਕੈ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਏ ਬ੍ਰਹਮ ਗਿਆਨੀ ਕਹੋ ਬਲ ਬਲ ਜਾਈਏ ਬ੍ਰਹਮ ਗਿਆਨੀ ਕਹੋ ਖੋ ਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕਾ ਸਦਾ ਦੇਸ ਬ੍ਰਹਮ ਗਿਆਨੀ ਕਾ ਕਥੇ ਨ ਜਾਇਦ ਆਖਿਅਰ ਬ੍ਰਹਮ ਗਿਆਨੀ ਸਰਬ ਕਾਠਾ ਕੁਰ

ਦਾਵਦ ਸੰਤਨ ਪਾਏ ਤਨ ਪਾਇਓ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੇ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਦਿਸ ਦਾਸ ਕੋ ਸਭ ਸੋ ਜੀ ਪਰੈ ਸਗਲ ਸੰਗ ਆਤਮੇ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹੀ ਧਾਵੈ ਜੀਵਨ ਮੁਕਤ ਸੋ ਕਹਾਵੇ।

ਸੁਮਾਰੇ ਨਾਨਕ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭੇ ਕਹਿ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੇ ਜਲ ਥਲ ਮਹੀ ਅਲ ਸੋਏ ਅਸ਼ਟਪਦੀ ਕਰਨ।

ਸੋਈ ਕਰੇ ਅਨਜਾਨਤ ਵਿਖਿਆ ਮਹਿਰ ਤੇਰੇ ਜਾਣਤ ਆਪਣੇ ਆਪ ਬਚੈ ਭਰਮੇ ਭੂਲਾ ਦਹ ਦਿਸ ਧਾਵੈ ਨਿਮਖ ਮਾਹੇ ਚਾਰ ਕੁੰਡ ਫਿਰਿਆ ਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਖਿਨ ਮੈਂ ਨੀਰ ਕੀਰ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਸ ਜਾਕਾ ਦ੍ਰਿਸ਼ਟ ਕਛੂ ਨਾਵੇ ਤਿਸ ਤਤਕਾਲ ਦਹ ਦਿਸ ਪ੍ਰਗਟਾਵੇ ਜਾਕੋ ਆਪਣੀ ਕਰੇ ਬਖਸੀਸ ਦਾ ਕਾਲੇ ਖਨ ਗਣੇ ਜਗਦੀਸ਼ ਜੀਓ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਨ ਤੇ ਆਪ ਨਾਈ ਨਾਨਕ ਜੀਵੇ ਦੇਖ ਵਿਡਾਈ।

ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮਹਿ ਜਲ ਆਇ ਕਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਾਵਨ ਪਾਇ ਬਿਸਰਾਮ ਨਾਨਕ ਪ੍ਰਭ ਕੈ ਸਤਿਗੁਰਬਾਨ ਸਲੋਕ ਸੁਖੀ ਬਸੈ ਮਸਕੀਨੀਆਂ ਆਪਣੇ ਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ ਅਸ਼ਟਪਦੀ

ਘੜ ਘੜ ਸੁਣੀ ਸਰਵਨ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰ ਨਿਹਾਰ ਸੰਤ ਕੇ ਨਿੰਦਾ ਨਾਨਕ ਬਹੁਰ ਬਹੁਰ ਅਵਤਾਰਸਪਦੀ ਸੰਤ ਕੇ ਦੁਖ ਨਿਵਾਰ ਜਾ ਘਟੈ ਸੰਤ ਕੇ ਦੁਖ ਨ ਜਮ ਤੇ ਨਹੀਂ ਛੁਟੈ ਸੰਤ ਕੇ

ਸਤਿਗੁਰ ਦੁਖੀ ਯਾਰ ਦੀਨ, ਸੰਤ ਕੇ ਨਿੰਦਕ ਕਉ ਸਰਬ ਰੋਗ, ਸੰਤ ਕੇ ਨਿੰਦਕ ਕਉ ਸਦਾ ਵਿਜੋਗ, ਸੰਤ ਕੇ ਨਿੰਦਾ ਦੁਖ ਮੈਂ ਦੁਖ, ਨਾਨਕ ਸੰਤ ਭਾਵੇ ਤਾਸ ਕਾ ਪੀ ਹੋਏ ਮੁਖ।

ਨਾ ਸੁਖ ਤੇ ਡਰੈ ਸੰਤ ਕੇ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਭਾਵੇ ਤਾ ਲੈ ਮਿਲਾਏ ਸੰਤ ਕਾ ਦੁਖੀ ਅਦਬੀ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ ਸੰਤ ਕੇ ਦੁਖੀ ਕੋ ਦਿਆਨ ਭਰਮਾਈਏ ਸੰਤ ਕਾ ਦੁਖੀ ਉਜੜ ਪਾਈਏ ਸੰਤ ਕਾ ਦੁਖੀ ਅੰਤਰ ਤੇ ਥੋਥਾ ਜਿਉ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਹਿ ਨਾਹੇ ਆਪਣ ਬੀਜ ਆਪੇ ਹੀ ਖਾਹ ਸੰਤ ਕੇ ਦੁਖੀ ਕੋ ਅਵਰ ਰੱਖਣ ਹਾਰ ਨਾਨਕ ਸੰਤ ਭਾਵੈ ਤਾ ਲੈ ਉਬਾਰ ਸੰਤ ਕਾ ਦੁਖੀ ਓ ਬੇਲਾਏ ਜੋ ਜਲ ਬਿਹੂਣ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ ਜਿਉ ਪਾਵਕ ਇੰਦਰ ਨਹੀਂ ਧਰਾਪੈ ਸੰਤ ਕਾ ਦੁਖੀ ਛੁਟੇ ਕੇਲਾ ਜਿਉ ਬੁਆਰ ਤਿਲ ਖੇਤ ਮਾਹੇ ਦੁਹੇਲਾ

ਸੰਤ ਕੇ ਦੁਖੀ ਕੀ ਪੁਜੇ ਨਾ ਸਾ ਸੰਤ ਕੇ ਦੁਖੀ ਉੱਠ ਚਲੇ ਨਿਰਾਸਾ ਸੰਤ ਕੇ ਦੁਖ ਨਾ ਤ੍ਰਿਸ ਤੈ ਕੋਈ ਜੈਸਾ ਭਾਵੇ ਤੈਸਾ ਕੋਈ ਹੋਏ।

ਕੀ ਕਟੀਏ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸਨ ਲਾਗੇ ਦੁਖ ਜਿਸ ਕਉ ਹਰ ਪ੍ਰਭ ਮਨ ਚੇਤੇ ਆਵੇ ਸੋ ਸੰਤ ਸੁਹੇਲਾ ਨਹੀਂ ਡੋਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵ ਕਉ ਕਿਸ ਤੇ ਡਰੇ ਜੈਸਾ ਸਾਥ ਐਸਾ ਦ੍ਰਿਸ਼ਟਾ ਆਪਣੇ ਕਾਰਜ ਮਹਿ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰਪ੍ਰਸਾਦ ਤਤ ਸਭ ਬੂਝਿਆ ਜਬ ਦੇਖੋ ਤਬ ਸਭ ਕਿਸ ਮੂਲ ਨਾਨਕ ਸੋ ਸੁਖਮ ਸੋਈ ਅਸਥੂਲ ਨਹਿ ਕਿਸ ਜਨਮੇ ਨਹਿ ਕਿਸ ਮਰੇ ਆਪਣ ਜਲ ਤੇ ਆਪ ਹੀ ਕਰੇ ਆਵਣ ਜਾਵਣ ਦ੍ਰਿਸ਼ਟਾ ਦ੍ਰਿਸ਼ਟਾਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪਿਉ ਥਾਪ ਅਵਿਨਾਸ਼।

ਸ਼ਬਦ ਜਪ ਪਹਿਰਿਹਾਲ। ਹੁਣ ਕੀ ਸੇਵਾ ਸੋਈ ਲਾਗੈ, ਜਿਸਨੋ ਕਿਰਪਾ ਕਰੇ ਬਿੜ ਭਾਗੈ, ਨਾਮ ਜਪਤ ਪਾਵੇ ਬਿਸਰਾਮ। ਨਾਨਕ ਤਿਨ ਪੁਰਖ ਉਤਮ ਕਰਮਾਣ, ਜੋ ਕੇਸ਼ ਕਰੇ ਸੁ ਪ੍ਰਭ ਕੇ ਰੰਗ, ਸਦਾ ਸਦਾ ਬਸੇ ਹਰ ਸੰਗ। ਸਹਿਜ ਸੁਪਾਏ ਹੋਵੈ ਸੋਏ, ਕਰਨ ਹਾਰ ਪਛਾਣੇ ਸੋਏ।

ਸਤ ਬਲਿਹਾਰੇ ਚਰਨ ਸਾਧਕੇ ਤੋਹੇ ਤੋਹੇ ਪੀਓ ਅਰਬ ਸਾਧਕ ਆਪਣਾ ਜੀਓ ਸਾਧਕੀ ਧੂਰ ਕਰੋ ਇਸਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਏ।

ਰਹਿਣੀ ਸਭ ਤੇ ਹੋਈ ਨਿਰਮਲ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋਜਾ ਨਿਰਮਲ ਥੀ ਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਵਚੀਤ ਭਗਤ ਭਗਤ ਸੁਣੀਐ ਤਿਹ ਲੋਏ ਜਾ ਕੇ ਹਿਰਦੇ ਕੋ ਹੋਏ ਸੱਚ ਕਰਨੀ ਸੱਚ ਤਾ ਕੀ ਰਹਤ ਸੱਚ ਹਿਰਦੈ ਸਤਿ ਮੁਖ ਕਹਤ

ਆਠ ਪਹਿਰ ਪ੍ਰਭ ਬਸੇ ਹਜੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲਿਹੇ ਮਨ ਤਨ ਆਪਣਾ ਤਿਨ ਜਨ ਦੇਹ ਜਿਨ ਜਨ ਆਪਣਾ ਪ੍ਰਭੂ ਸਾਤਾ ਸੋ ਜਨ ਸਰਬ ਥੋਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੇ ਤਿਸ ਕੈ ਦਰਸ ਸਭ ਪਾਪ ਮਿਟਾਵੇ ਅਵਰ ਸਿਆਣ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਭ ਆਵਣ ਜਾਨ ਨ ਹੋਵੀ ਤੇਰਾ ਨਾਮ ਤਿਸ ਜਨ ਕਹਿ ਪੂਜਹ ਸਤ ਪੈਰਾ ਸਰੋਗ ਸਤ ਪੁਰਖ ਜਿਨ ਜਾਣਿਆ ਸਤ ਗੁਰ ਤਿਸ ਕਾ ਨਾਉ ਤਿਸ ਕਹਿ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤ ਗੁਰ ਸਿੱਖ ਕੀ ਕਰੇ ਪਿਤਪਾਲ ਸੇਵ ਕਉ ਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੇ ਗੁਰ ਬਚਨੀ ਹਰ ਨਾਮ ਉਚਿਰੈ ਸਤ ਗੁਰ ਸਿੱਖ ਕੈ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੈ ਹਟੈ ਸਤਿਗੁਰ ਸਿੱਖ ਕਉ ਨਾਮ ਧਨ ਦੇ ਸਤਿਗੁਰ ਸਿੱਖ ਕਉ ਨਾਮ ਧਨ ਦੇ ਗੁਰ ਕਾ ਸਿੱਖ ਵਿਭਾਗੀ ਹੈ ਸਤਿਗੁਰ ਸਿੱਖ ਕਾਲਤ ਪਲ ਸੁਹਾਰੇ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸੁਮਾਰੇ ਗੁਰ ਕੈ

ਸਰੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਨਿਸਾਬ ਕਰੇ ਨਾਨਕ ਸੋ ਸੇਵਕ ਗੁਰ ਕੀ ਬਤਲੇ ਬਿਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਵਰ ਕੀ ਗਤ ਜਾਣੇ ਸੋ ਸਤ ਗੁਰ ਜਿਸ ਹਿਰਦੇ ਹਰਨਾਉ ਅਨਕਬਾਰ ਗੁਰ ਕਬਲ ਜਾਵ ਸਰਵਧਾਨ ਜੀ ਅਕਾਦਾ ਤਾਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨਮ ਪਾਰ ਬ੍ਰਹਮ ਇਕ ਆਪ ਨਹੀਂ ਕਛ ਭਰਮ ਸਹਿਸ ਸਿਆਣਪ ਲਿਆ ਨ ਜਾਈਏ ਨਾਨਕ ਐਸਾ ਗੁਰ ਬਿਭਾਗੀ ਪਾਈਏ ਸਫਲ ਦਰਸ਼ਨ ਪੇਖਤ ਪਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਰ ਬ੍ਰਹਮ ਕੀ ਦਰਗੇ ਗਵੇ ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੁਮ ਪਦੀਆ ਨੇ ਪੂਰਾ ਗੁਰ ਖਿਓ ਜਾਂ ਕਮਲ ਤਰੇ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਹ ਭਾਵੇ ਤਿਹ ਲੈ ਮਿਲਾਏ ਜਿਹ ਵਾਏ ਕੁਸਤ ਦਨੇਕ ਸਤਿਪੁਰਖ ਪੂਰਨ ਵੇਖ ਕਾਹੂ ਬੋਲ ਨਾ ਪਾਹੁ ਚਿਤ ਪ੍ਰਾਣੀ ਅਗਮ ਗੋਚਰ ਪ੍ਰਭ ਨਿਰਬਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕਿ ਕੀਮਤ ਕਿਣੈ ਨਾ ਪਾਈ ਅਣਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਿਮਰੇ ਸਤਿਬਰਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਪ੍ਰਭ ਜਪਨੇ ਇਹੋ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਸੋਏ ਉਸ ਪੁਰਖ ਕਾ

ਗਿਆਨ ਵਰਤਾਈ ਹੈ ਵੈਦਕ ਨਾਠੇ ਵਾਹੀ ਜਨਮ ਮਰਨ ਕੇ ਮਿਟੇ ਉਦੇਸੇ ਸਾਧੂ ਕੇ ਪੂਰਨ ਉਦੇਸੇ ਪਹੁ ਚੁੱਕਾ ਨਿਰਪਾਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਮ ਨਾਮ ਰਾਰੀ ਥਿਤ ਪਾਈ ਚੁੱਕੇ ਭ੍ਰਮ ਗਵਨ ਸੁਣ ਨਾਨਕ ਹਰ ਹਰ ਜਾ ਸਰਵਨ

ਸਗਲੀ ਮੋਹੀ ਆਪਣੇ ਚਰਿਤ ਪ੍ਰਵਿਆ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਹੀ ਕੋਈ ਸਰਬ ਨੇ ਉਤਰੇਖ ਸੋਏ ਓਤ ਪੋ ਦਰਵਿਆ ਰੂਪ ਰੰਗ ਭੈ ਪ੍ਰਗਾਸ ਸਾਧ ਕੇ ਸੰਗ ਰਾਜ ਰਚਨਾ ਆਪਣੀ ਕਲ ਧਾਰੀ ਅਣਕ ਬਾਰ ਨਾਨਕ ਬਿਰਹਾਰੀ ਸਲੋਕ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸਾਰ ਹਰ ਹਰ ਨਾਮ ਕਮਾਵਣਾ ਨਾਨਕ ਹਿਉ ਤਨ ਸਾਰ ਅਸ਼ਟਪਦੀ

ਹਰ ਅਨਕਿ ਉਪਾਵਨ ਛੂਟਨ ਹਾਰੇ ਸਿਮ੍ਰਿਤ ਸਾਹਿਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਵੰਸ਼ਤ ਨਾਨਕ ਫਲ ਪਾਏ ਸੰਗ ਨ ਚਾਲਸ ਤੇਰੇ ਤਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਸੁਤ ਮੀਤ ਕਟਾਂ ਵਿਅਰ ਬਨ ਤਾਇਨ ਤੇ ਕਹੋ ਤੁਮ ਕਮਣ ਸੁਨਾਥਾ ਰਾਜ ਰੰਗ ਮਾਇਆ ਬਿਸਥਾਰੇ ਤੇ ਕਹੋ ਕਮਣ ਛੁਟਕਾਰ ਆਸ ਹਵਤੀ ਰਾਥ ਸਵਾਰੀ ਝੂਠਾ ਡੰਫ ਝੂਠ ਪਾਸਾਰੀ ਜਿਨ ਦੀਏ ਤਿਸ ਬੁੱਝੇ ਨਾ ਬਿਗਾਨਾ ਨਾਮ ਬਿਸਾਰ ਨਾਨਕ ਪਿਸਤਾਨਾ ਗੁਰ ਕੀ ਮਤ ਤੂੰ ਲਿਹਿਆ ਨੇ ਭਗਤ ਬਿਨਾ ਵੋ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰੱਖ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪ ਹੋ ਅਬਰਾ ਨਾਮ ਜਪਾਵੋ ਸੁਣਤ ਕਹਿਤ ਰਹਿਤ ਗਤ ਪਾਵੋ ਸਾਰ ਭੂਤ ਸਤ ਹਰਿ ਕੋ ਨਾਉ ਸਹਿ ਸੁਭਾਏ ਨਾਨਕ ਗੁਣ ਗਾਉ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹਮੇ ਬਿਖ ਫੈਲ ਹੋਹੇ ਅਚਿੰਤ ਬਸੇ ਸੁਖ ਨਾਲ ਸਾਸ ਗੁਰਾਮ ਸਰਨਾਮ ਸੰਭਾਲ ਛਾੜ ਸਿਆਣ ਸਗਲੀ ਮਣਾ ਸਾਧ ਸੰਗ ਪਾਵੇ ਸਜ ਤਨਾ ਹਰ ਪੂੰਜੀ ਸੰਜ ਕਰੋ ਵਿਵਹਾਰ ਈਹਾਂ ਸੁਧਰ ਈਹਾਂ ਸੁਖ ਦਰਗਹਿ ਜੈਕਾਰ ਸਭ ਨਿਰੰਤਰ ਏਕੋ ਦੇਹ ਕਵ ਨਾਨਕ ਜਾ ਕੇ ਮਸਤ ਕਲੇਖ ਏਕੋ

ਸਿਮਰ ਸਿਮਰ ਸਿਮਰ ਸੁਖ ਪਾਵ ਆਪ ਜਪੋ ਅਵਰਹਿ ਨਾਮ ਜਪਾਵੋ ਭਗਤ ਪਾਇ ਤਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਛਾਰ ਸਰਬ ਕਲਿਆਣ।

ਗਣਿ ਜਬੇ ਕਹੇ ਹਰ ਗਮੇ ਪਾਰ ਤਬ ਨਰਕ ਸੁਰ ਕਹ ਕੌਣ ਉਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸਿਵ ਸਕਤ ਕਹ ਕਿਤ ਠਾਏ

ਕੇਸ ਪੂਛਤ ਲੇਖਾ, ਜਬ ਨਾਥ ਨਿਰੰਜਨ ਗੋਚਰ ਗਾਦੇ, ਤਬ ਕੌਣ ਛੁਟੇ ਕੌਣ ਬੰਧਨ ਬਾਧੇ, ਆਪਣੇ ਆਪੇ ਆਪ ਹੀ ਚਰਜਾ, ਨਾਨਕੇ ਆਪਣੇ ਰੂਪ ਆਪ ਹੀ ਪਰਜਾ, ਨਾਨਕੇ ਆਪਣ ਰੂਪ ਆਪ ਹੀ ਉਪਰਜਾ, ਜਹ ਨਿਰਮਲ ਪੁਰਖ ਪੁਰਖ ਪਦ ਹੋਤਾ, ਤਹ ਬਿਨ ਮੈਲ ਕਹੋ ਕਿਆ ਧੋਤਾ, ਜਹ ਨਿਰੰਜਨ ਨਿੰਕਾਰ ਨਿਰਵਾਣ, ਤਹ ਕੌਣ ਕਉ ਮਾਨ ਕੌਣ ਅਭਿਮਾਨ, ਜਹ ਸਰੂ ਕੇਵਲ ਜਗਦੀਸ਼, ਤਹ ਚਲ ਛਿਦਰ ਲਗਤ ਕਉ ਕੀਸ, ਜਹ ਜੋਤ ਸਰੂਪੀ ਜੋਤ ਸੰਗ ਸਮਾਵੇ, ਤਹ ਕਿਸੇ ਭੂਖ ਕਵਨ ਤ੍ਰਿਪਤਾਵੇ, ਕਰਨ ਕਰਾਵਨ ਕਰਨੇ ਹਾਰ ਨਾਨ, ਕਰਤੇ ਕਾ ਨਾਹੇ ਸੁਮਾਰ, ਜਬ ਆਪਣੀ ਸੋਭਾ ਆਪਣੇ ਸੰਗ ਮਨਾਈ, ਤਬ ਕਵਣ ਮਾਇ ਬਾਵ ਮਿੱਤਰ ਸੁਧ ਭਾਈ, ਜਹ ਸਰਬ ਕਲਾ ਪੇ ਪ੍ਰਵੀਨ ਤੇ, ਜਹ ਸਰਬ ਕਲਾ ਪੇ ਪ੍ਰਵੀਨ, ਤਹ ਵੇਦ ਕਤੇਵ ਕਹਾ ਕਉ ਚੀਨ।

ਸਲੋਕ ਦੀ ਜਦ ਕੇ ਠਾਕੁਰ ਆਪੇ ਵਰਤਨ ਹਾਰ ਨਾਨਕੇ ਕੋ ਬਹਰਿਆ ਦੂਜਾ ਕਹਿ ਦ੍ਰਿਸ਼ਟਾ ਰਸ਼ਟਪਦੀ ਆਪ ਕਥੇ ਆਪ ਸੁਣਨੇ ਹਾਰ ਆਪੇ ਕਾ ਵਿਸਤਾਰ ਜਾਤ ਭਾਵੇ ਤਾਂ ਸ੍ਰਿਸ਼ਟੀ ਉਪਾਏ ਆਪਣੇ ਭਾਣੇ ਲੈ ਸਮਾਜ ਤੁਮ ਤੇ ਭੇਣ ਨਾ ਹੀ ਕਿਛ ਹੋਇਆ ਆਪਣੇ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀਓ ਆਪ ਬੁਝਾਏ ਸੱਚ ਨਾਮ ਸੋ ਜਿਨ ਪਾਏ ਸੋ ਸਮਦਰਸੀ ਤਤਕਾ ਬੇਤਾ ਨਾਨ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾ ਕੇ ਹਾਸ ਦੀਨ ਦਇਆਲ ਅਨਾਥ ਕੋ ਨਾਥ ਜਿਸ ਰਾਖੇ ਤਿਸ ਕੋਈ ਨਾ ਮਾਰੇ ਸੋ ਬੂਆ ਜਿਸ ਮਨ ਹੋ ਬਿਸਾਰੇ ਤਿਸ ਤਜ ਅਵਰ ਕਹਾਂ ਕੋ ਜਾਏ ਸਭ ਸਿਰੇਕ ਨਿਰੰਜਨ ਰਾਏ।

ਤੇ ਸਾਜ ਪ੍ਰੀਖਿਆ ਮਨ ਤਨ ਨਾਮ ਜਪੋ ਰੇ ਵਿਲਾਹੇ ਦੁਖ ਦਰਦ ਮਨ ਤੇ ਪਉ ਜਾਏ ਸੱਚ ਵਪਾਰ ਕਰਹੁ ਵਪਾਰੀ ਦਰਗਹਿ ਨਿਵੇਖੇ ਤੁਮਾਰੀ ਏ ਕਾਟੇ ਕਰਖੁ ਮਨ ਵਾਹੇ ਨਾਨਕ ਬਹੁ ਨ ਆਵੇ ਜਾਹੇ।

ਨਾਲ ਅਮਰ ਭੈ ਅਮਰਾ ਪਦ ਪਾਇਆ ਸਾਧ ਸੰਗ ਨਾਨ ਕਰ ਧਿਆਇਆ ਸਲੋਕ ਗਿਆਨ ਅੰਜਨ ਗੁਰ ਦੀ ਆ ਗਿਆਨ ਅਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਬਾਬੀਠਾ ਨਾਮ ਪ੍ਰਭੂ ਕਾਲਾ ਗਾਮੀਠਾ ਸਗਲ ਸਿਮਿਗਰੀ ਏਕ ਸਕਟ ਮਾਹੇ ਅਨਕ ਰੰਗ ਨਾ ਦ੍ਰਿਸ਼ਟਾ ਹੇ ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਵਿਸਰਾਮ ਸੁਣ ਸਮਾਧ ਅਣਹਿਤ ਨਾਦ ਕਹਿ ਨ ਜਾਈ ਅਚਰਿਤ ਵਿਸਮਾਦ ਤਿੰਨ ਦੇਖਿਆ ਜਿਸਾਬ ਦਿਖਾਏ ਨਾਨਕ ਤਿਹਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅੰਤ ਘਟ ਘਟ ਬਿਆਪ ਰਹਿਆ ਭਗਵੰਤ ਧਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਣਤਨ ਪ੍ਰਬਿਤ ਹੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ ਪਾਉਣ ਪਾਣੀ ਬੈ ਸੰਤਰ ਮਾਹੇ ਚਾਰ ਕੁੰਡ ਦੇ ਦਿਸੇ ਸਮਾਹੇ ਤਿਹ ਤੇ ਭੈਣ ਨਹੀਂ ਕੁਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਣ ਵੇਦ ਪੁਰਾਣ ਸਿਮਰਤ ਮੈਂ ਦੇਖ ਸਸੀ ਹਰ ਸੂਰਨ ਖੇਤਰ ਮੈਂ ਇੱਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪੇ ਅਡੋਲ ਨਾ ਕਬਹ ਡੋਲੈ ਸਰਬ ਕਲਾ ਕਰ ਖੇਲੇ ਖੇਲ ਮੋਲ ਨਾ ਪਾਏ ਗੁਣਹਿ ਮੋਲ ਸਰਬ ਜੋਤ ਮਹਿ ਜਾ

ਜਿਨ ਸਰਵਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਹੈ ਰਹਿਤ ਸਤ ਬਿਨ ਸਾਧੂ ਸਭ ਕੈਦ ਜੋ ਜੋ ਹੋਏ ਸੋਈ ਸੁਖਮਾਨੇ ਕਰਨ ਕਰਾਵਨ ਹਾਰ ਪ੍ਰਭ ਜਾਣੇ ਅੰਤਰ ਵਸੇ ਬਾਰ ਪੀ ਉਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ

ਸਿੱਧ ਨਵ ਨਿਧ ਬੁੱਧ ਗਿਆਨ ਸਰਬਤੈ ਸਿੱਧ ਵਿਦਿਆ ਤਵ ਜੋਗ ਪ੍ਰਭ ਧਿਆਨ ਗਿਆਨ ਸ੍ਰੇਹ ਜੂਤ ਵਿਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕਹਿ ਮਦ ਸਗਲ ਦੇਵਦਾਸ ਸੁੰਦਰ ਚਤੁਰ ਤਤ ਕਵਿਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਹ ਜਨ ਕੇ

ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੇ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਮਿਣ ਭਾਣੇ ਕੇ ਨਾਹੇ ਕਰੀ ਜੇ ਤੀਸਰ ਠੂਪਾਈ ਵੇਖਾਂ ਮਿਣ ਕਰਮਾਂ ਕੇ ਮਿਲ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ

ਨਾਥ ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੈ ਨਾ ਸੱਕਾ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁਖ ਸਾਲਾਹਣ ਮੰਦ, ਸੁਣਿਆ ਜੋਗ ਜੁਗਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸੜ ਕਾ ਇਸ਼ਨਾਨ, ਸੁਣਿਆ ਪੜ ਪੜ ਪਾਵੈ ਮਾਨ, ਸੁਣਿਆ ਲਾਗੇ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ।

ਵਿਕਾਸ ਸੁਣੈ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤੋ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁੱਧ ਮੰਨੈ ਮੁਚੋਟਾਂ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਾਤ ਸਿਉ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਪਾਵੈ ਮੋਖ ਦੁਆਰ ਮੰਨੈ ਪਰਵਾਰਾ ਸਾਧ ਹਰ ਮੰਨੈ ਤਰ ਤਾਰੇ ਗੁਰਸਿੱਖ ਮੰਨੈ ਨਾਨਕ ਭਵੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗੇ ਮਾਨ ਪੰਚੇ ਸੋਹੇ ਹੇ ਦਰ ਰਾਜਾਨ

ਖਿਤਾਬ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੇ ਸਚਿਆਰ ਧਵਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਮਨ ਜੋਰ ਜੀ ਜਾਦ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਇ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸਵਾਲਿਓ ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰੀਆਓ ਕੁਦਰਤ ਕਮਨ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਓ ਅਸੰਖ ਪੂਜਾ ਅਸੰਖ ਤਪਤਾਓ ਅਸੰਘ ਗ੍ਰੰਥ ਮੁਖ ਵੇਦ ਪਾਠ ਅਸੰਘ ਯੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਘ ਸਤੀ ਅਸੰਘ ਦਾਤਾਰ ਅਸੰਘ ਸੂਰਮ ਭਖਸਾਰ ਅਸੰਖ ਮੋਹਨ ਲਿਵਲਾਏ ਤਾਰ ਕੁਦਰਤ ਗਮਨ ਗਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋਤ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਘ ਗਲਬਡਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜੇ ਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਮ ਅਗਮ ਅਗਮ ਅਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਕੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਜਿਨੇ

ਬੁੱਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸੋ ਖੇਹ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ, ਲਈਐ ਉਹ ਧੋਏ ਭਰੀਐ ਮੱਤ, ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ। ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਵੀ ਜਾਪੇ ਹੀ ਖਾਹੋ। ਨਾਨਕ ਹੁਕਮੀ ਆਵੋ ਜਾਹੋ, ਤੀਰਥ ਤਪ ਦਇਆਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ। ਸੁਣਿਆ ਮੰਨਿਆ ਮਨ ਕੀਤਾ, ਭਾਵ ਅੰਤਰਗਾ ਤੀਰਥ ਮਨ ਲਾਹੋ। ਸਭਗੁਣ ਤੇਰੇ ਮੈਂ ਨਾਹੀ ਕੋਏ, ਬਿਣ ਗੁਣ ਕੀਤੇ ਭਗਤ ਨਾ ਹੋਏ। ਸਵਸਤਾਦ ਬਾਣੀ ਬਰਮਾਹੋ, ਸਤ ਸੁਹਾਨ ਸਦਾ ਮਨ ਚਾਓ। ਕਮਣ ਸੋ ਵੇਲਾ ਵਖਤ, ਕਮਣ ਕਮਣ ਥਿਤ ਕਮਣ ਵਾਰ, ਕਮਣ ਸਿਰ ਉੱਤੀ ਮਾਹੋ, ਕਮਣ ਜਿਤ ਹੋਵਾ ਆਕਾਰ।

ਜਾਣਾ ਸੋਈ ਕਿਵ ਕਰੇ ਆਖਾ ਕਿਵ ਸਾ ਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਅਪਾਉ ਜਾਣ ਅਗਾ ਗਿਆ ਨਾ ਸੋਹੈ ਪਾ ਤਾਲਾਂ ਪਾ ਤਾਲ ਲੱਖ ਆਗਾਸਾਂ ਆਗਾ ਸੂੜ ਕੂੜ ਕਭਾਲ ਥੱਕੇ ਵੇਦ ਕਹਿਣ ਕਵਾਤ ਸਹਿਸ ਅਠਾਰਾਂ ਗਹਿਨ ਕਤੇਬਾ ਸੁਲਿਗ ਧਾਤ ਲੇਖਾ ਤਾਂ ਲਿਖੀਆ ਲੇਖਿਆ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾ ਲਾਹੀ ਸਾ ਲਾਹੇ ਇਤੀ ਸੁਰਤ ਨਾ ਪਾਈਆ ਨਦੀਆਂ ਅਤ ਵਾਹ ਪਵੈ ਸਮੁੰਦਰਾਂ ਜਾਣੀ ਹੈ ਸਮੁੰਦ ਸ਼ਾਹ ਸੁਲਤਾਨ ਗ੍ਰਹਿ ਸੇਤੀ ਬਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨੋ ਨਾ ਵੀਸਰੈ ਅੰਤ ਨ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਣੇ ਦੇਣ ਨਾ ਅੰਤ ਨਾ ਵੇਖਣ ਸੁਣਨ ਅੰਤ

ਕਹੀਏ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੇ ਕੋਹੇ ਤੂੰ ਸੁੱਚੇ ਕਹੋ ਜਾਣੇ ਸੋਹੇ ਜਿਬੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਹੇ ਕਿਤੇ ਮੰਗੇ ਜੋਧ ਅਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਖਪ ਟੁੱਟੇ ਬੇਕਾਰ ਕਿਤੇ ਲੈ ਲੈ ਮੁੱਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤਿਆਂ ਦੁੱਖ ਭੂਖ ਸਦਮਾਰੇ ਬੇਦਾ ਤੇਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨੂੰ ਸਕੈ ਕੋਏ ਜੇ ਕੋ ਖਾਏ ਕਾਖਣ ਪਾਏ ਉਹ ਜਾਣੇ ਜਿੱਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇ ਗਈ ਕੇ ਜਿਸਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਅਮਲ ਵਪਾਰ ਅਮਲ ਵਪਾਰੀਏ ਅਮਲ ਭੰਡਾਰ ਅਮਲ ਆਵੇ ਅਮਲ ਲੈ ਜਾਹੇ ਅਮਲ ਭਾਏ ਅਮਲਾ ਸਮਾਹੇ ਅਮਲ ਧਰਮ ਅਮਲ ਦੀਵਾਨ ਅਮਲ ਤੁਲ ਅਮਲ ਪ੍ਰਵਾਨ

ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉਠ ਉਠ ਜਾਹੇ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕਹਿ ਕੇਈ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ ਬਾਜੇ ਨਾਥ ਅਨੇਕ ਅਸੰਖਾ ਕੇਤੇ ਬਾਮਣ ਹਾਰੇ ਕੇਤੇ ਰਾਗ ਪਰੀ ਸਿਉ ਕਹੀਅਨ ਕੇਤੇ ਗਾਵਣ ਹਾਰੇ ਗਾਵੇ ਧੂਨੂ ਪਾਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਿਆਲੇ

ਸਦਭਾਵ ਨਰੱਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਗਾਵਨ ਸੇ ਮੈਂ ਚੇਤਨਾ ਆਮਨ ਨਾਨਕਿਆ, ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸੱਚ ਹੀ ਨਾਈ ਹੈ। ਪੀਉ ਅਸੀ ਜਾਏ ਨਾ ਜਾਸੀ ਰਚਨਾ ਜਨ ਰਚਾਈ, ਰੰਗੀ ਰੰਗੀ ਭੰਤੀ ਕਰ ਕਰ ਜਨਸੀ, ਮਾਇਆ ਜਨੋ ਪਾਈ ਕਰ ਕਰ ਵੇਖੈ ਕੀਤਾ ਆਪਣਾ, ਜੇਬ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ, ਮੰਦਾ ਸੰਤੋਖ ਸਰਮਪਤ ਝੂੜੀ ਧਿਆਨ ਕੀ ਕਰੇ ਵਿਭੂਤ।

ਪਰਵਾਨ ਇਕ ਸੰਸਾਰੀ ਇਕ ਭੰਡਾਰੀ ਕਲਾਏ ਦੀ ਬਾਨ ਜਬ ਤਸਭਾਵੈ ਤਵੈ ਚਲਾਵੈ ਜਬ ਹੋਵੈ ਫੁਰਮਾਨ ਉਹ ਵੇਖੇ ਉਹਨਾਂ ਨਦਰ ਨ ਆਵੈ ਬਹੁਤਾ ਇਹ ਵਡਾਨ ਆਦੇਸ਼ ਤਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕ ਹੋਵੇ ਸਾਸਨ ਲੋਏ ਲੋਏ ਭੰਡਾਰ ਜੋਗ ਛਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕ ਹੋਵੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀ ਅਹ ਏਕ ਨਾਮ ਜਗਦੀਸ ਏ ਦਰਾਹ ਪਦ ਪਬੜੀਆਂ।

ਜੋਰ ਜੋਰ ਨਾ ਜੀਵਨ ਮਰਨ ਹੈ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਸਤ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਤਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਧਰਤੀ ਥਾਪ ਰੱਖੀ ਧਰਮਸਾਲ ਤਿਸ ਜੀ ਜੁਗਤ ਗਏ ਰੰਗ ਤਿੰਨ ਗਏ ਨਾਮ ਅਨੇਕ ਅਨੰਤ ਕਰਮੀ ਗਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਗਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾਟ ਘੜੀਏ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁਧਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨ ਮੁੰਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਗੁੜ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾ ਸਿੱਧਾ ਕੀ ਸੁੱਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਹਾਂਬਲ ਸੂਰ ਤਨਮੈ ਰਾਮ ਰਹਿਆ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨਾ ਗਥਨੇ ਜਾਹੇ ਨਾ ਉਹਮਰੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੇ ਮਨ ਮਾਹੇ ਤਿੱਥੇ ਭਗਤ ਵਸੇ ਕੇ ਲੋਕ ਰਹੇ ਆਨੰਦ ਸੱਚਾ ਮਨ ਸੋਏ ਸੱਚ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ, ਸ੍ਰੀ ਮੁਖ ਵਾਗ ਪਾਤਸ਼ਾਹੀ ਦਸਵੀਂ ਛਪਾ ਛੰਦ ਤਵਾ ਪ੍ਰਸਾਦ। ਚੱਕਰ ਚਿਹਨ ਅਰ ਵਰਨ ਜਾ ਤਰਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ, ਕਉ ਕਹਿ ਨਾ ਸਕਤ ਕਿਹੇ, ਅਚਲ ਮੂਰਤਨ ਭਾਉ ਪ੍ਰਕਾਸ਼ ਅਮਿਤੋਜ ਕਹਿ ਜੈ ਕੂੜ ਇੰਦਰ ਇੰਦਰਾਨ ਸ਼ਾਹ ਸ਼ਾਹਾਨ ਗਨਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤਰਨ ਕਹਿਤ, ਤਵਾ ਸਰਬਨਾਮ ਕਥੈ ਕਵਨ, ਕਰਮ ਨਾਮ ਵਰਨ ਸੁਮਤ ਭੁਜੰਗ ਪ੍ਰਿਆਤ ਛੰਦ। ਨਮਸਤਵੰਗ ਅਕਾਲੇ, ਨਮਸਤਵੰਗ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਅਨੂਪੇ, ਨਮਸਤੰਗ ਭੇਖੇ, ਨਮਸਤੰਗ ਲੇਖੇ, ਨਮਸਤੰਗ ਕਾਹੇ, ਨਮਸਤੰਗ ਅਜਾਏ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਨਾਮੇ, ਨਮਸਤੰਗ ਠਾਮੇ, ਨਮਸਤੰਗ ਕਰਮੰਗ, ਨਮਸਤੰਗ ਧਰਮੰਗ, ਨਮਸਤੰਗ ਨਾਮੰਗ, ਨਮਸਤੰਗ ਧਾਮੰਗ, ਨਮਸਤੰਗ ਜੀਤੇ, ਨਮਸਤੰਗ ਭੀਤੇ, ਨਮਸਤੰਗ ਬਾਹੇ, ਨਮਸਤੰਗ ਢਾਹੇ, ਨਮਸਤੰਗ ਨੀਲੇ, ਨਮਸਤੰਗ ਰਾਧੇ, ਨਮਸਤੰਗ ਛੇਦੇ, ਨਮਸਤੰਗ ਗਾਧੇ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਉਦਾਰੇ, ਨਮਸਤੰਗ ਪਾਰੇ, ਨਮਸਤੰਗ ਸੋ ਏਕੈ, ਨਮਸਤੰਗ ਅਨੇਕੈ, ਨਮਸਤੰਗ ਭੂਤੇ, ਨਮਸਤੰਗ ਜੁਪੇ, ਨਮਸਤੰਗ ਦਰ ਗਰਮੇ, ਨਮਸਤੰਗ ਦਰ ਭਰਮੇ, ਨਮਸਤੰਗ ਦਰ ਦੇਸੇ, ਨਮਸਤੰਗ ਦਰ ਭੇਸੇ, ਨਮਸਤੰਗ ਦਰ ਨਾਮੇ, ਨਮਸਤੰਗ ਦਰ ਕਾਮੇ, ਨਮਸਤੰਗ ਦਰ ਦਾਤੇ, ਨਮਸਤੰਗ ਦਰ ਗਾਤੇ, ਨਮਸਤੰਗ ਦਰ ਧੂਤੇ, ਨਮਸਤੰਗ ਭੂਤੇ, ਨਮਸਤੰਗ ਲੋਕੇ, ਨਮਸਤੰਗ ਸ਼ੋਕੇ, ਨਮਸਤੰਗ ਦਰ ਥਾਪੇ, ਨਮਸਤੰਗ ਥਾਪੇ, ਨਮਸਤੰਗ ਤਰਮਾਨੇ, ਨਮਸਤੰਗ ਨਿਧਾਨੇ, ਨਮਸਤੰਗ ਗਾਹੇ, ਨਮਸਤੰਗ ਬਾਹੇ, ਨਮਸਤੰਗ ਤਰਬਰਗੇ, ਨਮਸਤੰਗ ਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸਜੋਗੇ, ਨਮਸਤੰਗ ਰੰਗੇ, ਨਮਸਤੰਗ ਭੰਗੇ, ਨਮਸਤੰਗ ਗੰਮੇ, ਨਮਸਤਰਮੇ, ਨਮਸਤੰਗ ਜਲਾਸਰੇ, ਨਮਸਤੰਗ ਦਰਾਸਰੇ, ਨਮਸਤੰਗ ਜਾਤੇ, ਨਮਸਤੰਗ ਪਾਤੇ, ਨਮਸਤੰਗ ਅਮਜਬੇ, ਨਮਸਤ ਅਜਬੇ, ਅਦੇਸੰਗ ਦੇਸੇ, ਨਮਸਤੰਗ ਭੇਸੇ, ਨਮਸਤੰਗ ਦਰ ਧਾਮੇ, ਨਮਸਤੰਗ ਦਰ ਬਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ, ਨਮੋ ਸਰਬ ਰੂਪੇ, ਨਮੋ ਸਰਬ ਭੂਪੇ, ਨਮੋ ਸਰਬ ਖਾਪੇ, ਨਮੋ ਸਰਬ ਥਾਪੇ, ਨਮੋ ਸਰਬ ਕਾਲੇ, ਨਮੋ ਸਰ ਪਾਲੇ, ਨਮਸਤੇਵੈ, ਨਮਸਤੰਗ ਅਭੇਵੈ, ਨਮਸਤੰਗ ਅਜਨਮੇ, ਨਮਸਤੰਗ ਸੁਵਨਮੇ, ਨਮੋ ਸਰਬ ਗੌਣੇ, ਨਮੋ ਸਰ ਭਾਉਣੇ, ਨਮੋ ਸਰਬ ਰੰਗੇ, ਨਮੋ ਸਰ ਭੰਗੇ, ਨਮੋ ਕਾਲ ਕਾਲੇ, ਨਮਸਤਸ ਦਿਆਲੇ, ਨਮਸਤੰਗ ਵਰਨੇ, ਨਮਸਤੰਗ ਮਰਨੇ, ਨਮਸਤੰਗ ਜਰਾਰੰਗ, ਨਮਸਤੰਗ ਰਸਾਰੰਗ, ਨਮੋ ਸਰਬ ਧੰਦੇ, ਨਮੋ ਸਤ ਬੰਧੇ, ਨਮਸਤੰਗ ਦਰ ਸਾਕੇ, ਨਮਸਤੰਗ ਦਰ ਬਾਕੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤੰਗ ਅਨੰਤੇ, ਨਮਸਤੰਗ ਮਹੰਤੇ, ਨਮਸਤਸਤਰਾਗੇ, ਨਮਸਤੰਗ ਸੁਹਾਗੇ, ਨਮੋ ਸਰਬ ਸੋਖੰਗ, ਨਮੋ ਸਰਬ ਭੋਖੰਗ, ਨਮੋ ਸਰਬ ਕਰਤਾ, ਨਮੋ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਿਆਲੇ, ਨਮੋ ਸਰਬ ਪਾਲੇ, ਚਾਚਰੀ ਛੰਦ ਤਵਾ ਪ੍ਰਸਾਦ। ਅਰੂਪ ਹੈ, ਅਨੂਪ ਹੈ, ਅਜੂ ਹੈ, ਭੂ ਹੈ, ਅਲੇਖ ਹੈ, ਭੇਖ ਹੈ, ਅਨਾਮ ਹੈ, ਅਕਾਮ ਹੈ, ਅਤੇ ਹੈ, ਅਭੇ ਹੈ, ਅਜੀਤ ਹੈ, ਭੀਤ ਹੈ, ਤਰਮਾਨ ਹੈ, ਨਿਧਾਨ ਹੈ, ਤਰਵਰਗ ਹੈ, ਅਸਰਗ ਹੈ, ਅਨਿਲ ਹੈ, ਅਨਾਦ ਹੈ, ਅਜੇ ਹੈ, ਅਜਾਦ ਹੈ, ਅਜਰਮ ਹੈ, ਅਵਰਨ ਹੈ, ਭੂਤ ਹੈ, ਅਵਰਨ ਹੈ, ਅਗੰਜ ਹੈ, ਅਭੰਜ ਹੈ, ਅਝੂਜ ਹੈ, ਅਝਾਂਜ ਹੈ, ਅਮੀਕ ਹੈ, ਅਰਫੀਕ ਹੈ, ਧੰਦ ਹੈ, ਅਬੰਧ ਹੈ, ਨਿਰਬੂਜ ਹੈ, ਅਸੂਜ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ, ਅਜਾਹ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਰਸਰੀਕ ਹੈ, ਨਿਰੰਭ ਹੈ, ਅਸੰਭ ਹੈ, ਅਗਮ ਹੈ, ਅਜਮ ਹੈ, ਅਭੂਤ ਹੈ, ਅਛੂਤ ਹੈ, ਅਲੋਕ ਹੈ, ਅਸ਼ੋਕ ਹੈ, ਕਰਮ ਹੈ, ਅਪਰਮ ਹੈ, ਅਜੀਤ ਹੈ, ਭੀਤ ਹੈ, ਅਬਾਹ ਹੈ, ਅਗਾਹ ਹੈ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰੇਕ ਹੈ, ਭੁਜੰਗ ਪ੍ਰਿਆਤ ਛੰਦ। ਨਮੋ ਸਰਬਮਾਨੇ ਸਮਸਤੀ ਨਿਧਾਨੇ, ਨਮੋ ਦੇਵ ਦੇਵੇ ਭੇਖੀਏ ਭੇਵੇ, ਨਮੋ ਕਾਲ ਕਾਲੇ, ਨਮੋ ਸਰਬ ਪਾਲੇ, ਨਮੋ ਸਰਬ ਗਾਉਣੇ, ਨਮੋ ਸਰ ਭਾਉਣੇ, ਅਨੰਗੀ ਅਨਾਥ ਇੰਦਰ ਸੰਗੀ ਪਰਮਾਤੇ, ਨਮੋ ਭਾਨ ਭਾਨੇ, ਨਮੋ ਮਾਨ ਭਾਨੇ, ਨਮੋ ਚੰਦਰ ਚੰਦਰੇ, ਨਮੋ ਭਾਨ ਭਾਨੇ, ਨਮੋ ਗੀਤ ਗੀਤੇ, ਨਮੋ ਤਾਨ ਤਾਨ, ਨਮੋ ਨਿਰਤ ਨਿਰਤੇ, ਨਮੋ ਨਾਦ ਨਾਦ, ਨਮ ਭਾਨ ਭਾਨੇ, ਨਮੋ ਵਾਦ ਵਾਦੇ, ਨਮੋ ਪਾਨ ਪਾਨੇ, ਨਮੋ ਬਾਦ ਬਾਦੇ, ਅਨੰਗੀ ਅਨਾਮੇ, ਸਮਸਤੀ ਸਰੂਪੇ, ਪ੍ਰਭੰਗੀ ਪਰਮਾਤੇ, ਸਮਸਤੀ ਵਿਭੂਤੇ, ਕਲੰਕ ਮਨਾਨੇ, ਕਲੰਕੀ ਸਰੂਪੇ, ਨਮੋ ਰਾਜ ਅਰਾਜੇ ਸਵੰ ਪਰਮ ਰੂਪੇ, ਨਮੋ ਜੋਗ ਜੋਗੇ ਸਵੰ ਪਰਮ ਸਿੱਧੇ, ਨਮੋ ਰਾਜ ਅਰਾਜੇ ਸਵੰ ਪਰਮ ਬਿਰਦੇ, ਨਮੋ ਸ਼ਸਤ੍ਰ ਪਾਨੇ, ਨਮੋ ਅਸ਼ਤਰ ਮਾਨੇ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ, ਭੇਖੀ ਭਰਮੀ ਭੋਗੀ ਭੁਗਤੇ, ਨਮੋ ਜੋਗ ਜੋਗੇ ਸੁਰੰਗ ਪਰਮ ਜੁਗਤੇ, ਨਮੋ ਨਿਤ ਨਾਰਾਇਣੇ ਕਰੂਰ ਕਰਮੇ, ਨਮੋ ਪ੍ਰੇਤ ਅਪ੍ਰੇਤ ਦੇਵੇ ਸੁਰ ਧਰਮੇ, ਨਮੋ ਰੋਗ ਹਰਤਾ, ਨਮੋ ਰਾਗ ਰੂਪੇ, ਨਮੋ ਸ਼ਾਹ ਸ਼ਾਹੰਗ, ਨਮੋ ਭੂ ਭੂਪੇ, ਨਮੋ ਦਾਨ ਦਾਨੇ, ਨਮੋ ਮਾਨ ਮਾਨੇ, ਨਮੋ ਰੋਗ ਰੋਗੇ, ਨਮੋ ਸੰਸਨਾਨੇ, ਨਮੋ ਮੰਤ੍ਰ ਮੰਤ੍ਰੰਗ, ਨਮੋ ਯੰਤ੍ਰ ਯੰਤ੍ਰੰਗ, ਨਮੋ ਇਸ਼ਟ ਇਸ਼ਟੇ, ਨਮੋ ਤੰਤ੍ਰ ਤੰਤ੍ਰੰਗ, ਸਦਾ ਸਚਿਦਾਨੰਦ ਸਰਬੰਗ ਪ੍ਰਣਾਸੀ, ਅਨੁਪੇ ਅਰੂਪੇ ਸਮਸਤ ਨਿਵਾਸੀ, ਸਦਾ ਸਿਧਾ ਬੁੱਧਾ ਬਿਰਤ ਕਰਤਾ, ਅਦੋ ਉਰਦਰਦੰਗ ਅਗੰਗ ਓਗ ਹਰਤਾ, ਪਰੰਗ ਪਰੰਗ ਪਰਮੇਸ਼ੁੰਗ ਪਰੋਸ਼ ਪਾਲੰਗ, ਸਦਾ ਸਰਬਦਾ ਸਿਧਾਤਾ ਦਿਆਲੰਗ, ਅਛੇਦੀ ਅਭੇਦੀ ਅਨਾਮੰਗ ਅਕਾਮੰਗ, ਸਮਸਤੋ ਪਰਾਜੀ ਸਮਸਤ ਧਾਮੰਗ, ਤੇਰਾ ਜੋਰ ਚਾਚਰੀ ਛੰਦ। ਜਲੇ ਹੈ, ਥਲੇ ਹੈ, ਭੀਤ ਹੈ, ਭੇ ਹੈ, ਪ੍ਰਭੂ ਹੈ, ਅਜੂ ਹੈ, ਅਦੇਸ ਹੈ, ਭੇਸ ਹੈ, ਭੁਜੰਗ ਬਰਿਆਦ ਛੰਦ। ਅਗਾਧੇ ਅਬਾਧੇ ਅਨੰਦੀ ਸੁਰਬੇ, ਨਮੋ ਸਰਬਾਨੇ, ਸਮਸਤੀ ਨਿਧਾਨੇ, ਨਮਸਤਵੰਗ ਨਿਰਨਾਥੇ, ਨਮਸਤਵੰਗ ਪ੍ਰਮਾਥੇ, ਨਮਸਤਵੰਗ ਅਗੰਜੇ, ਨਮਸਤਵੰਗ ਅਭੰਜੇ,
Namastamang Agale Namastamang Apale Namo Sarbadesa Namo Sarpesa Namo Raj Raje Namo Sa Saje Namo Shah Shahe Namo Mahamahe Namo Gita Gita Namo Prit Prite Namo Rokh Rokhe Namo Sok Sokhe Namo Sarbroge Namo Sarboge Namo Sarba Jitang Namo Sarpitang Namo Sarbagyanang Namo Paramtanang Namo Sarbantrang Namo Sarbajantrang Namo Sarbadrisang Namo Sarbagrisang Namo Sarbarange Namo Sarpange Namo Namo Sarbarange Terbangi anangge namo jiv jivanga namo bij bijaya khijaya bijaya samastang prasajaya kripalang surupe kukaramang pranasi sada sarvada rida siddhang nivasi charpad shanda tva prasad amrat karme amrat tarme akhal joge achal poge achal raje atal saje akhal tarmang alah karmang sarvang data sarvang gyata sarvang pane sarvang mane sarvang pranang sarvang taranang sarvang pukta sarvang jugta sarvang devang sarvang pevang sarvang kale sarvang pale ruval shanda tva prasad Adrupan Admurta Ajon Purkapar, Sarman, Tremande, Bapebad, Udar, Sarpalak, Sarbakalak, Sarbakopanakal, Jatar, Tatarbiraj, Hibutubrisad, Nam Tamana, Jath, Jakar Ruprangna, Rekad, Purkudar, Murta Ajon, Ad, Asekha, Desorna Peja, Group Rekana Raga, Jatar, Tatar, Desavisahi, Fadu, Anurag, Nam Gambihin, Pekatam, Hunajai, Sarban, Sarbatanwans, Damman, Tahe, Ek Murta and Ek Darshan Kinrup and Ek Khel Khel Akhel Khel Antko Phir Ek Depevna Jani Jebed Aur Katev Rup Rangna Jat Paso Jani Ke Jeb Tatmatna Jat Jagar Janamaran Bihin Chakar Bakar Phir Chatr Chakmani Purtin Lok Chaudan Ke Bikhe Jag Jap Hije Jap Adeb Anad Murta Pyo Sabje Thab Param Rup Neet Murt Poon Purka Par Sarvisavrachyo Suyam Bhavagadna Panjanahar Kalhin Kalas Nukta Kalpurka Des Tarm Tam Superamrata Putra Kapesa Angragana Rangjake Jad Badranam Garbagan Dustabanjan Mukdai Kam Avrub Amik Anusat Ek Burkabutu, the Garbagan Sarbajana Drubasuth Angina Panganat Make Burkapar Sarvlaik Sarbukaik Sarbopurthpar Sarvanta Sarvanta Sarptian Pek Sarv Sastrana Jan Jerubranga Rekha Paramed Pran, Jake, Ned Park, the Neto Court, Simrit Pran, Shastrana, Abahi Bahucheta, Madhbhar, Shandu Prasad, Gungan Udar, Mehma Apar, Asana Abankma, Anang and Bobragas, Nissan Anas, Ajan Bahuke Sudaho, Ajan Baho Shahan, Shaho, Rajan, Rajbanan, Bandi, Bandipma, Mahan, Indrandra Balan, Barankar, and Kalan Kal. Anubudang Abba Bangat Vitapar, Gungan Udar, Mangal Pranam, Nirban, Kamat, the Prajan Vitakat Akhand, Alisakarma, Drasatarma, Sarba Pranade, Anadanda Bade, Chachari Shanda Twaprasad, Gobende Mukande Udare, Apare, Harian Karin Rana, Meaka, Mepujanga Priya, the Shanda, Chatrajakar Garta, Chatrajakar Harta, Chatrajakar Dane, Chatrajakar Jane, Chatrajakar Bharti, Chatrajakar Bharti. Chatrajagar Pale, Chatrajagar Gale, Chatrajagar Pase, Chatrajagar Vase, Chatrajagar Mane, Chatrajagar Dane, Chajri Shand. Nasaterana Mitterana Paramum Paramanga Pitterana Karmanga Kai, Ajarmang Ajayana Chatrana Mitra Preha Pavitra Pratisa Adisa Adrasa Agrisa Bhagavati Shandat Vaprasada Kathe Kia Chujidisake, Apij Besake, Agan Karmake, Apan Paramake, Apij Lokake, Ad Suka. Kept to the Barnege, Budgarnege, Rajan Prabahanka, Tarbang to Jahanke, Sokbarneke, Sarba Aparne, Kejakan Kerti Henke, Shatrang Shatri Henke, Brahman Surupeke, Anba, Anupeke, Ad, Adebeke, Ab, Abebehe, Keshatrang Behineke, Eka, the Neke, Rosi, Razakere, Hibere, Hake, Pag, Beabeke, Gabul Gabehe, Kiaful Gunaheke, Shahan, Shahanke, Karnu, Kurendeke, Roji, the Handeke, Rajakara Himeke, Karbang Karime. کہ سربنگ کلی ہیں کہ سربنگ دلی ہیں کہ سربتر مانے ہیں کہ سربتر دانے ہیں کہ سربتر گاؤنے ہیں کہ سربتر پاؤنے کہ سربتر دیسا ہے کہ سربتر بیسا ہے کہ سربتر راجہ ہے کہ سربتر ساجہ ہے کہ سربتر دینہ ہے کہ سربتر لینہ ہے کہ سربتر جاہو کہ سربتر پاہو کہ سربتر دیسا ہے کہ سربتر بیسا ہے کہ سربتر گالا ہے کہ سربتر پالا ہے کہ سربتر ہنتا کہ سربتر گنتا کہ سربتر پیکھی کہ سربتر پیکھی کہ سربتر کاجہ ہے کہ سربتر راجہ ہے کہ سربتر سوکھ ہے کہ سربتر بھوک ہے کہ سربتر ترانے کہ سربتر پرانے Kesarvat Desaya, Kesarvat Pesaya, Kesarvat Manaya, Sadaivam Pradhanaya, Kesarvat Japaya, Kesarvat Thapaya, Kesarvat Panaya, Kesarvat Manaya, Kesarvat Indraya, Kesarvat Chandraya, Kesarvam Kalime, Kesarvam Pahimaya, Kesakal Alame, Kesahib Kalame, Kesunala Bajumaya, Tamamal Razumaya, Mesul Salame, Salikud Madame,
ਗਰੀਬ ਸ਼ਿਕਸਤਾ ਗਰੀਬ ਪ੍ਰਸਤਾ ਬਿਲੰਦੁਲ ਮਕਾਨੇ ਜ਼ਮੀਨ ਉਲ ਜ਼ਮਾਨੇ ਤਮੀਜ਼ੁਲ ਤਮਾਮੇ ਰਜੁਲ ਨਿਧਾਨੇ ਹਰੀਫ ਉਲ ਅਜੀਮੇ ਰਜਾਇਗ ਯਕੀਨੈ ਅਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਅਜੀਜ਼ੁਲ ਨਿਵਾਜ਼ ਹੈ ਗਰੀਬ ਉਲ ਖਰਾਜ ਹੈ ਨਿਰੁਖ ਸਰੂਪ ਹੈ ਪ੍ਰਭੁਕਤ ਤ੍ਰਿਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਵਾਹ ਹੈ ਸੁਯੁਕਤ ਸੁਦਾ ਹੈ ਸਦੈਵੰਗ ਸਰੂਪ ਹੈ ਭੇਦੀ ਅਨੁਪ ਹੈ ਸਮਸਤ ਉਪਰਾਜ ਹੈ ਸਦਾ ਸਰਬਸਾਜ ਹੈ ਸਮਸਤ ਉਲ ਸਲਾਮ ਹੈ ਸਦੈ ਬਲਕਾਮ ਹੈ ਨਿਰਭਾ ਸੁਰੂਪ ਹੈ ਅਗਾਧ ਹੈ ਅਨੂਪ ਹੈ ਉਮੰਗਾਧ ਰੂਪੇ ਨਾ ਸੁਰੂਪੇ ਨੰਗੀ ਨਾਮੇ ਤ੍ਰਭੰਗੀ ਤ੍ਰਕਾਮੇ ਤ੍ਰਿਵਰੰਗ ਦਰਬਾਦੇ ਅਗੰਜੇ ਅਗਾਦੇ ਸੁਭੰਗ ਸਰਭਾਗ ਸਰਭਾ ਅਨੁਰਾਗੇ ਤ੍ਰਭੁਗ ਸਰੂਪ ਹੈ ਸ਼ਿਜੈ ਸ਼ੂਤੈ ਕੇ ਨਰਕੰਗ ਪ੍ਰਣਾਸ ਹੈ ਬਿਰਥਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸਦੈਵੰ ਸਦਾ ਹੈ ਬਿਭੁਗ ਸਰੂਪ ਹੈ ਪ੍ਰਯੁਗਤ ਅਨੁਪ ਹੈ ਨਿਰੁਕ ਸਦਾ ਹੈ ਬਿਭੁਗਤ ਪ੍ਰਵਾਹ ਹੈ ਅਨੁਕ ਸਰੂਪ ਹੈ ਪ੍ਰਯੁਗਤ ਅਨੁਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਭੇਖ ਹੈ ਲੇਖ ਹੈ ਭਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਭੂਤ ਹੈ ਧੂਤ ਹੈ ਅਨਾਸ ਹੈ ਉਦਾਸ ਹੈ ਤੰਦ ਹੈ ਅਬੰਧ ਹੈ ਭਗਤ ਹੈ ਬਿਰਖਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸਨਿੰਤ ਹੈ ਉਲਿਖ ਹੈ ਦਿੱਖ ਹੈ ਲੇਖ ਹੈ ਭੇਖ ਹੈ ਢਾਹ ਹੈ ਅਗਾਹ ਹੈ ਅਸੰਭ ਹੈ ਅਗਮ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪਟ ਛੰਦ ਪ੍ਰਸਾਦ ਸਰਵੰਗ ਹੰਤਾ ਸਰਵੰਗ ਹੰਤਾ ਸਰਵੰਗ ਖਿਆਤਾ ਸਰਵੰਗ ਗਿਆਤਾ ਸਰਵੰਗ ਹਰਤਾ ਸਰਵੰਗ ਕਰਤਾ ਸਰਵੰਗ ਪ੍ਰਾਨੰਗ ਸਰਵੰਗ ਤਰਾਨੰਗ ਸਰਵੰਗ ਕਰਮੰਗ ਸਰਵੰਗ ਧਰਮੰਗ ਸਰਵੰਗ ਜੁਗਤਾ ਸਰਵੰਗ ਮੁਕਤਾ ਰਸਾਵਲ ਛੰਦ ਪ੍ਰਸਾਦ ਨਮੋ ਨਰਕ ਨਾਸੇ ਸਦੈਵੰਗ ਪ੍ਰਕਾਸ਼ੇ ਅਨੰਗੰਗ ਸੁਰੂਪੇ ਭੰਗੰਗ ਵਿਭੂਤੇ ਪਰਮਾਤਮ ਪਰਮਾਤੇ ਸਦਾ ਸਰਵ ਸਾਥੇ ਅਗਾਸ ਰੂਪੇ ਨਿਰਬਾਧ ਭੂਤੇ ਨੰਗੀ ਨਾਮੇ ਨਿਰਭੰਗੀ ਤ੍ਰਿਕਾਮੇ ਨਿਰਭੰਗੀ ਸੁਰੂਪੇ ਸਰਭੰਗੀ ਰੂਪੇ ਨਾ ਪੋਤਰੇ ਨਾ ਪੁੱਤਰੇ ਨਾ ਸੱਤਰੇ ਨਾ ਮਿੱਤਰੇ ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ ਨਿਰਸਾਕੰ ਸਰੀਕ ਹੈ ਮਿੱਤੋ ਅਮੀਕ ਹੈ ਸਦੈਵੰਗ ਪ੍ਰਵਾਹ ਹੈ ਅਜਾਇ ਹੈ ਅਜਾ ਹੈ ਭਗਵਤੀ ਛੰਦ ਅਥਵਾ ਪ੍ਰਸਾਦ ਕੇ ਜ਼ਾਹਰ ਜ਼ਹੂਰ ਹੈ ਕੇ ਹਾਜ਼ਰ ਹਜ਼ੂਰ ਹੈ ਮਿਸੁਲ ਸਲਾਮ ਹੈ ਸਮਸੁਲ ਕਲਾਮ ਕੇ ਸਾਹਿਬ ਦਿਮਾਗ ਕੇ ਉਸਨ ਚਿਰਾਗ ਹੈ ਕਿ ਕਾਮਲ ਕਰੀਮੇ ਕੇ ਰਾਜ ਕਰੇ ਹੀਮੇ ਕੇ ਰੋਜੀ ਦਹਿੰਦੇ ਕੇ ਰਾਜ ਕਰੇ ਹਿੰਦੇ ਕਰੀਮਲ ਕਮਾਲ ਹੈ ਕਿਸੁਨ ਜਮਾਲ ਹੈ ਗਰੀਬ ਖਰਾਜ ਹੈ ਗਰੀਬ ਨਿਵਾਜ ਹੈ ਹਰੀ ਫੁਲ ਸ਼ਿਕਾਨਾ ਹੈ ਰਾਸਲ ਵਿਖਾਨਾ ਹੈ ਕਲੰਕੰਗ ਪ੍ਰਣਾਸ ਹੈ ਸਮਸਲ ਨਿਵਾਸ ਹੈ ਅਗੰਜੁਲ ਗਨੀਮ ਹੈ ਰਜਾਇ ਕਰ ਹੀਮ ਹੈ ਸਮਸਲ ਜ਼ੁਬਾਹ ਕੇ ਸਾਹਿਬ ਗਰਾਹ ਕੇ ਨਰਕੰਗ ਪ੍ਰਣਾਸ ਹੈ ਬੈਸੁਲ ਨਿਵਾਸ ਹੈ ਕੇ ਸਰਬੁਲ ਗਵਨ ਹੈ ਮੇਸੁਲ ਅਰਵਾਨ ਹੈ ਤਮਾਮੁਲ ਤਮੀਜ ਹੈ ਸਮਸਲ ਅਦੀਸ ਹੈ ਅਦੇਸੁਲ ਲੇਖ ਹੈ ਮੇਸੁਲ ਅਭੇਖ ਹੈ ਜ਼ਮੀਨ ਉਲ ਜ਼ਮਾ ਹੈ ਮੇਸੁਲ ਅਰਵਾਨ ਹੈ ਤਮਾਮੁਲ ਤਮੀਜ ਹੈ ਸਮਸਲ ਅਦੀਸ ਹੈ ਪਰੰਗ ਪਰਮੀਸ ਹੈ ਸਮਸਲ ਅਦੀਸ ਹੈ ਅਦੇਸੁਲ ਲੇਖ ਹੈ ਮੇਸੁਲ ਅਭੇਖ ਹੈ ਜ਼ਮੀਨ ਉਲ ਜ਼ਮਾ ਹੈ ਅਮੀਕ ਉਲ ਇਮਾ ਹੈ ਕਰੀਮ ਉਲ ਕਮਾਲ ਹੈ ਕੇ ਜੁਤ ਜਮਾਲ ਹੈ ਕੇ ਚਲੰਗ ਪ੍ਰਕਾਸ਼ ਹੈ ਕੇ ਮਿਤੋ ਸੁਭਾਸ ਹੈ ਕੇ ਆਜਬ ਸਰੂਪ ਹੈ ਕਿ ਮਿਤੋ ਵਿਭੂਤ ਹੈ ਕਿ ਮਿਤੋ ਪ੍ਰਸਾਹ ਹੈ ਕਿ ਆਤਮ ਪ੍ਰਵਾਹ ਹੈ ਕਿ ਅਚਲੰਗ ਅਨੰਗ ਹੈ ਕਿ ਮਿਤੋ ਅਭੰਗ ਹੈ ਮਦਭਾਰ ਛੰਦ ਅਥਵਾ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਰ ਮੁਦਾਮ ਹਰ ਬਰ ਅਗੰਜ ਹਰ ਨਰ ਪ੍ਰਭੰਜ ਅਨਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਅਖੰਡ ਵਰਨ ਰਮੰਡ ਅਨਭਵਨਾਸ ਮਨ ਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਥਲ ਮੁਦਾਮ ਅੰਸ਼ ਜੰਗ ਆਸਨ ਅਭੰਗ ਉਪਮਾ ਅਪਾਰ ਗਤ ਮਿਤ ਉਦਾਰ ਜਲ ਥਲ ਅਮੰਡ ਦੇ ਸੁਸਭਣ ਜਲ ਥਲ ਮਹਨ ਦੇ ਸੁਸਬੇਅੰਤ ਅਨਭਵਨਾ ਤਿਰਥਰ ਤੁਰਾ ਸਾ ਜਾਨ ਬਾਹ ਏਕੈ ਸੁਦਾਹ ਓੰਕਾਰ ਆਦ ਕਥਨੀ ਅਨਾਦ ਖਲਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਚਰ ਨਾਮ ਅੰਸ਼ ਜਗਾ ਅਜਨਾ ਬਾਦਨ ਝੰਝਗਾਤ ਅਨਰੰਜ ਬਾਦਨ ਟੁੱਟ ਭੰਡਾਰਨ ਠੱਟ ਬਾਰ ਆ ਢੀਠ ਧਰਮ ਅਤ ਢੀਠ ਕਰਮ ਅਨ ਬ੍ਰਣ ਅਨੰਦ ਦਾਤਾ ਮਹੰਦਰ ਬੋਲ ਮਨਾ ਛੰਦ ਤਵਾ ਪ੍ਰਸਾਦ ਕਰੁਣਾਲੇ ਹੈ ਅਰਕਾਲੇ ਹੈ ਕਲਖੰਡਨ ਹੈ ਮੈਂ ਵੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲਕਾਰਨ ਹੈ ਸਰਬ ਉਵਾਰਨ ਹੈ ਤ੍ਰਿਤਕੇ ਤਰਨ ਹੈ ਜਗ ਕੇ ਕਰਨ ਹੈ ਮਨ ਮਾਨ ਹੈ ਜਗ ਜਾਨ ਹੈ ਸਰਵੰਗ ਪਰ ਹੈ ਸਰਵੰਗ ਕਰ ਹੈ ਸਰਪਾਸ ਹੈ ਸਰਵਨਾਸ ਹੈ ਕਰੁਣਾਕਰ ਹੈ ਵਿਸਵੰਬਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਿਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰੁਣਾਕਰ ਹੈ ਅਜਪਾ ਜਪੈ ਆਥਾਪਾ ਥਪੈ ਅਕਰਤਾ ਕਰਤਾ ਅਮ੍ਰਿਤਾ ਅਮ੍ਰਿਤ ਹੈ ਅਕਰਤਾ ਕਰਤਾ ਅਮ੍ਰਿਤਾ ਅਮ੍ਰਿਤ ਹੈ ਅਜਵਾ ਕਰਤਾ ਅਮ੍ਰਿਤਾ ਅਮ੍ਰਿਤ ਹੈ ਕਰੁਣਾ ਕਰਤਾ ਕਰਤਾ ਕਰਤੇ ਧਰਨੀ ਧਰਤੈ ਮਤੇਸ਼ਵਰ ਹੈ ਪਰਮੇਸ਼ਵਰ ਹੈ ਕਰਤ ਅਕਰਤਾ ਕਰਤੇ ਅਮ੍ਰਿਤਾ ਅਮ੍ਰਿਤ ਹੈ ਅਜਵਾ ਕਰਤਾ ਅਮ੍ਰਿਤਾ ਅਮ੍ਰਿਤ ਹੈ ਨਰਨਾਇਕ ਹੈ ਖਲਗਾਇਕ ਹੈ ਬਿਸੁੰਬਰ ਹੈ ਕਰੁਣਾਲੇ ਹੈ ਨਰਪਨਾਇਕ ਹੈ ਸਰਪਾਇਕ ਹੈ ਪਾਪੰਜਨ ਹੈ ਅਰਗੰਜਨ ਹੈ ਰਪਤਾਪਨ ਹੈ ਜਪ ਜਾਪਨ ਹੈ ਅਕਲਾਂ ਕਰਤਾ ਹੈ ਸਰਵਾ ਕਰਤਾ ਹੈ ਕਰਤਾ ਕਰੇ ਹਰਤਾ ਰਹੇ ਪਰਮਾਤਮ ਹੈ ਸਰਵਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਦ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜ ਨਮੋ ਇੰਦਰ ਇੰਦਰੇ ਨਮੋ ਰਾਜ ਰਾਜ ਨਮੋ ਇੰਦਰ ਇੰਦਰ ਨਮੋ ਅੰਧਕਾਰ ਨਮੋ ਤੇਜ ਤੇਜ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਸੰਗ ਤਾਮਸੰਗ ਸਾਧ ਰੂਪੇ ਨਮੋ ਪਰਮ ਤਤੰਗ ਤਤੰਗ ਸੁਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨ ਨਮੰਤਰ ਮੰਤਰ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨ ਭੋਜ ਭੋਜੇ ਨਮੋ ਬਾਨ ਬਾਨੇ ਨਮੋ ਕਲਹ ਕਰਤਾ ਨਮੋ ਸਾਂਧ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ ਵਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਗ ਭੰਗੇ ਭੰਗੀ ਸੁਰੂਪੇ ਅਰੰਗੇ ਅਨਾਮੇ ਤਰਭੰਗੀ ਤਰਗਾਲੇ ਅਨੰਗੀ ਅਕਾਮੇ ਅਕ ਸ਼੍ਰੀ ਛੰਦ ਅਜੈ ਅਲਯ ਅਭੈ ਅਭੈ ਅਭੂ ਅਜੂ ਅਨਾਸ ਅਗਾਸ ਅਗੰਜ ਅਭੰਜ ਅਲਖ ਅਭ ਅਗਾਲ ਦਿਆਲ ਅਲੇਖ ਅਭੇਖ
अनाम अकाम अगह अटा अनाथे परमाथे अजोनी अमोनी नराग नारंगे नरूपे नारेखे अकर्मंग परमंग अगंजे लेखे उजांग प्रयाद शांत नमस्तुल प्रणामे समस्तुल प्रणासे अगंजुल अनामे समस्तुल निवासे निर्गामंग विभूते समस्तुल स्वरूपे कुकर्मंग प्रणासी सुतर्मंग विभूते सदा सचदानंग सतरंग प्रणासी गरिमुल गनंदा समस्तुल निवासी अजाय विभूते अजाय गरिमे हरियंकरें करीमल रहीमे चतुर्चक्रवर्ती चतुर्चक्र भुगते सुयंग भव सुभंग सर्वदा सर्वजुगते दुगालंग वर्णासी दयालंग स्वरूपे सदा अंग संगे अभंग विभूते चतुर्चक्रवर्ती चतुर्चक्र भुगते सुयंग भव सुभंग सर्वदा सर्वजुगते दुकाल

ਪਾਏ ਵਧਾਰੇ। ਜੀਤ ਪ੍ਰੈ ਸਭ ਦੇਹ ਦਿਸਾਨ ਕੋ ਬਾਜ ਢੋਲ ਮਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ। ਭੂਤ ਭਗਵਾਨ ਕੇ ਭੁਪਤ ਕਾਨ ਕੇ ਨੈਨ ਹਜਾਦ ਵਿਚਾਰੇ, ਸ੍ਰੀ ਪਦ ਸ੍ਰੀ ਭਗਵਾਨ ਭਜੇਵਨ ਅੰਧ ਗੁਬੰਧ ਕੇ ਧਾਮ ਸੁਧਾਰੇ। ਤੀਰਥ ਨਾਨ ਦਿਆਦਮ ਨਾਮ ਸਜਨ ਸੰਜਮ ਨੇਮ ਅਨੇਕ ਵਸੇਖੈ, ਵੇਦ ਬਰਾਨ ਕਦੇਵ ਗੁਰਾਨ ਜਮੀਨ ਜਮਾਨ ਸਵਾਨ ਕੇ ਵੇਖੈ, ਪਾਵਨ ਆਹਾਰ ਜਤੀ ਜਤ ਧਾਰ ਸਭ ਸੁਭਚਾਰ ਹਜ਼ਾਰ ਕੁ ਦੇਖੈ, ਸ੍ਰੀ ਭਗਵਾਨ ਭਜੇਵਨ ਭੁਪਤ ਏਕ ਰਤੀਬਨ ਏਕ ਨਾ ਲੇਖੈ। ਸੁਧ ਸਬਾ ਦੁਰੰਦ ਬਾਸ ਸਾ ਸਨਾ ਦੁਰਜਾਨ ਦਲੈਂਗੇ, ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਨੇਲਾ ਹਲੈਂਗੇ। ਤੋਰ ਅਰੀਰ ਮਰੋਰ ਵਾਸਨ ਮਾਤੇ ਮਤੰਗਨ ਮਾਨ ਮਲੈਂਗੇ, ਸ੍ਰੀ ਪਦ ਸ੍ਰੀ ਭਗਵਾਨ ਕਿਰਪਾਵਨ ਤਿਆਗ ਜਹਾਨ ਨਿਧਾਨ ਚਲੈਂਗੇ। ਵੀਰ ਅਪਾਰ ਵੱਡੇ ਬਰਿਆਰ ਵਿਚਾਰ ਸਾਰ ਕੀ ਧਾਰ ਪਛਈਆ, ਤੋਰ ਤੇ ਸਮਲਿੰਦ ਵਾਸਨ ਮਾਤੇ ਗਜਾਨ ਕੇ ਮਾਨ ਮਲਈਆ, ਗਾੜੇ ਗੜਾਨ ਕੋ ਤੋੜਨਹਾਰ ਸੁਭਾਤਨ ਚਕਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਨੇਕ ਸੋ ਏਕ ਦਵਈਆ, ਦਾਨਵ ਦੇਵ ਫਿਰੰਦ ਸਾਜਰ ਭੂਤ ਭਿਖ ਭਵਾਂਜ ਪੈਂਗੇ, ਜੀਵ ਜਿਤੇ ਜਲਮੈ ਥਲਮੈ ਪਲ ਹੀ ਪਲਮੈ ਸਭ ਥਾਪ ਥਪੈਂਗੇ, ਪੁਨ ਪ੍ਰਤਾਪਨ ਬਾੜ ਜੈਤਨ ਪਾਪਨ ਕੇ ਬਹੁ ਪੁੰਜ ਖਪੈਂਗੇ, ਸਾਧ ਸਮੂਹ ਪ੍ਰਸੰਨ ਫਰੈਜਕ ਸਦਰ ਸਭੈ ਅਵਲੋਕ ਛਪੈਂਗੇ, ਮਾਨਵ ਇੰਦਰ ਗਜਿੰਦਰ ਨਰਾਤ ਬਜੌਂਤ ਲੋਕ ਰਾਜ ਕਰੈਂਗੇ, ਕੋਟ ਸ਼ਨਾਨ ਗਜਾਦ ਗਦਾਨ ਅਨੇਕ ਸਵੰਬਰ ਸਾਜ ਬਰੈਂਗੇ, ਬ੍ਰਹਮੇਸ਼ਰ ਬਿਸ਼ਨ ਸਚੀਵ ਤੰਤ ਫਸੈ ਜਮ ਫਾਸ ਪਰੈਂਗੇ, ਜੇ ਨਰ ਸਰੀ ਪਾਤ ਕੇ ਪ੍ਰਸ ਹੈ ਭਵ ਤੇ ਨਰ ਫੇਰ ਨਾ ਦੇਹ ਧਰਾਂਗੇ, ਕਹਾ ਪਿਓ ਜੋ ਦੋਲੋਚਨ ਮੂੰਦ ਕੇ ਬੈਠ ਭਗ ਧਿਆਨ ਲਗਾਇਓ, ਨਾਥ ਵਰੀਓਨੇ ਸਾ ਸਮੁੰਦਰ ਲੋਕ ਗਿਓ ਪ੍ਰਲੋਕ ਗਵਾਇਓ, ਬਾਸ ਗਿਓ ਬਿਖਿਆਨ ਸੋ ਬੈਠ ਗਏ ਐਸੇ ਐਸੇ ਸੋ ਬੈਸ ਬਿਤਾਇਓ, ਸਾਜ ਕਾਹੂ ਸੁਨ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਕਾਹੂ ਲੈ ਪਾਹਨ ਪੂਜ ਧਰੋ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਰ ਵਾਚੀ ਦਿਸ਼ਾ ਮੈਂ ਕਹੋ ਪਸ਼ਾਹ ਕਹੋ ਅਸੀਸ ਨਿਵਾਯੋ, ਕਹੋ ਬਦਾਨ ਕੋ ਪੂਜ ਥੈ ਪਾਸ ਕੋ ਮਰਦਾਨ ਕੋ ਪੂਜਨ ਦਾਇਓ, ਗੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ, ਕਹੂ ਬਤਾਨ ਕੋ ਪੂਜਤ ਹੈ ਪਾਸ ਕਹੂ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੋ ਓੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜ ਪਾਤਸ਼ਾਹ ਦਸਵੀਂ ਕਵਿਓ ਬਾਜ ਬੇਨਤੀ ਚੌਪਾਈ, ਅਮਰੀ ਕਰੋ ਹਾਦ ਰੱਛਾ ਪੂਰਨੋ ਏ ਚਿਤ ਕੀ ਇੱਛਾ, ਤਬ ਚਰਨਨ ਮੰਨ ਰਹੇ ਹਮਾਰਾ ਬਿਨਾ ਜਾਨ ਕਰੋ ਪ੍ਰਤਪਾਰਾ, ਅਮਰੇ ਦੁਸ਼ਟ ਸਭ

ਸਨ ਵਰੇ ਹੁਜੋ ਸਦਾ ਹਮਾਰੇ ਪਛਾ ਸ੍ਰੀ ਹਸਤਜੂ ਕਰਿਓ ਰਛਾ ਰਾਖ ਲਓ ਮੋਇ ਰਾਖਣ ਹਾਰੇ ਸਾਹਿਬ ਸੰਸਹਾਏ ਪਿਆਰੇ ਦੀਨ ਬੰਦੁਸ਼ਟਨ ਕੇ ਹੰਤਾ ਤਮਹੋ ਪੁਰੀ ਚਤੁਰਦਸ ਗੰਥਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰਪਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ।

ਆਨੰਦ ਮਹਾਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਭਵ ਆਪ ਆਪਣੀ ਬੁਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਏ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹੇ ਬਿਦ ਸਜਾ ਪ੍ਰਥਮ ਸੰਸਾਰ ਏਕਾ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹੀ ਭੂਪਾ ਅੰਡ ਜੇਰ ਸੇਤ ਜਗੀਨੀ ਉਦਭੁਜ ਖਾਨ ਬਾਹੋ ਰਜਦੀਨੀ ਕਹੂੰ ਫੂਲ ਰਾਜ

ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਬਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਦਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸਦੇ ਸੋ ਪਾਵੇ ਸਦਾ ਸਿਵਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਾਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਤ ਸੁਖ ਮਨ ਆਏ ਵਸਿਆ ਜਨਿਸ਼ਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਰਾ ਜਿਤਗਰ ਧਾਰੀਆ ਪੰਜ ਦੂਤ ਦੁਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਹੋ ਸੇ ਨਾਮ ਹਰਕਾ ਲਾਗੇ ਕਹਿ ਨਾਨਕ ਤੈ ਸੁਖ ਹੋਵਾ ਤਿਤਗਰ ਅਨਹਦ ਵਾਜੇ ਸਾਚੀ ਲਵੈ ਬਿਨ ਦੇਹ ਨਿਮਾਣੀ ਦੇ ਨਿਵਾਣੀ ਲਵੈ ਬਾਜੋ ਕਿਆ ਕਰੇ ਵਿਚਾਰੀਆ ਤੁਦ ਬਾਤ ਸਮਰਾਥ ਕੋਏ ਨਾਹੀਂ ਕਿਰਪਾ ਕਰ ਬਨਵਾਰੀਆ ਇਸ ਨੂੰ ਅਰਥਾਵੋ ਨਾਹੀਂ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਦੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋ ਜਨਕਾ ਮੋਹ ਤੁੱਟਾ ਦਿਨਕਾ ਸ਼ਬਦ ਸੱਚਾ ਸਵਾਰਿਆ

ਮਲਾਕ ਸਵਾਰਿਆ ਗੁਰਪ੍ਰਸਾਦੀ ਮਨ ਭੈਣ ਨਿਰਮਲ ਜਨਾ ਭਾਣਾ ਭਾਵੇ ਕਹੇ ਨਾਨਕ ਜਿਸਦੇ ਪਿਆਰੇ ਸੋ ਜਨ ਪਾਵੇ ਆਵੋ ਸੰਤ ਪਿਆਰੇ ਵਗਤ ਕੀ ਕਰੇ ਕਹਾਣੀ ਕਰੇ ਕਹਾਣੀ ਅਗਥ ਕੇਰੀ ਗੁਰਦੁਆਰੇ ਪਾਈਐ ਧਨ ਮਨ ਧਨ ਸਭ ਸੌ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਅਗਥ ਕਹਾਣੀ

ਹੋਣੀ ਤੈਨੇ ਕੀਤੀ ਜਿਨ ਠਗੌਲੀ ਪਾਈ ਆ। ਕੁਰਬਾਨ ਕੀਤਾ ਦਸੇ ਬਿਟੋ ਜਨ ਮੋਹ ਮਿੱਠਾ ਲਾਇਆ, ਗਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਕੁਟਮ ਤੂਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲ, ਸਾਥ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਤਲਾਈਆ। ਸਾਕਾ ਮੂਲਿਆ ਨਾ ਖਿੱਚੇ ਚਿਤ ਅੰਤ ਪਸ਼ੋ ਤਾਈਆ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲਿਆ। ਗਾਮਾ ਗੋਛਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੈ। ਜੀ ਜਨ ਸਭ ਖੇਲ ਤੇਰਾ ਗਿਆ ਗੁਵਾਖ ਵਖਾਣਾ ਏ, ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ। ਕਹੇ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ। ਜੀ ਜਨ ਸਭ ਤੂੰ ਪਾਏ ਵੇਖ ਪ੍ਰਸੰਨ ਆਇਆ, ਲਭ ਲੁਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ। ਕਹੇ ਨਾਨਕ ਜਿਸਨੂੰ ਆਪ ਉੱਠਾ ਤਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ ਚਾਲ, ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਲਭ ਲੋਭ ਅਹੰਕਾਰ ਤਾਜ ਦਰਸ਼ਨਾ ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਬਾਲੋ ਨਿੱਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤੋਂ ਜਹਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ।

ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵੇ, ਜਿਸ ਨੂੰ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰ ਹੈ ਸੁਖ ਪਾਵੇ। ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇ ਤਵੇ ਚਲਾਵੇ, ਸੁਹਿਲਾ ਸ਼ਬਦ ਸੁਭਾਵਾ ਸ਼ਬਦੋ ਸੁਭਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ। ਇਹ ਤਿੰਨ ਕਹਿ ਮਨ ਵਸਿਆ ਜਿਨ ਧਰੂ ਲਿਖਿਆ ਆਇਆ, ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਿਰ ਨਾ ਪਾਇਆ, ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਿਤ ਸੰਗਤ ਸਬਾਈਆ, ਕਹਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜਾਏ ਬਿਨ ਸਹਿਜੇ, ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ। ਸਹਿਸੇ ਜਿਉ ਮਲੀਨ ਹੈ ਕਿਤੇ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰ ਸਿਉਂ ਰਹੋ ਚਿਤ ਲਾਏ। ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਇਹ ਸਹਿਸਾ ਇਹ ਵਜਾਏ। ਜਿਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿੰਨੀ ਜਨਮ ਜੂਐ ਹਾਰਿਆ। ਇਹ ਤਸ਼ਨਾ ਵੱਡਾ ਰੋਗ ਲੱਗਾ ਮਰਨ ਮਨੋਂ ਮੈਂ ਸਾਰਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ ਫਿਰੇ ਜੋ ਬੇਤਾਲਿਆ, ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੇ ਜਨਮ ਜੂਐ ਹਾਰਿਆ। ਜੀਓ ਨਿਰਮਲ ਬਾਰੋ, ਨਿਰਮਲ ਬਾਰੋ ਤਾਂ ਨਿਰਮਲ ਜੀਓ, ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾਹੀਂ ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੇ ਖੱਟਿਆ ਭਲੇ ਸੇ ਬਨਜਾਰੇ, ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰੂ ਨਾਲੇ। ਗੁਰ ਕੇ ਚੰਨ ਹਿਰਦੇ ਧਿਆਏ ਅੰਦਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹੇ ਪਰਨੇ ਗੁਰਬਿਨ ਅਵਰ ਨਾ ਜਾਣੇ ਕੋਏ। ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮੇ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ, ਸਿਰ ਬਾਣੀ ਜਿਨ ਕੋ ਨਾਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹਾਓ ਹਰ ਰੰਗ ਜਪਿਓ ਸਾ ਰੰਗ ਪਾਣੀ। ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਕਹਿੰਦੇ ਗੱਚੇ ਸੁਣਦੇ ਗੱਚੇ ਕੱਚੀ ਆਗ ਵਖਾਣੀ, ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈ ਰਵਾਣੀ, ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਮੁਰਗਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਆ ਸਮਾਓ, ਸ਼ਬਦ ਸੇ ਤੀ ਮਨ ਮਿਲਿਆ ਸੇ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਸੁਣਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਰਤਾਏ, ਹੁਕਮ ਰਤਾਏ ਆਪ ਵੇਖੇ ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਬਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ, ਤੇ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ, ਗੁਰੂ ਕਿਰਪਾ ਤੇ ਸੇਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਤਤ ਪਾਏ ਸੁਬੰਧਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਏ ਏ ਵਰਦਾਤਾ ਜੇ ਅਗਰ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਬੋਹੇ ਨਾ ਸਕੀ ਜਿਸ ਨਾਉ ਆਪਣੀ ਲਿਬਲਾਵੇ, ਆਪਣੀ ਲਿਬ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ, ਕਹੇ ਨਾਨਕ ਏ ਵਰਦਾਤਾ ਸੋ ਕਿਉਂ ਮਨੋ ਵਿਸਾਰੀਐ, ਜੈਸੀ ਅਗਨ ਉਦਰ ਮੈਂ ਹੈ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਜਾਤ ਸਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਦ ਜਿਤ ਹਰ ਵਿਸਰੇ ਮੋਹ ਬੁਜੇ ਭਾਉ ਦੂਜਾ ਲਾਇਆ, ਕਹੇ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ, ਹਰਾਪ ਅਮਲ ਕਹਿ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਬਿਟੋ ਰਹੇ ਲੋਕ ਮਿਲ ਲਾਏ, ਐਸਾ ਸਤਿਗੁਰ ਜੇ ਮਿਲੈ ਤਸੁ ਸਿਰ ਸੌਪੀਏ ਵਿੱਚੋਂ ਆਪ ਜਾਏ, ਜਿਸਦਾ ਜੀਓ ਤਿਸ ਮਿਲ ਰਹਾ ਹਰ ਵਸੈ ਮਨ ਆਏ, ਹਰਾਪ ਅਮਲ ਕਹਿ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ, ਅਰਾਸ ਮੇਰੀ ਮਨ ਮਨਜਾਰਾ, ਅਰਾਸ ਮੇਰੀ ਮਨ ਮਨਜਾਰਾ, ਸਤਿਗੁਰੂ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹਾ ਖਟਿਓ ਦਿਹਾੜੀ, ਇਹ ਧੰਨ ਤਿਨਾ ਮਿਲਿਆ ਜਿਨ ਹਰਿਆ ਪੇ ਭਾਣਾ, ਕਹਿ ਨਾਨਕ ਰਾਸ ਮੇਰੀ ਮਨ ਹੋਆ ਬੰਜਾਰਾ, ਇਹ ਰਸਨਾ ਤੂੰ ਅੰਦਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ ਚਰ, ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁਣਾ ਦ੍ਰਿਸ਼ਨਾ ਲਾਗੇ ਆਏ, ਇਹ ਹਰ ਰਸ ਗਰਮੀ ਪਾਈਐ ਸਤਿਗੁਰ ਮਿਲਿਆ ਜਿਸ ਆਏ, ਕਹੇ ਨਾਨਕ ਹੋਰ ਆਨ ਰਾਸ ਸਾ ਵਿਸਰੇ ਜਾ ਹਰ ਵਸੈ ਮਨ ਆਏ, ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੋਦ ਵਿੱਚ ਤਾਂ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗ ਦਿਖਾਇਆ। ਗੁਰਪ੍ਰਸਾਦੀ ਬੁੱਝਿਆ
ਤਾਂ ਚਲਤ ਹੋਵਾ ਚਲਤ ਨਦਰੀ ਆਇਆ। ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਮਨ ਚਾਓ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀ ਏ ਦੂ ਸੋਗ ਦੁੱਖ ਨਾ ਵਿਆਪੈ। ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਵੇ। ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਸ ਭੋਗੋ। ਕਹੇ ਨਾਨਕ ਪ੍ਰਭ ਆ ਮਿਲਿਆ ਕਰਨ ਕਾਰਨ ਜੋਗੋ। ਇਹ ਸਰੀਰ ਆ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ। ਇਹ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ। ਜਿਨ੍ਹਾਂ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਗੁਰਪ੍ਰਸਾਦੀ ਹਰ ਮਨ ਨ ਵਸਿਆ ਪੂਰਬ ਲਿਖਿਆ ਪਾਇਆ। ਕਹੇ ਨਾਨਕੇ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉਂ ਚਤਲਾਇਆ। ਇਹ ਨੇਤਰੋ ਮੇਰੇ ਹਾਓ ਔਰ ਤੁਮੈਂ ਜੋ ਧਰੀ ਹਰ ਬਿਨਾਂ ਵਰਨਾ ਦੇਖੋ ਕੋਈ। ਹਰ ਬਿਨਾਂ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ। ਇਹ ਵੀ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾ ਵੇਖਾਂ ਹਰ ਇੱਕ ਹੈ ਹਰ ਬਿਨਾਂ ਵਰਨਾ ਕੋਈ। ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ। ਇਹ ਸਰੁਣ ਹੋ ਮੇਰੇ ਹਾਉ ਸੱਚ ਸੁਣਨਾ ਨੋ ਪਠਾਏ। ਸੱਚ ਸੁਣਨਾ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ। ਜਿਤ ਸੁਣੀ ਮੰਦਨ ਹਰਿਆ ਹੋਵਾ ਰਸਨਾ ਰਸ ਮਾਣੀ। ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ। ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ। ਸੱਚ ਸੁਣਨਾ ਨੋ ਪਠਾਏ ਹਰ ਜਿਓ ਗੁਫਾ ਅੰਦਰ ਰੱਖ ਕੇ। ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨਾਉ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ।

ਸਾਚੇ ਘਰ ਗਾਵੋ। ਗਾਵਤਾ ਸੁਹਿਲਾ ਘਰ ਸਾਚਾ ਹੈ, ਜਿੱਥੇ ਸਦਾ ਸੱਚ ਧਿਆਵੇ, ਸਚੋ ਧਿਆਵੇ ਜਾਤ ਉਦਭਾਵੇ, ਗੁਰਮੁਖ ਜਨਾ ਬੁਝਾਵੇ। ਇਹ ਸੱਸ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾ।

ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨੇ ਸਤਾਰੇ। ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਵੈ ਗੋ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਪਾਵਨ ਪਵਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ, ਵਡਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਦੀਵਾਰ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਸੰਗਤਾਂ ਵੱਲੋਂ ਸੰਗਤੀ ਰੂਪ 'ਚ ਨਾਮ ਜਪਿਆ ਗਿਆ, ਉਪਰੰਤ ਗੁਰੂ ਪਾਤਸ਼ਾਹ ਜੀ ਨੇ ਸੋਹਣੇ ਤੰਗਤਾਂ ਦੇ ਵਿਰਾਜ ਦਰਸ਼ਨ ਦੁਆਰੇ ਬਖਸ਼ਿਸ਼ ਕੀਤੇ, ਪਿਤਰ ਹੁਕਮਨਾਮੇ ਬਖਸ਼ਿਸ਼ ਕੀਤੇ। ਉਪਰੰਤ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜਾਂ ਬਾਣੀਆਂ ਦੇ ਨਿਤਨੇਮ ਹੋਏ ਹਨ। ਗੁਰੂ ਪਾਤਸ਼ਾਹ ਜੀ ਆਪ ਜੀ ਨੇ ਹੁਕਮ ਸਰਵਣ ਕੀਤੇ ਹਨ। ਹੁਣ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਣਗੇ। ਭਾਈ ਭਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲ ਦਾ ਕੀਰਤਨੀ ਜਥਾ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ। ਸਾਧ ਸੰਗਤ ਜੀ, ਮੌਜੂਦਾ ਸੰਘਰਸ਼ ਦੌਰਾਨ ਅਣਗਿਣਤ ਹੀ ਕੌਮੀ ਸ਼ਹੀਦਾਂ ਜਿਨ੍ਹਾਂ ਨੂੰ ਲਵਾਰਸ ਕਹਿ ਕੇ ਬੇਕਦਰੀ ਨਾਲ ਹਰੀਕੇ ਪੱਤਨ ਦੇ ਨਿਰਜ ਪਾਣੀ ਸੇ ਰੋੜ ਦਿੱਤਾ ਗਿਆ, ਉਹਨਾਂ ਦੀਆਂ ਚਿਤਾਵਾਂ ਦਰਿਆਵਾਂ ਦੀਆਂ ਲਹਿਰਾਂ ਵਿੱਚ ਬਣਾਈਆਂ ਗਈਆਂ। ਉਹਨਾਂ ਸਮੂਹ ਹੀ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ, ਉਹਨਾਂ ਸ਼ਹੀਦਾਂ ਦੀ ਨੂੰ ਸਿਜਦਾ ਕਰਦਿਆਂ ਹੋਇਆਂ, ਉਹਨਾਂ ਦੇ ਨਿਮਿਤ ਸਮੂਹ ਸੰਗਤ ਵੱਲੋਂ ਅੱਜ ਅਰਦਾਸ ਸਮਾਗਮ ਹੋ ਰਹੇ ਹਨ ਗੁਰਦਸਾ ਫਰੀ ਮੌਂਡ ਵਿਖੇ ਸ਼ਾਮ ਨੂੰ 3 ਵਜੇ ਤੋਂ ਲੈ ਕੇ 6 ਵਜੇ ਤੱਕ, ਜਿਸ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ ਅਤੇ ਫਿਰ ਕੀਰਤਨ ਹੋਣਗੇ 5:15 ਤੋਂ ਲੈ ਕੇ 6:45 ਤੱਕ। 6:45 ਉਹਨਾਂ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਅਰਦਾਸ ਸੰਗਤੀ ਰੂਪ 'ਚ ਹੋਵੇਗੀ। ਆਪ ਜੀ ਨੇ ਸੁਖਮਨੀ ਸਾਹਿਬ ਪਾਠ ਦੌਰਾਨ ਹਾਜ਼ਰੀਆਂ ਭਰ ਕੇ, ਅਰਦਾਸ ਹਾਜ਼ਰੀਆਂ ਭਰ ਕੇ ਉਹਨਾਂ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਅਤੇ ਸਿਜਦਾ ਕਰਨ ਵਾਸਤੇ ਜ਼ਰੂਰ ਪਰਿਵਾਰਾਂ ਸਾਹਿਬ ਪਹੁੰਚਣਾ ਹੈ ਜੀ। ਧੰਨ ਗੁਰੂ ਹਰਕ੍ਰਿਸ਼ਨ ਪੈਸ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਵੀ ਆ ਰਹੇ ਹਨ। ਇਸੇ ਹਫ਼ਤੇ ਹੀ ਸੰਗਤਾਂ ਪਰਿਵਾਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਫਰੀ ਮੌਂਡ ਦੀਆਂ ਸੰਗਤਾਂ ਵੱਲੋਂ ਸ੍ਰੀ ਅਖੰਡ ਸਾਹਿਬ ਸ਼ੁੱਕਰਵਾਰ ਪ੍ਰਾਰੰਭ ਹੋਣਗੇ ਅਤੇ ਐਤਵਾਰ ਨੂੰ ਸੰਪੂਰਨਤਾ ਹੋਣਗੀਆਂ। ਆਪ ਜੀ ਨੇ ਹਾਜ਼ਰੀ ਭਰਨੀਆਂ ਜੀ ਅਖੰਡ ਕੀਰਤਨ ਸਮਾਗਮ, ਜੋ ਕਿ ਸਾਲਾਨਾ ਹਕਾਰ ਅਖੰਡ ਕੀਰਤਨ ਸਮਾਗਮ ਆ ਰਹੇ ਹਨ, ਅਗਲੇ ਹਫ਼ਤੇ 23 ਅਤੇ 25 ਨੂੰ 23 ਵੀਰਵਾਰ ਟਰੇਸੀ ਵਿਖੇ ਸ਼ਾਮ ਦੇ ਅਖੰਡ ਕੀਰਤਨ ਹੋਣਗੇ, 24 ਨੂੰ ਸ਼ੁੱਕਰਵਾਰ ਸਵੇਰੇ ਸ਼ਾਮ ਕੀਰਤਨ ਸਮਾਗਮ ਫਰੀ ਮੌਂਡ ਗੁਰਦੁਆਰਾ ਸਾਹਿਬ ਹੋਣਗੇ ਅਤੇ ਸ਼ਨਿਚਰਵਾਰ ਨੂੰ ਸਵੇਰੇ ਫਿਰ ਕੀਰਤਨ ਸਮਾਗਮ ਗੁਰਦੁਆਰਾ ਟਰੇਸੀ ਗੁਰੂ ਨਾਨਕ ਪ੍ਰਕਾਸ਼ ਵਿਖੇ ਸਵੇਰ ਦੇ ਕੀਰਤਨ ਸਮਾਗਮ ਹਨ ਅਤੇ ਉੱਥੇ ਸ਼ਨਿਚਰਵਾਰ 25 ਤਰੀਕ ਨੂੰ 25 ਜੁਲਾਈ ਨੂੰ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਉੱਥੇ ਹੋਣਗੇ। ਜਿਨ੍ਹਾਂ ਪ੍ਰਾਣੀਆਂ ਨੇ ਪ੍ਰਭੂ ਗੁਰੂ ਵਾਲੇ ਬੰਨਾ ਹੈ ਆਪਣੇ ਨਾਮ ਉੱਥੇ ਲਿਖਾ ਸਕਦੇ ਹੋ। 5 ਪਿਆਰਿਆਂ ਦੇ ਪੇਸ਼ ਹੋ ਕੇ ਨਾਮ ਦੀ ਦਾਤ ਮਰਦਾਤ ਪ੍ਰਾਪਤ ਕਰਕੇ ਜਨਮ ਸੇਲਾ ਕਰੋ। ਆਉਣ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਭਾਈ ਭੁਪਿੰਦਰ ਸਿੰਘ ਜੀ ਅਜੁਰਾ ਕੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਾਲਾ ਕੀਰਤਨ ਜਥਾ ਆਪ ਜੀ ਨੂੰ ਕੀਰਤਨ ਨਾਲ ਜੋੜਨਗੇ। ਉਹਨਾਂ ਪਾਸੋਂ ਪਿਆਰ ਸਤਿ ਸਰਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗਏ ਹੋਏ ਭਸਮਰ ਭਾਉ ਸਦਾਇਆ, ਵੱਡਾ ਹੋਇਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀ ਹੈ ਵਹਿ ਲੇਖਾ ਕਰ ਸਮਝਾਇਆ, ਥਾਉ ਨਾ ਹੋਵੇ ਪਾਉਂਦੀ ਸੁਣਿਆ ਕਹਿ ਰੁਆਇਆ, ਮਨ ਅੰਧਾ ਜਨਮ ਗਵਾਇਆ, ਮਨ ਅੰਧਾ ਜਨਮ ਗਵਾਇਆ।

ਆਪਣੀ ਤਨ ਅਦਰੀ ਸਤਿਗੁਰ ਪਾਇਆ, ਇਹ ਜੀ ਬਹੁਤ ਜਨਮ ਪਰ ਮੈਂ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੀ ਵਰਦਾ ਤਾਂ ਕੋ ਨਹੀਂ ਸਭ ਸੁਣੇ ਲੋਕ ਸਭਾਇਆ, ਸਤਿਗੁਰ ਮੇਰੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਸੇਵਕ ਸੇਵਾ ਕਰਮ ਚੜਾਓ ਪਿਨੀ ਰਹਿਮ ਜਿਨਾ ਮਨਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ।

ਬਿਨ ਸਤਿਗੁਰ ਕਿਨ ਨ ਪਾਇਓ, ਬਿਨ ਸਤਿਗੁਰ ਕਿਨ ਨ ਪਾਇਆ। ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟ ਆਪ ਸੁਣਾਇਆ, ਸਤਿਗੁਰੂ ਮਿਲਿਆ ਸਦਾ ਮੁਕਤ ਜਿਨ ਵਿੱਚੋਂ ਮੋਹ ਚੁਕਾਇਆ। ਤੁਮੇ ਵਿਚਾਰ ਹੈ ਜਿਨ ਸੱਚੇ ਸਮਚਿਤ ਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

ਨੇ ਸੱਚ ਸੱਚ ਧਿਆਇਆ। ਉਹ ਨਿਮਨ ਦੇ ਪੈਰ ਕਰ ਸੁਕ੍ਰਿਤ ਧਰਮ ਕਮਾਇਆ। ਉਹਨੇ ਦੁਨੀਆਂ ਤੋੜੇ ਬੰਧਨਾ ਅੰਨ ਪਾਣੀ ਥੋੜ੍ਹਾ ਖਾਇਆ। ਤੂੰ ਬਖਸ਼ੀ ਸੀ ਅਗਲਾ ਨਿਤ ਦੇਵੇ ਚੜ੍ਹੇ ਸਵਾਇਆ। ਵਡਿਆਈ ਵੱਡਾ ਪਾਇਆ ਵਡਿਆਈ।

ਪੌੜੀ ਸੱਚਾ ਸਹਿਬ ਜਿਨ ਸੱਚ ਸੱਚ ਵਰਤਾਇਆ ਜਿਸ ਤੂੰ ਦੇ ਤਸਮਿਲੇ ਸੱਚ ਤਤਨੀ ਸੱਚ ਕਮਾਇਆ ਸਤਿਗੁਰੂ ਮਿਲੇ ਸੱਚ ਪਾਇਆ ਜਿਨ ਕੇ ਹਿਰਦੈ ਸੱਚ ਵਸਾਇਆ ਮੂਰਖ ਸਤਨ ਦਾਨ ਮਨ ਮੁਖੀ ਜਨਮ ਗਵਾਇਆ।

ਔੜਿਤਰ ਕਰਮ ਜਨਕ ਜਿਤ ਪਾਇਆ ਤਤਨੀ ਕਿਸਨ ਤੇ ਆਇਆ ਇਹਨਾਂ ਜਨਦਾ ਕੇ ਵਸ ਕਿਸਨਾ ਦੁੱਧ ਵੇਖੀ ਜਗਤੀ ਪਾਇਆ ਇਕਨਾਂ ਨੂੰ ਤੋਂ ਮੇਲੇ ਕਾਪੋ ਦੁੱਧ ਖਵਾਇਆ ਗੁਰ ਕਿਰਪਾ ਤੇ ਜਾਣੇ ਜਿੱਥੇ ਤੁਧਾਪ ਬੁਝਾਇਆ ਸਹਿਜੇ ਸਤ ਸਮਾਇਆ।

ਬੜੀ ਕਪਟ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਕੀਤਾ ਭਾਵਨਾ ਹੁਕਮ ਕੇ ਮਨ ਭਾਵ ਤੇ ਰਹੇ ਭੀੜੇ ਅੱਗੇ ਜਾਵਣਾ ਨੰਗਾ ਦੋ ਜਗ ਚਾਲਿਆ ਤਾ ਦਿਸ਼ਾ ਕਰ ਡਰਾਵਨਾ ਕਰ ਔਗਣ ਪਛੋਤਾਵਨਾ ਕਰ ਔਗਣ

ਔਰ ਜਿਤ ਸੇਵੇ ਸੁਖ ਪਾਏ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਭ ਘਾਲ ਬੁਰੀ ਕਿਉਂ ਘਾਲੀਐ ਮੰਦਾ ਮੂਲ ਕੀ ਚਾਹੀਦੇ ਲੈ ਮੈਨੂੰ ਨਜ਼ਰ ਨਿਹਾਲੀਐ ਜਿਉ ਸਾਹਿਬ ਨਾਲ ਹਾਰੀਐ ਤੇ ਵੇਹਾ ਪਾਸਾ ਢਾਲੀਐ ਕਿਛ ਲਾਹੇ ਉੱਪਰ ਘਾਲੀਐ ਕਿਛ ਲਾਹੇ ਉੱਪਰ ਘਾਲੀਐ।

ਫੌੜੀ ਚੱਕਰ ਲਗੇ ਚੱਕਰ ਜਿਸ ਲੈ ਕਿਸਮੇ ਪਾਏ ਔਰ ਮੈਂ ਤਿਸਨੂੰ ਅਗਲੀ ਉਹ ਵਜੋ ਬਦੂਣਾ ਖਾਏ ਕਿਸਮੇ ਕਰ ਬਰਾਬਰ ਫਿਰ ਗੈਰਤ ਅੰਦਰ ਪਾਏ ਵਜੋ ਗੋ ਅਗਲਾ ਮੂਹੇ ਮੂਹੇ ਪਾਣਾ ਖਾਏ ਜਿਸ ਜੱਟ ਤੱਕ ਕੰਮ ਨਾ ਦਿਸਕੇ।

0: वाहेगुरु जी का खालसा वाहेगुरु जी की फतेह।
1: ਬੜੀ ਵੱਡੀ ਕੇ ਵਡਿਆਈਆਂ ਕਿਛ ਕਹਿ ਨਾ ਕਹਿਣ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀ ਅਰਜਿਕ ਸੰਭਾਹੀ ਸਾਈ ਕਰ ਕਮਾਵਨੇ ਧੁਰ ਛੋਟੀ ਤੇ ਨਾ ਪਾਏ ਨਾਨਕ ਕੀ ਬਾਹਰੀ ਹੋਰ ਦੂਜੀ ਨਾਹੀ ਜਾਏ ਸੋ ਕਰ ਜਿਤ ਸਰ ਜਾਏ ਸੋ ਕਰ ਜਿਤ ਸਰ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਮੰਡ ਤੇ ਅੰਮ੍ਰਿਤ ਵੇਲ ਦੀਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਜੋੜ ਰਹੇ ਸਨ ਭਾਈ ਭੁਪਿੰਦਰ ਸਿੰਘ ਜੀ। ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਾਲੇ ਦਾ ਕੀਰਤਨੀ ਜਥਾ ਭਾਈ ਸਾਹਿਬ ਜਥੇ ਬਹੁਤ ਬਹੁਤ ਧੰਨਵਾਦ। ਹੁਣ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਅੰਮ੍ਰਿਤ ਵੇਲੇ ਪਿੱਤਰ ਮੁੱਖ ਵਾਗ ਦੀ ਕਥਾ ਆਪ ਜੀ ਨੂੰ ਸਰਵਣ ਕਰਾਉਣਗੇ ਭਾਈ ਗੁਰਜੰਟ ਸਿੰਘ ਜੀ ਪਟਿਆਲੇ ਵਾਲੇ, ਉਹਨਾਂ ਪਾਸੋਂ ਪਿਆਰ ਸਿਕਾ ਸਰਵਣ ਕਰੋ ਜੀ। ਸਾਧ ਸੰਗਤ ਜੀ, ਅੱਜ ਸ਼ਾਮ ਨੂੰ ਮੌਜੂਦਾ ਸੰਘਰਸ਼ ਦੌਰਾਨ ਅਣਗਿਣਤ ਹੀ ਕੌਮੀ ਸ਼ਹੀਦਾਂ ਨੂੰ ਜਿਨ੍ਹਾਂ ਨੂੰ ਵਾਰਸ ਕਹਿ ਕੇ ਬੇਕਦਰੀ ਨਾਲ ਸ਼ਹੀਦ ਕਰਕੇ ਹਰ ਇੱਕ ਦਰਿਆ ਵਿੱਚ ਰੋੜਿਆ ਗਿਆ, ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਉਹਨਾਂ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਅੱਜ ਸ਼ਾਮ ਨੂੰ ਸੁਖਮਨੀ ਸਾਹਿਬ ਜੀ ਦੇ ਪਾਠ ਕੀਰਤਨ ਅਰਦਾਸ ਸਮਾਗਮ ਹੋ ਰਹੇ ਹਨ। 4 ਤੋਂ ਲੈ ਕੇ 6 ਵਜੇ ਤੱਕ ਪੌਣੇ 6 ਅਰਦਾਸ ਹੋਵੇਗੀ। ਆਪ ਜੀ ਨੇ ਸਾਰੇ ਪਰਿਵਾਰ ਸਹਿਤ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਅਤੇ ਕੱਲ੍ਹ ਬੁੱਧਵਾਰ ਨੂੰ ਸੰਗਰਾਂਦ ਦਾ ਦਿਹਾੜਾ ਹੈ, ਇਸ ਸੰਬੰਧ ਵਿੱਚ ਸਵੇਰ ਸ਼ਾਮ ਦੇ ਦੀਵਾਨ ਸਜਣਗੇ। ਆਉਣ ਵਾਲੇ ਸ਼ਨਿਚਰਵਾਰ ਦੇ ਸ਼ਾਮ ਦੇ ਦੀਵਾਨ ਰਾਗ ਮਲਹਾਰ ਕੀਰਤਨ ਦਰਬਾਰ ਸਜ ਰਹੇ ਹਨ, ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਅਗਲੇ ਹਫ਼ਤੇ 24, 25, 26 ਤਰੀਕ ਨੂੰ ਸਾਲਾਨਾ ਅਖੰਡ ਕੀਰਤਨ ਸਮਾਗਮ ਆ ਰਹੇ ਹਨ। 24 ਤਰੀਕ ਦਾ ਸਾਹਿਬ ਦਾ ਸਮਾਗਮ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਮ 'ਤੇ ਟਰੇਸੀ ਗੁਰਦੁਆਰਾ ਸਾਹਿਬ ਅਤੇ ਗੁਰਦੁਆਰਾ ਸਾਹਿਬ ਵਿਖੇ ਸ਼ਾਮ ਦੇ ਦੀਵਾਨ ਸਜਣਗੇ। 25 ਤਰੀਕ ਨੂੰ ਸ਼ੁੱਕਰਵਾਰ ਸਵੇਰੇ ਸ਼ਾਮ ਦੇ ਦੀਵਾਨ ਗੁਰਦੁਆਰਾ ਸਾਹਿਬ ਫਰੀਮਾਉਂਟ ਵਿਖੇ ਹੋਣਗੇ। 26 ਤਰੀਕ ਦਾ ਫਿਰ ਸਮਾਗਮ ਸਵੇਰੇ ਗੁਰੂ ਨਾਨਕ ਪ੍ਰਕਾਸ਼ ਟਰੇਸੀ ਵਿਖੇ ਗੁਰਦੁਆਰਾ ਸਾਹਿਬ ਵਿਖੇ, ਅਤੇ ਸਵੇਰੇ 26 ਤਰੀਕ ਨੂੰ ਹੀ ਸ਼ਨਿਚਰਵਾਰ ਗੁਰਦੁਆਰਾ ਸਾਹਿਬ ਟਰੇਸੀ ਵਿਖੇ ਹੀ ਅੰਮ੍ਰਿਤ ਸੰਚਾਰ ਹੋ ਰਹੇ ਹਨ। ਆਪ ਜਿਨ੍ਹਾਂ ਨੇ ਗੁਰੂ ਵਾਲੇ ਬਣਨਾ ਹੈ ਉੱਥੇ ਨਾਮ ਲਿਖਾ ਸਕਦੇ ਹੋ। ਨਾਮ ਦੀ ਦਾਤ ਅੰਮ੍ਰਿਤ ਦਾਤ ਪ੍ਰਾਪਤ ਕਰਕੇ ਜਨਮ ਸਵੇਲਾ ਕਰੋ, ਹੁਣ ਕਥਾ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਅਸਮਨ ਉਪਜਿਓ ਸਗਲੇ ਦੁਖ ਪਲਾਇਣ ਰਹਾਉ ਜੋ ਮੰਗ ਹੈ ਸੋਈ ਸੋਈ ਪਾਵ ਹੈ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੋਹੋਂ ਤੇ ਚੁੱਟ ਹੈ ਭਵ ਜਲ ਜਗਤ ਤਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ, ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੇ ਕੀਮਤੀ ਸਮੇਂ ਨੂੰ ਸਫਲ ਬਣਾ ਰਹੇ ਹੋ। ਮਹਾਰਾਜ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੋ ਰਹੀ ਹੈ। ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਤੁਰਕੀ ਬਾਣੀ ਦੇ ਜਾਪ, ਤੁਰਕੀ ਬਾਣੀ ਦੇ ਕੀਰਤਨ ਆਪ ਜੀ ਨੇ ਸ਼੍ਰਵਣ ਕੀਤੇ ਹਨ। ਮਹਾਰਾਜ ਸਾਹਿਬ ਜੀ ਸਿਰ ਤੇ ਰਹਿਮ ਭਰਿਆ ਹੱਥ ਰੱਖ ਕੇ ਸਾਨੂੰ ਹਰ ਰੋਜ਼ ਤੁਰਕੀ ਬਾਣੀ ਦੀ ਦਾਤ ਬਖਸ਼ ਕੇ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ ਕੇ ਨਿਵਾਜਦੇ ਨੇ। ਮਹਾਰਾਜ ਸਾਹਿਬ ਜੀ ਸਮਤ ਬਖਸ਼ਣ, ਇਸੇ ਤਰ੍ਹਾਂ ਹਰ ਰੋਜ਼ ਅਸੀਂ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੇ ਕੀਮਤੀ ਲਾਹੇ ਲੈਂਦੇ ਰਹੀਏ।

ਦੇ ਨਾਲ ਅਸੀਂ ਜੁੜੇ ਰਹੀਏ, ਕਿਉਂਕਿ ਸਿੱਖ ਦਾ ਜੀਵਨ ਜਿੰਨਾ ਸਮਾਂ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੁੜਿਆ ਹੈ, ਉਨਾ ਸਮਾਂ ਸੁਖਦਾਈ ਹੈ, ਉਨਾ ਸਮਾਂ ਸਫਲ ਹੈ। ਜਦੋਂ ਹੀ ਮਹਾਰਾਜ ਸਾਹਿਬ ਜੀ ਦੇ ਚਰਨਾਂ ਨਾਲੋਂ ਸਾਡੀ ਸੁਰਤ ਟੁੱਟ ਜਾਂਦੀ ਹੈ, ਸਾਡਾ ਸੰਬੰਧ ਟੁੱਟ ਜਾਂਦਾ ਹੈ, ਬੇਸ਼ੱਕ ਸਰੀਰ ਕਰਕੇ ਜਿਉਂਦੇ ਤੁਰੇ ਫਿਰੀਏ, ਅਸਲੀਅਤ ਚ ਸਾਡੀ ਕੋਈ ਸੱਤਾ ਨਹੀਂ ਰਹਿ ਜਾਂਦੀ। ਆਖਾਂ ਜੀਵਾਂ ਵਿਸਰੈ ਮਰ ਜਾਓ। ਮਹਾਰਾਜ ਜੀ ਕਹਿੰਦੇ ਜੇ ਜਪਦੇ ਹਾਂ ਤਾਂ ਜਿਉਂਦੇ ਹਾਂ, ਜਿੱਦਣ ਜਪਣਾ ਬੰਦ ਹੋ ਗਿਆ ਸਮਝ ਲਓ ਮਰਿਆਂ ਦੇ ਸਮਾਨ ਹੈ। ਜਾਂ ਮਹਾਰਾਜ ਜੀ ਦਾ ਇੱਕ ਬਚਨ ਹੋਰ ਆਉਂਦਾ ਹੈ, ਮਹਾਰਾਜ ਜੀ ਕਹਿੰਦੇ ਹੈ ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ। ਜਿਸ ਹਿਰਦੇ ਨੂੰ ਬਾਣੀ ਵਿਸਰ ਜਾਂਦੀ ਹੈ ਉਹ ਇੱਦਾਂ ਬਿਲਕਦਾ ਹੈ ਜਿਵੇਂ ਕੋਈ ਕਿਸੇ ਨੂੰ ਕੋਈ ਐਸਾ ਰੋਗ ਲੱਗਿਆ ਹੋਵੇ ਜਿਹਦਾ ਕੋਈ ਇਲਾਜ ਹੀ ਨਾ ਹੋਵੇ। ਪੁਰਾਣੇ ਸਮਿਆਂ ਦੇ ਅੰਦਰ ਪੱਕਾ ਰੋਗ ਜਿਹੜਾ ਉਹ ਉਸ ਰੋਗ ਨੂੰ ਕਿਹਾ ਜਾਂਦਾ ਸੀ ਜਿਹੜਾ ਰੋਗ ਬੰਦੇ ਦੀ ਜਾਨ ਲੈ ਕੇ ਖੜਾ ਛੱਡੇ। ਵੀਰ ਤਾਂ ਜੀ ਇਹਨੂੰ ਤਾਂ ਕੋਈ ਪੱਕੀ ਉਹ ਬਿਮਾਰੀ ਲੱਗੀ ਹੈ ਤੇ ਜਿਹਦੀ ਔਦ ਵੈਲਿਊ ਜਿਹੜੀ ਉਹ ਵੀ ਬਹੁਤ ਲੰਮੀ ਨਾ ਹੋਵੇ। ਕੁਛ ਰੋਗ ਤਾਂ ਇਹੋ ਜਿਹੇ ਹੈ ਬੰਦਾ 50-50 ਸਾਲ ਵੀ ਕੱਢ ਜਾਂਦਾ, 2-4 ਸਾਲਾਂ ਚ ਜਾਨ ਲੈ ਜੇ ਜਿਹੜਾ ਰੋਗ ਉਹਨੂੰ ਪੱਕਾ ਰੋਗ ਕਹਿੰਦੇ ਸੀ।

ਗੁਰਮੁਖੋ ਪੱਕੇ ਰੋਗੀ ਵਾਂਗੂ ਬਿਲਕਦੇ ਇੱਕ ਦਿਨ, ਤੜਫਦੇ ਹੈ, ਦੁੱਖ ਚੱਲਦੇ ਹੈ। ਇਸ ਕਰਕੇ ਮਹਾਰਾਜ ਜੀ ਨੇ ਸਾਨੂੰ ਵਾਰ ਵਾਰ ਕਿਹਾ, ਭਾਈ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ, ਵਾਹਿਗੁਰੂ ਵਾਹਿਗੁਰੂ ਕਰਿਆ ਕਰੋ ਤਾਂ ਕਿ ਤੁਹਾਡਾ ਭਲਾ ਹੋ ਜਾਏ। ਵਾਹਿਗੁਰੂ ਵਾਹਿਗੁਰੂ ਜਪਣ ਦੀ ਜਿਹੜੀ ਪਹਿਲੀ ਅਵਸਥਾ ਹੈ ਉਹ ਜਵਾਨ ਦੀ ਹੈ, ਰਸਨਾ ਦੀ ਹੈ। ਜਦੋਂ ਪੁਰਾਣੇ ਸਮਿਆਂ ਚ ਗੁਰੂ ਗੁਰਮੰਤਰ ਦਿੰਦੇ ਸੀ, ਉਹ ਸਿੱਖ ਨੂੰ ਗੁਰੂ ਵੀ ਜਵਾਨ ਨਾਲ ਹੀ ਮੰਤਰ ਦਿੰਦੇ ਰਹੇ ਆ ਤੇ ਸਿੱਖ ਕੰਨਾਂ ਨਾਲ ਸੁਣ ਕੇ ਜਵਾਨ ਨਾਲ ਜਪਦਾ ਰਿਹਾ।

ਹੁਣ ਪੰਜ ਪਿਆਰੇ ਵੀ ਸਾਨੂੰ ਗੁਰਮੰਤਰ ਮੂਲ ਮੰਤਰ ਦਿੰਦੇ ਆ, ਜਵਾਨ ਨਾਲ ਹੀ ਦਿੰਦੇ ਆ, ਜਵਾਨ ਨਾਲ ਹੀ ਜਪਣ ਦਾ ਹੁਕਮ ਕਰਦੇ ਆ। ਔਰ ਪਹਿਲਾ ਮਾਧਿਅਮ ਗੁਰੂ ਸ਼ਬਦ ਨਾਲ, ਗੁਰਮੰਤਰ ਨਾਲ ਜੁੜਨ ਦਾ ਰਸਨਾ ਹੀ ਹੈ।

ਤਿਲ ਤਿਲ ਕਰ ਕਟੀਐ ਹਰਹਾ ਜਬ ਵਿਸਰੈ ਗੋਬਿੰਦ ਰਾਏ ਦਿਨੋ ਦਿਨ ਘਟੀਐ। ਕਹਿੰਦੇ ਟੁਕੜੇ ਕਰਕੇ ਛੋਟੇ ਛੋਟੇ ਜਿਹੜੀ ਜੀਵ ਮੇਰੀ ਨਾਮ ਨੀ ਨਾ ਜਪਦੀ, ਜੀ ਕਰਦਾ ਇਹਨੂੰ ਕੱਟ ਦਿਆਂ। ਐਸੇ ਬੋਲ ਵੀ ਆਪਣੀ ਜਵਾਨ ਆਪਣੀ ਰਸਨਾ ਪ੍ਰਥਾਏ ਰੱਬ ਦੇ ਪਿਆਰਿਆਂ ਨੇ ਕੀਤੇ ਹੈ।

ਧੀਆਂ ਇਨ ਵੀ ਨਮ੍ਰਿਤ ਭਾਵ। ਕੱਲ ਦੀ ਕਥਾ ਚ ਸ਼ਬਦ ਆਇਆ ਸੀ ਰਸਨਾ ਨਾਲ ਨਾਮ ਜਪਣ ਦਾ, ਜਿੰਨਾ ਉਪਦੇਸ਼ ਗੁਰਬਾਣੀ ਦੇ ਵਿੱਚ ਹੈ ਮਾਫ ਕਰਨਾ ਉਹਨਾਂ ਮਨ ਦੁਆਰਾ ਜਪਣ ਦਾ ਨਹੀਂ। ਸਿੱਧਾ ਸਿੱਧਾ ਹੀ ਜਿੱਥੇ ਜਿੱਥੇ ਮਹਾਰਾਜ ਜੀ ਨੇ ਉਪਦੇਸ਼ ਕੀਤਾ ਭਾਈ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਧਰੂ ਪ੍ਰਹਿਲਾਦ ਵੀ ਰਸਨਾ ਨਾਲ ਹੀ ਜਪਦੇ ਰਹੇ ਹੈ। ਸੋ ਇੱਦਾਂ ਜਪਦਿਆਂ ਜਪਦਿਆਂ ਇੱਕ ਦਿਨ ਮਹਾਰਾਜ ਸਾਹਿਬ ਜੀ ਦੀ ਮਿਹਰ ਹੋ ਜਾਂਦੀ ਹੈ। ਰਸਨਾ ਨਾਲ ਜਪਣਾ ਇਸੇ ਕਰਕੇ ਲਾਜ਼ਮੀ ਹੈ। ਤੁਸੀਂ ਗੁਰਬਾਣੀ ਦੀ ਵਿਆਖਿਆ ਸੁਣ ਰਹੇ ਹੋ। ਬਿਨਾਂ ਬੋਲਿਆਂ ਇਹ ਵਿਆਖਿਆ ਵੀ ਨਹੀਂ ਸੁਣਾਈ ਜਾ ਸਕਦੀ ਬਿਨਾਂ ਜ਼ਬਾਨ ਤੋਂ। ਬਿਨਾਂ ਜ਼ਬਾਨ ਤੋਂ ਗੁਰਮੰਤਰ ਦੀ ਦੀਕਸ਼ਾ ਨਹੀਂ ਦਿੱਤੀ ਜਾ ਸਕਦੀ। ਬਿਨਾਂ ਜ਼ਬਾਨ ਤੋਂ ਨਿਤਨੇਮ ਨਹੀਂ ਕੀਤਾ ਜਾ ਸਕਦਾ। ਬਿਨਾਂ ਜ਼ਬਾਨ ਤੋਂ ਸ਼ੁੱਧ ਬਾਣੀ ਪੜ੍ਹਨੀ ਨਹੀਂ ਸਿਖਾਈ ਜਾ ਸਕਦੀ। ਇਸ ਕਰਕੇ ਇਹ ਜ਼ਬਾਨ ਦਾ ਵਾਹਿਗੁਰੂ ਦੇ ਨਾਮ ਨਾਲ ਜੁੜੇ ਹੋਣਾ ਬੜਾ ਲਾਜ਼ਮੀ ਹੈ। ਆਓ ਮਹਾਰਾਜ ਜੀ ਜੋ ਉਪਦੇਸ਼ ਕਰ ਰਹੇ ਆ ਸੁਣਦੇ ਆ। ਚਿੱਤ ਵਿਰਤੀਆਂ ਨੂੰ ਇਕਾਗਰ ਕਰੋ ਰਸਨਾ ਦੀ ਪਵਿੱਤਰਤਾ ਲਈ ਔਰ ਮਨ ਦੀ ਇਕਾਗਰਤਾ ਦੇ ਲਈ। ਸਾਰੀ ਸੰਗਤ ਆਖੋ ਜੀ।

ਅਰਜਨ ਦੇਵ ਸਾਹਿਬ ਜੀ ਮਹਾਰਾਜ ਅੰਮ੍ਰਿਤਮਈ ਦਾਤ ਬਖਸ਼ਿਸ਼ ਕਰ ਰਹੇ ਨੇ। ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਿਜ ਰਹੱਸ ਮਨ ਉਪਜਿਓ ਸਗਲੇ ਦੁੱਖ ਭੁਲਾਇਣ। ਮਹਾਰਾਜ ਜੀ ਕਹਿੰਦੇ ਭਾਈ ਹਰ ਬੰਦਾ ਇਹ ਚਾਹੁੰਦਾ ਹੈ ਕਿ ਉਹਦੇ ਘਰ ਦੇ ਵਿੱਚ ਸ਼ਾਂਤੀ ਹੋਵੇ, ਉਹਦਾ ਮਨ ਟਿਕਿਆ ਹੋਵੇ, ਉਹਦੇ ਅੰਦਰ ਸਹਿਜ ਹੋਵੇ, ਉਹਦੇ ਅੰਦਰ ਟਿਕਾ ਹੋਵੇ, ਉਹਦੇ ਅੰਦਰ ਸ਼ਾਂਤੀ ਹੋਵੇ, ਉਹਦੇ ਪਰਿਵਾਰ ਚ ਸ਼ਾਂਤੀ ਹੋਵੇ, ਉਹਦੇ ਪਰਿਵਾਰ ਚ ਟਿਕਾ ਹੋਵੇ, ਆਨੰਦ ਹੋਵੇ, ਟਿਕੇ ਹੋਏ ਹੋਣ ਮਨ ਕਰਕੇ, ਹਿਰਦੇ ਕਰਕੇ, ਸੁਭਾਅ ਕਰਕੇ। ਮਹਾਰਾਜ ਜੀ ਕਹਿੰਦੇ ਦਾਤਾਂ ਸਾਰੀਆਂ ਵਾਹਿਗੁਰੂ ਦੀਆਂ ਨੇ, ਬੰਦਾ ਚਾਹ ਕੇ ਵੀ ਟਿਕ ਨਹੀਂ ਸਕਦਾ, ਕਿੰਨਾ ਹੀ ਕਿਉਂ ਨਾ ਚਾਹ ਲਵੇ ਵੀ ਮੈਂ ਸ਼ਾਂਤ ਰਹਿਣਾ, ਮੈਂ ਟਿਕਣਾ, ਮੈਂ ਆਪਣੇ ਘਰੇ ਰਹਿਣਾ, ਪਰ ਦੋ ਚਾਰ ਦਿਨਾਂ ਬਾਅਦ ਫੇਰ ਬੰਦਾ ਉਦਾਂ ਦਾ ਉਦਾਂ ਹੋ ਜਾਂਦਾ। ਕਈ ਵਾਰ ਕਿਸੇ ਤੇ ਕੋਈ ਕਿਰਪਾ ਹੋ ਜਾਂਦੀ ਹੈ, ਉਹ ਦੋ ਚਾਰ ਦਿਨ ਅੰਮ੍ਰਿਤ ਵੇਲੇ ਉੱਠੇ, ਮਹਾਰਾਜ ਦੇ ਦਰਬਾਰ ਗਏ, ਬੜਾ ਚਾਅ ਚੜਿਆ, ਫੇਰ ਉਦਾਂ ਦੇ ਉਦਾਂ ਥੋੜਾ ਸਮਾਂ ਨਾਮ ਜਪਣ ਨੂੰ ਕੀਤਾ, ਥੋੜਾ ਸਮਾਂ ਨਾਮ ਜਪਿਆ, ਫੇਰ ਉਦਾਂ ਦੇ ਉਦਾਂ। ਇਹ ਜਿਹੜਾ

ਅੰਦਰ ਟਿਕਾ ਸਾਡੇ ਅੰਦਰ ਜਾ ਕੇ ਮਨ ਦਾ ਟਿਕ ਜਾਣਾ ਜਿਹੜਾ ਇਹ ਨਹੀਂ ਹੋਣ ਦਿੰਦਾ ਕਿਉਂਕਿ ਇਹ ਛੋਟਾ ਜਿਹਾ ਵਿਘਨ ਤਾਂ ਹੈ ਨਹੀਂ ਵਿਘਨ ਵੀ ਬਹੁਤ ਵੱਡਾ ਇਹ ਪਰ ਮਹਾਰਾਜ ਜੀ ਕਹਿੰਦੇ ਜੇ ਤੁਸੀਂ ਚਾਹੁੰਦੇ ਹੋ ਵਿਘਨ ਕੱਟਿਆ ਜਾਏ ਇਹ ਵਿਘਨ ਤੁਹਾਡੀ ਜ਼ਿੰਦਗੀ ਚ ਨਾ ਆਵੇ ਮਹਾਰਾਜ ਜੀ ਕਹਿੰਦੇ ਫਿਰ ਭਾਈ ਰਸਨਾ ਗੁਣ ਗੋਪਾਲ ਨਿਧ ਗਾਇਣ ਆਪਣੀ ਜ਼ੁਬਾਨ ਨਾਲ ਵਾਹਿਗੁਰੂ ਦੇ ਗੁਣ ਗਾਇਆ ਕਰੋ ਉਹ ਗੁਣਾਂ ਦਾ ਖਜ਼ਾਨਾ ਹੈ ਸਾਰੀ ਸ੍ਰਿਸ਼ਟੀ ਨੂੰ ਪਾਲਣ ਵਾਲਾ ਹੈ ਤੇ ਜਦੋਂ ਵਾਹਿਗੁਰੂ ਦੇ ਗੁਣ ਗਾਓਗੇ ਫਿਰ ਇਹੋ ਜਿਹੀ ਕਲਾ ਵਰਤੇਗੀ ਕਿ ਮਨ ਜਿਹੜਾ ਉਹ ਛਿੰਨ ਭੰਗਰ ਨਹੀਂ ਹੋਏਗਾ ਬੁੱਧੀ ਛਿੰਨ ਭੰਗਰ ਨਹੀਂ ਹੋਏਗੀ ਛਿੰਨ ਭੰਗਰ ਮਨ ਛਿੰਨ ਭੰਗਰ ਬੁੱਧੀ ਇਹ ਸਾਨੂੰ ਸਾਰੀ ਜ਼ਿੰਦਗੀ ਖਰਾਬ ਕਰਦੇ ਨੇ ਛਿੰਨ ਭੰਗਰ ਮਨ ਕੀ ਹੁੰਦਾ ਹੈ ਖਿੰਨ ਤੋਲਾ ਖਿੰਨ ਮਾਸਾ ਵੀ ਕਦੇ ਤਾਂ ਐਡਾ ਦਿਲ ਹੋ ਜਾਂਦਾ ਬੰਦੇ ਦਾ ਐਡਾ ਮਨ ਹੋ ਜਾਂਦਾ ਕਦੇ ਇੰਨਾ ਕੀ ਰਹਿ ਜਾਂਦਾ ਜਮਾ ਦੁਨਿਆਵੀ ਸੁਭਾਅ ਹੁੰਦਾ ਸਾਡਾ ਇਹ ਕਿਸੇ ਨੂੰ ਤਾਂ ਖੁਸ਼ ਹੋ ਕੇ ਇੰਨਾ ਕੁਛ ਦੇ ਦਿੰਦੇ ਹਾਂ ਤੇ ਕਈ ਵਾਰ ਕੋਈ ਮੰਗਤਾ ਕੋਈ ਲੋੜਵੰਦ ਕੋਈ ਇੱਕ ਦੋ ਰੁਪਈਆ ਹੀ ਮੰਗ ਲਵੇ ਉਹਨੂੰ ਉਹ ਵੀ ਨਹੀਂ ਦੇ ਹੁੰਦਾ ਇਹ ਮਨ ਦਾ ਹਰ ਇੱਕ ਦੇ ਕੁਦਰਤੀ ਸੁਭਾਅ ਬਣਿਆ ਫਿਰ ਘਰ ਦੇ ਵਿੱਚ ਵਿਚਰਦੇ ਆ ਬੰਦੇ ਪਰਿਵਾਰ ਦੇ ਵਿੱਚ ਕਿਸੇ ਨਾਲ ਈਰਖਾ ਕਿਸੇ ਨਾਲ ਪ੍ਰੇਮ ਰਾਜਨੀਤੀ ਘਰਾਂ ਚ ਚੱਲ ਪੈਂਦੀ ਹੈ ਤੇ ਉੱਥੇ ਵੀ ਮਨ ਕਿਸੇ ਤੇ ਵੱਧ ਖੁਸ਼ ਹੈ ਕਿਸੇ ਤੇ ਖੁਸ਼ ਨਹੀਂ ਹੈ ਕਿਸੇ ਨਾਲ ਚਾਰ ਦਿਨ ਬਣਦੀ ਹੈ ਦੀ ਕਿਸੇ ਨਾਲ ਨਹੀਂ ਬਣਦੀ ਇੱਦਾਂ ਦਾ ਜਦੋਂ ਸਾਡਾ ਮੂਲ ਰੂਪ ਚ ਮਨ ਬਣ ਚੁੱਕਿਆ ਤੁਸੀਂ ਦੱਸੋ ਉਹ ਬਾਣੀ ਨਾਲ ਲਗਾਤਾਰ ਕਿਵੇਂ ਜੁੜ ਸਕਦਾ ਫਿਰ ਉਹ ਚੰਗੇ ਕੰਮਾਂ ਨਾਲ ਕਿਵੇਂ ਜੁੜ ਸਕਦਾ ਕਿਉਂਕਿ ਇਹਨੂੰ ਤਾਂ ਆਦਤ ਬਣਾ ਲਈ ਹੈ ਕਦੇ ਨਿੰਦਿਆ ਕਰਨ ਲਾ ਦੇਣਾ ਕਦੇ ਚੁਗਲੀ ਕਰਨ ਲਾ ਦੇਣਾ ਕਦੇ ਕਦੇ ਭਲਾ ਵੀ ਕਰ ਲੈਣਾ ਕਦੇ ਕਦੇ ਸੇਵਾ ਵੀ ਕਰ ਲੈਣੀ ਤੇ ਕਦੇ ਕਦੇ ਗੁਨਾਹ ਵੀ ਕਰ ਲੈਣੇ ਫਿਰ ਜਿੱਦਾਂ ਦਾ ਉਹਦਾ ਸੁਭਾਅ ਬਣਾ ਲਿਆ ਬਣ ਗਿਆ ਉੱਦਾਂ ਉਹ ਚੱਲੀ ਜਾਂਦਾ ਬਸ

ਅਮਨ ਜਪਦੇ ਹਾਂ ਨਾ ਗੁਰਮੁਖੋ, ਸੇਵਾ ਸਿਮਰਨ ਕਰਦੇ ਹਾਂ, ਹੌਲੀ ਹੌਲੀ ਇਹਨਾਂ ਕਰਮਾਂ ਦੀ ਮੈਲ ਲਾਹਣੀ ਸ਼ੁਰੂ ਕਰ ਦਿੰਦਾ ਉਹ। ਇੱਕ ਦਿਨ ਮੈਲ ਲਹਿੰਦੀ ਲਹਿੰਦੀ ਲਹਿੰਦੀ ਲਹਿੰਦੀ ਇੰਨਾ ਅੰਦਰਲਾ ਸਾਫ ਹੋ ਜਾਂਦਾ ਕਿ ਬੰਦਾ ਇੱਕ ਵਾਰ ਕਹਿੰਦਾ ਸਤਨਾਮ ਸ੍ਰੀ ਵਾਹਿਗੁਰੂ, ਉਹੀ ਸਤਨਾਮ ਸ੍ਰੀ ਵਾਹਿਗੁਰੂ ਦੀ ਧੁਨ ਜਿਹੜੀ ਅੰਦਰ ਗੂੰਜਦੀ ਰਹਿੰਦੀ ਹੈ ਉਹਦੇ, ਬਸ ਉੱਥੋਂ ਹੀ ਚੱਲ ਪੈਂਦਾ, ਆਪਣੇ ਆਪ ਹੀ ਚੱਲਦਾ ਰਹਿੰਦਾ, ਫਿਰ ਜਪੀ ਜਾਂਦਾ ਉਹ। ਇਹਦੇ ਲਈ ਮਹਾਰਾਜ ਜੀ ਕਹਿੰਦੇ ਪਹਿਲਾਂ ਜਵਾਨ ਨਾਲ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਜਪਣਾ ਬਹੁਤ ਲਾਜ਼ਮੀ ਹੈ, ਅੰਦਰਲਾ ਸਾਫ ਕਰਨਾ ਸੇਵਾ ਸਿਮਰਨ ਨਾਲ ਬਹੁਤ ਲਾਜ਼ਮੀ ਹੈ। ਮਹਾਰਾਜ ਜੀ ਕਹਿੰਦੇ ਇਹਦੇ ਨਾਲ ਤਾਂ ਅੰਦਰਲਾ ਸਾਫ ਹੀ ਮਸਾ ਹੁੰਦਾ, ਫਿਰ ਜਦੋਂ ਹੋ ਜਾਂਦਾ ਤਾਂ ਫਿਰ ਅੰਦਰੋਂ ਅੰਮ੍ਰਿਤ ਵੀ ਪ੍ਰਗਟ ਹੋ ਜਾਂਦਾ। ਮਹਾਰਾਜ ਜੀ ਕਹਿੰਦੇ ਜੇ ਚਾਹੁੰਦੇ ਹੋ ਤੁਹਾਡਾ ਮਨ ਟਿਕੇ ਬਾਣੀ ਚ, ਨਿਤਨੇਮ ਚ ਪਰਪਕਤਾ ਆਵੇ, ਦੁੱਖ ਛੱਡ ਕੇ ਭੱਜ ਜਾਣ, ਸ਼ਾਂਤੀ ਸਹਿਜ ਇਹ ਅਵਸਥਾ ਚ ਆ ਜਾਏ, ਭਾਈ ਰਸਨਾ ਗੁਣ ਗੋਪਾਲ ਨਿਧ ਗਾਇਣ, ਜਵਾਨ ਤੋਂ ਕਰਿਆ ਕਰੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਮੈਂ ਨਹੀਂ ਕਹਿ ਰਿਹਾ, ਇਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿ ਰਹੇ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਨੂੰ ਤਾਂ ਹੈਰਾਨਗੀ ਹੁੰਦੀ ਹੈ ਵੀ ਜਿਨ੍ਹਾਂ ਲੋਕਾਂ ਨੇ ਪਿਛਲੇ ਲੰਮੇ ਸਮੇਂ ਤੋਂ ਰੌਲਾ ਪਾਇਆ ਹੈ ਕਿ ਜੀ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਤੋਤਾ ਰਟਨਾ, ਵੀ ਕਦੇ ਉਹਨਾਂ ਨੇ ਬਾਣੀ ਹੀ ਨਹੀਂ ਪੜ੍ਹੀ, ਦਾ ਮਤਲਬ ਕਦੇ ਸਹਿਜ ਪਾਠ ਹੀ ਨਹੀਂ ਕੀਤਾ ਉਹਨਾਂ ਨੇ। ਜਿਸ ਪ੍ਰਚਾਰਕ ਨੇ ਕਮ ਸੇ ਕਮ ਸਾਲ ਚ ਇੱਕ ਸਹਿਜ ਪਾਠ ਕੀਤਾ ਹੁੰਦਾ ਉਹਨੂੰ ਪਤਾ ਹੀ ਹੁੰਦਾ, ਕਿਉਂਕਿ ਉਹ ਸਰੂਪ ਦੇ ਵਿੱਚੋਂ ਦੀ ਆਤਮ ਦਰਸ਼ਨ ਕਰਕੇ ਲੰਘਿਆ ਹੁੰਦਾ ਤੇ ਕਿੱਥੇ ਕਿੱਥੇ ਕੀ ਕੀ ਸਿਧਾਂਤ ਆ ਰਹੇ ਨੇ। ਬਸ ਇਹੀ ਫਰਕ ਹੈ ਸੰਪਰਦਾਵਾਂ ਟਕਸਾਲਾਂ ਦੇ ਵਿੱਚ, ਜਦੋਂ ਕੋਈ ਕਥਾ ਕਰਨ ਲੱਗਦਾ ਉਹਨੂੰ ਨਾਲ ਨਾਲ ਇਹ ਗੱਲ ਸਿਖਾਈ ਜਾਂਦੀ ਹੈ, ਭਾਈ ਇਹ ਕਥਾ ਤਾਂ ਮਹਾਰਾਜ ਦੇ ਭੈ ਚ ਸਿਧਾਂਤਾਂ ਚ ਰਹਿ ਕੇ ਕਰ ਸਕੇਗਾ ਜੇ ਹਰ ਰੋਜ਼ ਖੁਦ ਸਹਿਜ ਪਾਠ ਕਰੇਗਾ। ਔਰ ਜਿੰਨੇ ਚੰਗੇ ਚੰਗੇ ਗਿਆਨੀ ਪੁਰਸ਼ ਮਹਾਰਾਜ ਦਾ ਭੈ ਰੱਖਣ ਵਾਲੇ ਅੱਜ ਤੱਕ ਹੋਏ ਆ, ਸਭ ਡੇਲੀ ਸਹਿਜ ਪਾਠ ਕਰਦੇ ਰਹੇ ਆ, ਜਾਂ ਡੇਲੀ ਪੰਜ ਦਸ ਵਿਦਿਆਰਥੀਆਂ ਨੂੰ ਗੁਰਬਾਣੀ ਦੀ ਸੰਥਿਆ ਕਰਾਉਂਦੇ ਰਹੇ ਆ।

ਸਹਿਜ ਪਾਠ ਖੁਦ ਕਰੀਦਾ। ਉਦੋਂ ਬੜੇ ਸਿਧਾਂਤ ਨੇ ਤੁਰਕੀ ਬਾਣੀ ਦੇ, ਜਿਹੜੇ ਜਪਦਿਆਂ ਜਪਦਿਆਂ ਜਾਂ ਸੰਥਿਆ ਕਰਾਉਂਦਿਆਂ ਕਰਾਉਂਦਿਆਂ ਅੰਦਰੋਂ ਖੁੱਲਦੇ ਨੇ, ਕਿਉਂਕਿ ਅਰਥ ਪੜ੍ਹ ਲੈਣੇ, ਅਰਥ ਪੜ੍ਹ ਕੇ ਵਾਚ ਲੈਣੇ, ਫਿਰ ਉਹੀ ਯਾਦ ਕਰ ਲੈਣੇ, ਸੁਣਾ ਦੇਣੇ। ਇਹ ਚੀਜ਼ ਜਿਹੜੀ ਹੈ ਇਹ ਉਧਾਰਾ ਗਿਆਨ ਹੈ। ਜਿਵੇਂ ਰਾਸ਼ਨ ਪਾਣੀ, ਪਹਿਲਾਂ ਅਸੀਂ ਪੰਜਾਬ ਰਹਿੰਦੇ ਆਪਣੇ ਖੇਤਾਂ 'ਚ ਹੀ ਪ੍ਰਗਟ ਕਰ ਲੈਂਦੇ ਸੀ, ਸਭ ਘਰ ਦਾ ਉਗਾ ਲੈਂਦੇ ਸੀ। ਹੁਣ ਵਿਦੇਸ਼ਾਂ 'ਚ ਉਧਾਰਾ ਲਿਆਈਦਾ ਦੁਕਾਨਾਂ ਤੋਂ ਜਾ ਕੇ ਪੈਸੇ ਦੇ ਕੇ। ਇਸੇ ਤਰ੍ਹਾਂ ਕਿਤਾਬਾਂ ਦਾ ਗਿਆਨ ਹੈ। ਆਪ ਕੋਈ ਕਮਾਈ ਨਹੀਂ ਕਰਨੀ, ਕੋਈ ਚੌਂਕੜਾ ਨਹੀਂ ਮਾਰਨਾ, ਭਜਨ ਨਹੀਂ ਕਰਨਾ, ਬੰਦਗੀ ਨਹੀਂ ਕਰਨੀ, ਕਿਤਾਬਾਂ ਦਾ ਗਿਆਨ ਲੈ ਲੈਣਾ, ਉਹਨੂੰ ਪੜ੍ਹ ਲੈਣਾ, ਪੜ੍ਹ ਕੇ ਸਮਝ ਲੈਣਾ ਥੋੜ੍ਹਾ ਬਹੁਤਾ, ਬਸ ਫਿਰ ਉਹ ਅੱਗੇ ਸੁਣਾਈ ਜਾਣਾ। ਇਹਦੇ ਨਾਲ ਗੱਲ ਨਹੀਂ ਬਣਦੀ ਕਦੇ ਵੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਧਾਰਾ ਗਿਆਨ ਉਧਾਰਾ ਹੀ ਹੁੰਦਾ। ਜਿਹੜਾ ਆਪਣਾ ਗਿਆਨ ਹੈ ਉਹ ਕੀ ਹੈ, ਕਿਉਂਕਿ ਜਿੰਨੀ ਕੁ ਗੱਲ ਕਹਿ ਕੇ ਚਲੇ ਜਾਈਏ ਫਿਰ ਅੰਦਰ ਸ਼ੰਕਾ ਬਣ ਜਾਂਦਾ ਸੁਣਨ ਵਾਲਿਆਂ ਦੇ, ਕੀ ਪਤਾ ਕਿੱਥੇ ਕਿੱਥੇ ਕੌਣ ਕੌਣ ਸੁਣਦਾ ਹੈ। ਆਪਣਾ ਗਿਆਨ ਉਹ ਗਿਆਨ ਹੈ ਜਿਹੜਾ ਮਹਾਂਪੁਰਸ਼ਾਂ ਦੀ ਸੰਗਤ 'ਚ ਰਹਿ ਕੇ ਗੁਰਬਾਣੀ ਦੇ ਅਰਥ ਕਰਨੇ ਸਿੱਖ ਲਏ, ਕਿਉਂਕਿ ਇੱਥੇ ਮਿਹਨਤ ਬਹੁਤ ਲੱਗਦੀ ਹੈ। ਅਤੇ ਜੋ ਸਿੱਖਿਆ ਹਿਰਦੇ 'ਚ ਹੀ ਲਿਖਿਆ, ਉਸ ਤੋਂ ਬਾਅਦ ਖੁਦ ਸੇਵਾ ਕੀਤੀ, ਸਿਮਰਨ ਕੀਤਾ, ਵਿਦਿਆਰਥੀ ਅੱਗੇ ਪੜ੍ਹਾਏ, ਪੜ੍ਹਾਉਂਦਿਆਂ ਪੜ੍ਹਾਉਂਦਿਆਂ ਦਸਾਂ ਵੀਹਾਂ ਸਾਲਾਂ ਦੇ ਵਿੱਚ ਜੋ ਆਪਣਾ ਅਨੁਭਵ ਫੁਰਨ ਲੱਗਿਆ, ਆਪਣੇ ਆਪ ਨੂੰ ਸੰਪੂਰਨ ਹੋਣ ਲੱਗਿਆ, ਉਹ ਗਿਆਨ ਆਪਣਾ ਗਿਆਨ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਔਰ ਉਹ ਹਰੇਕ ਦਾ ਬੇਸ਼ੱਕ ਆਪਣਾ ਆਪਣਾ ਕਿਉਂ ਨਾ ਹੋਵੇ, ਪਰ ਗੁਰੂ ਆਸ਼ਾ ਤੋਂ ਉਲਟ ਨਹੀਂ ਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਗੱਲ ਇੱਥੇ ਹੋਰ ਕਲੀਅਰ ਕਰਦੇ ਜਾਈਏ। ਮੰਨ ਲਓ ਚਾਰ ਬੰਦੇ ਨਾਮ ਜਪਦੇ ਹੈ, ਕੋਈ ਰਾਮ ਰਾਮ ਜਪਦਾ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਖੁਦਾ ਖੁਦਾ ਜਪਦਾ, ਕੋਈ ਸੇਵਾ ਗੁਸਈਆ ਕੋਈ ਹਿਲਾਏ, ਕੋਈ ਗੁਸਈਆ ਗੁਸਈਆ ਜਪਦਾ, ਕੋਈ ਅੱਲਾਹ ਐਵੇਂ ਜਪਦਾ ਹੈ। ਵੱਖਰੇ ਵੱਖਰੇ ਨਾਮ, ਕੋਈ ਵਾਹਿਗੁਰੂ ਵਾਹਿਗੁਰੂ ਜਪਦਾ, ਵੱਖਰੇ ਵੱਖਰੇ ਲੋਕ, ਵੱਖਰੇ ਵੱਖਰੇ ਧਰਮ, ਵੱਖਰੇ ਵੱਖਰੇ ਗੁਰੂ, ਵੱਖਰੇ ਵੱਖਰੇ ਮੰਤਰ ਸਭ ਨੇ ਲਏ ਹੈ। ਕਿਸੇ ਨੇ ਅੱਲਾਹ ਇਸਲਾਮ ਤੋਂ ਲਿਆ, ਕਿਸੇ ਨੇ ਰਾਮ ਸਨਾਤਨ ਤੋਂ ਲਿਆ, ਕਿਸੇ ਨੇ ਬੋਧੀਆਂ ਤੋਂ ਲਿਆ, ਕਿਸੇ ਨੇ ਜੈਨੀਆਂ ਤੋਂ ਲਿਆ, ਕਿਸੇ ਨੇ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਘਰੋਂ ਲਿਆ। ਹੁਣ ਇਹ ਜਿਹੜੇ ਨਾਮ ਨੇ ਵਾਹਿਗੁਰੂ ਦੇ, ਇਹ ਨਾਮ ਅੱਖਰਾਂ ਤੋਂ ਬਣੇ ਨੇ,
ਵਰਣਾਤਮਕ ਨਾਮ ਕਿਹਾ ਜਾਂਦਾ ਹੈ ਇਹਨਾਂ ਨਾਮਾਂ ਨੂੰ ਵਾਹਿਗੁਰੂ ਦੇ ਅੱਖਰਾਂ ਤੋਂ ਬਣ ਰਹੇ ਨੇ, ਚਾਰ ਅੱਖਰਾਂ ਤੋਂ ਵਾਹਿਗੁਰੂ ਬਣ ਰਿਹਾ, ਦੋ ਅੱਖਰਾਂ ਤੋਂ ਰਾਮ ਬਣ ਰਿਹਾ, ਇੱਦਾਂ ਤੇ ਉਚਾਰਨ ਵੀ ਵੱਖਰਾ ਵੱਖਰਾ ਹੋ ਰਿਹਾ। ਕੋਈ ਅੱਲਾਹੁ ਅਕਬਰ ਕਹਿ ਰਿਹਾ, ਕੋਈ ਵਾਹਿਗੁਰੂ, ਕੋਈ ਗੁਰਸਈਆ, ਕੋਈ ਰਾਮ, ਇੱਦਾਂ ਵੱਖਰੇ ਵੱਖਰੇ ਜਪ ਰਹੇ। ਕਹਿੰਦੇ ਜਪਦਿਆਂ ਜਪਦਿਆਂ ਇੱਕ ਦਿਨ ਕਿਰਪਾ ਹੋ ਗਈ ਸਾਰਿਆਂ ਤੇ, ਸਭ ਦੇ ਅੰਦਰ ਅਨਹਦ ਨਾਦ ਚੱਲ ਪਿਆ, ਧੁਨ ਚੱਲ ਪਈ ਅੰਦਰ। ਹੁਣ ਜਿਹੜੀ ਉਹ ਧੁਨ ਚੱਲੀ ਹੈ, ਜਿਹਨੇ ਅੱਲਾ ਅੱਲਾ ਜਪਿਆ ਉਹਦੇ ਅੰਦਰ ਵੀ ਉਹੀ ਹੈ, ਜਿਹਨੇ ਵਾਹਿਗੁਰੂ ਵਾਹਿਗੁਰੂ ਜਪਿਆ ਉਹਦੇ ਅੰਦਰ ਵੀ ਉਹੀ ਹੈ, ਜਿਹਨੇ ਗੁਸਈਆਂ ਗੁਸਈਆਂ ਜਪਿਆ ਉਹਦੇ ਅੰਦਰ ਵੀ ਉਹੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਧੁਨ ਚੇਂਜ ਨਹੀਂ ਹੁੰਦੀ, ਨਾ ਕੋਈ ਕਰ ਸਕੇ। ਰੱਬ ਦੇ ਨਾਮ ਬੰਦਾ ਜਿੰਨੇ ਮਰਜ਼ੀ ਰੱਖ ਸਕਦਾ, ਅੱਖਰਾਂ ਤੋਂ ਬਣੇ ਨੇ, ਪਰ ਜਿਹੜਾ ਉਹਦਾ ਅਸਲੀ ਨਾਮ ਹੈ, ਜਿਹੜਾ ਧੁਨ ਤੋਂ ਸ਼ੁਰੂ ਹੋ ਕੇ ਫਿਰ ਆਤਮ ਪ੍ਰਕਾਸ਼ ਤੇ ਪ੍ਰਗਟ ਹੁੰਦਾ, ਉਹ ਨਾਮ ਵੱਖਰਾ ਹੀ ਹੈ, ਉਹ ਸਭ ਦੇ ਅੰਦਰ ਇੱਕੋ ਹੀ ਚੱਲਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਭ ਦੇ ਅੰਦਰ ਇੱਕੋ ਹੀ। ਉਸ ਤੋਂ ਬਾਅਦ ਜਿਹੜਾ ਪ੍ਰਕਾਸ਼ ਹੁੰਦਾ ਵਾਹਿਗੁਰੂ ਦਾ, ਉਹ ਵੀ ਸਭ ਦੇ ਅੰਦਰ ਇੱਕੋ ਹੀ ਹੁੰਦਾ, ਬਦਲਵਾਂ ਬਦਲਵਾਂ ਕੁਝ ਵੀ ਨਹੀਂ ਹੁੰਦਾ ਉੱਥੇ। ਸੋ ਜਿਸ ਤਰ੍ਹਾਂ ਇਹ ਤਾਂ ਗਾਹਾਂ ਦੀ ਗੱਲ ਦੱਸੀ ਹੈ, ਜਦੋਂ ਬੰਦਾ ਅਭਿਆਸ ਕਰਦਾ ਭਜਨ ਬੰਦਗੀ ਜਪਦਾ, ਕੋਈ ਗੁਰਮੁਖ ਨਾਮ ਜਪਣ ਤੋਂ ਬਾਅਦ ਜਿਹੜਾ ਉਹਨੂੰ ਗੁਰਬਾਣੀ ਦੇ ਅਰਥਾਂ ਦਾ ਬੋਧ ਹੁੰਦਾ, ਉਹ ਇੱਕੋ ਹੀ ਤਰ੍ਹਾਂ ਦਾ ਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸੇ ਕਰਕੇ ਜਿਹੜੀਆਂ ਅਰਥਾਂ ਦੀਆਂ ਪਰੰਪਰਾਵਾਂ ਮਹਾਰਾਜ ਜੀ ਦੇ ਵੇਲੇ ਤੋਂ ਮਹਾਰਾਜ ਨੇ ਆਪ ਤੋਰੀਆਂ ਨੇ, ਦੋ ਟਕਸਾਲਾਂ, ਇੱਕ ਦਮਦਮਾ ਸਾਹਿਬ ਵਾਲੀ, ਇੱਕ ਅੰਮ੍ਰਿਤਸਰ ਸਾਹਿਬ ਵਾਲੀ, ਇੱਕ ਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ ਤੇ ਦੂਸਰੀ ਟਕਸਾਲ ਦੇ ਪਹਿਲੇ ਮੁਖੀ ਭਾਈ ਮਨੀ ਸਿੰਘ ਜੀ, ਤੇ ਦੋਨਾਂ ਨੂੰ ਦਮਦਮਾ ਸਾਹਿਬ ਮਹਾਰਾਜ ਜੀ ਨੇ ਆਪ ਅਰਥ ਸੁਣਾਏ, ਤੇ ਉਹਨਾਂ ਤੋਂ ਅੱਗੇ ਸਿੱਖਾਂ ਨੇ ਸੁਣ ਸੁਣ ਕੇ ਮਹਾਰਾਜ ਸਾਹਿਬ ਜੀ ਦੀ ਸਾਰੀ ਬਾਣੀ ਨੂੰ, ਬਾਣੀ ਦੇ ਗਿਆਨ ਨੂੰ ਆਪਣੇ ਅੰਦਰ ਲਿਆ, ਹਿਰਦੇ ਰੂਪ ਖਜ਼ਾਨੇ ਦੇ ਵਿੱਚ ਦਾਖਲ ਕੀਤਾ। ਸੋ ਉਹਨਾਂ ਪਰੰਪਰਾਗਤ ਸੰਸਥਾਵਾਂ ਚੋਂ ਜਦੋਂ ਪੜ੍ਹੀਦਾ, ਪਹਿਲਾਂ ਪੜ੍ਹਨ ਵੇਲੇ, ਫਿਰ ਪੜ੍ਹਨ ਤੋਂ ਬਾਅਦ ਅਭਿਆਸ ਵੇਲੇ, ਅਭਿਆਸ ਤੋਂ ਬਾਅਦ ਅਨੁਭਵ ਵੇਲੇ, ਇੱਕੋ ਤਰ੍ਹਾਂ ਦਾ ਹੀ ਗਿਆਨ ਰਹਿੰਦਾ ਸਭ ਦਾ। ਕਿਉਂ? ਕਲਗੀਧਰ ਪਿਤਾ ਜੀ ਤੋਂ ਜਿੱਦਾਂ ਆਇਆ ਉੱਦਾਂ ਹੀ ਚੱਲਿਆ ਰਿਹਾ, ਜਿਹੜੀ ਕਮੀ ਰਹਿ ਜਾਂਦੀ ਹੈ ਕੋਈ, ਕਿਉਂਕਿ ਅੱਗੇ ਤੋਂ ਅੱਗੇ ਗਿਆਨ ਜਾਣ ਚ, ਉਹ ਮਹਾਰਾਜ ਜੀ ਜਦੋਂ ਸਿੱਖ ਅਭਿਆਸ ਕਰਦੇ ਆ ਬਾਣੀ ਦਾ, ਸਿਮਰਨ ਦਾ, ਮੂਲ ਮੰਤਰ ਦਾ ਲੰਮਾ ਸਮਾਂ, ਉਹ ਫਿਰ ਸਿੱਖ ਨੂੰ ਅੰਦਰੋਂ ਅਨੁਭਵ ਦੇ ਕੇ ਕੱਢ ਦਿੰਦੇ ਆ। ਔਰ ਐਸਾ ਅਨੁਭਵ
आप भी जुड़दा महाराज जी दे नाल, सुन वाले नू भी जोड़दा, उन्हां दा भी जी करदा, असी भी वाहिगुरू वाहिगुरू करिया करिए, असी भी नाम जपिए, असी भी सिमरन करिए, ताकि साडा भी भला हो जाए। महाराज जी कहिंदे भाई ਇਹ ਸਾਰੀ ਦਾਤ ਉਦੋਂ ਪ੍ਰਾਪਤ ਹੁੰਦੀ ਹੈ ਜਦੋਂ ਰਸਨਾ ਤੋਂ ਜਪੀਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੰਨਾ ਚਿਰ ਭਾਈ ਗੁਰਦਾਸ ਜੀ ਦਾ ਇੱਕ ਬਚਨ ਚੇਤੇ ਆ ਗਿਆ, ਭਾਈ ਸਾਹਿਬ ਕਹਿੰਦੇ ਖਾਂਡ ਖਾਂਡ ਕਹੇ ਜਿਭਾਂ ਨਾਲ ਸਵਾਦ ਮਿੱਠੋ ਆਵੇ, ਵੈਦ ਵੈਦ ਕਹੇ ਰੋਗ ਨਾ ਵਿਨਾਸ਼ ਹੈ। ਬੰਦਾ ਕਹੀ ਜਾਵੇ ਖੰਡ ਖੰਡ ਰਸਗੁੱਲੇ, ਜੀਭ ਤਿਰਖੇ ਹੀ ਨਾ, ਜੀਭ ਨੂੰ ਮਿੱਠੇ ਦਾ ਸਵਾਦ ਨਹੀਂ ਆਉਣਾ। ਕਹਿੰਦੇ ਬੰਦਾ ਉਦਾਂ ਗੱਲਾਂ ਕਰੀ ਜਾਏ, ਨਾਮ ਜਪਣ ਨਾਲ ਬੜੀ ਕਿਰਪਾ ਹੁੰਦੀ ਹੈ। ਨਾਮ ਜਪੇ ਹੀ ਨਾ, ਕਹਿੰਦੇ ਫਿਰ ਕੋਈ ਅਵਸਥਾ ਕੀ ਬਣਨੀ, ਆਨੰਦ ਕੀ ਆਉਣਾ। ਬਿਨਾਂ ਨਾਮ ਦੇ ਜਾਪ ਤੋਂ ਖਾਲੀ ਰਹਿ ਜਾਈਦਾ ਹੈ। ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਜੀ ਕਿਰਪਾ

महाराज जी कहंदे असी खोज खोज के तत् दी विचार कीती है कि जेड़े सेवक परमात्मा दे आसरे रहिंदे है, गोविंद परायण गोविंद दे आसरे हो जांदे है, सब आसरे छड़ दिंदे है। देखो जदों जिन्ना चिर बंदे कोल तंदरुस्ती ते पैसा हुंदा है उन्ना समा सब साक संबंधी ठीक रहिंदे है, ते रब ना करे कोई विपता पै जाए मुसीबत आ जाए सब तो पहले वह छड़ के भजदे है जिन्हां नूं बंदा अपने नजदीक समझदा सी। नजदीकी तो है ही नहीं सी, पैसे करके सी भी वधिया खांदा हड़ाउंदा है ते नाल सानू भी छकाउंदा है। जदों पैसा गया हुण इहदे कोल की है, जे किसे नूं फिर भी शक है प्रैक्टिकल करके देख सकदा है। यही है भी जिंदगी दे दो साल भेट सही, फिर बंदा काम कार छड़ दवे ते जमा ही इहो जी दशा मंगाल बना लवे भी लोग ऐ समझण भी हुण इहदे लिप लिख कख नहीं। ले जे कोई 100 रुपया मंगिया तुहानू दे दवे तां कह दिओ, जे तुहाडा काम कार चलदा है सब कुछ ठीक है फिर भावे जो मर्जी करी चलो। महाराज जी कहंदे विपत परी सब ही संग छाड़त को ना वतनेर है, और माफ करना सब तो माड़ी दशा उदो हुंदी है बंदे दी जदों कोई बीमारी पै जांदी है बंदे नूं, इह तां पता नहीं हुंदा कदों किहदे ते आ जाणी है, लाचार हो जांदा जदों बंदा, फिर चंगे चंगे चेहरे देखण नूं मिलदे आ बंदे नूं, पर बंदे दे बस कुछ भी नहीं हुंदा, बस फिर देख के दुखी हो सकदा है, तड़फ सकदा है, रो सकदा है, होर कुछ भी नहीं। इस करके महाराज जी कहंदे आ भी जे तुसी चाहुंदे हो ना सब चेहरे ढके रहण, तुसी खुद दुखां तों बचो। दुखां तों बचण दा इक्को इक साधन है वाहिगुरु दा नाम, संगत दी सेवा, सिमरन। जे इहदे तों बच जाओगे दुखां तों तां संगत दे लड़ लग के बाणी दे लड़ लग के बच जाओगे, नहीं तां भोगणी पैंदे। महाराज जी कहिंदे असीं खोज के देखिया विचार के देखिया कि बंदा जे अविनाशी खेम चाहे जे नानक कदे भी ना मुकण वाला सुख चाहुंदा है सदा सिमर नारायण भाई, उह सदा वाहिगुरु वाहिगुरु जपदा रहे। वाहिगुरु दे नाम च ही उह ताकत है जिहड़ी सानू सब दुखां तों बचा के रखदी है, क्योंकि लेख ना मिटी है सखी जो लिखिया करतार, साडे किते कर्मा करके जो लेख मत्थे ते लिखिया जांदा एक बारी उन्नू दुनिया ते मिटन वाली कोई ताकत नहीं है। इको ही ताकत है जिहड़ी मत्थे दे लेख मिटन च समर्थ है, पूरा गुरु ते परमात्मा, परमात्मा दा नाम, बस चौथी कोई ताकत नहीं किसी दे मत्थे दे लेख मेट सके। महाराज जी मेट देंदे आ, महाराज जी समर्थ ने। सो इस करके बाबा फरीद जी का श्लोक है, वो कहंदे फरीदा फरीदा बार पराया बैसना साई मुझे न देहे, जे तू ए वै रख सी जियो शरीर हो ले। कि महाराज
ਲਚਾਰ ਜਾ ਹੋ ਕੇ ਕਿਸੇ ਦੇ ਦਰਵਾਜ਼ੇ ਤੇ ਬਹਿਣਾ, ਇਹੋ ਜਿਹਾ ਜੀਵਨ ਨਾ ਮੈਨੂੰ ਦੇਈ। ਜੇ ਇਹੋ ਜਿਹਾ ਜੀਵਨ ਦੇਣਾ, ਜ਼ਿੰਦਗੀ ਦੇਣੀ ਹੈ ਤਾਂ ਫਿਰ ਮੌਤ ਦੇ ਦੇਈ। ਆਖੋ ਸਤਨਾਮ। ਕਮ ਸੇ ਕਮ ਦਰ ਦਰ ਤੇ ਰੋਲਣ ਨਾਲੋਂ, ਧੱਕੇ ਖਾਣ ਨਾਲੋਂ, ਜਿੱਲਤ ਝੱਲਣ ਨਾਲੋਂ ਤਾਂ ਚੰਗਾ ਵੀ ਬੰਦਾ ਛੁੱਟ ਜਾਏ। ਮਹਾਰਾਜ ਜੀ ਕਹਿੰਦੇ ਯਾਦ ਰੱਖਿਓ, ਬਿਨਾਂ ਨਾਮ ਜਪਿਆਂ ਜਿੱਲਤ ਤੋਂ ਵੀ ਨਹੀਂ ਛੁੱਟ ਸਕਦੇ। ਅਸੀਂ ਮਹਾਰਾਜ ਦੀ ਗੱਲ ਤਾਂ ਨਹੀਂ ਮੰਨਦੇ, ਸੌਖਾ ਜੋ ਦੇਤਾ ਸਭ ਕੁਛ, ਸਰੀਰ ਸਰੀਰ ਦਾ ਇੱਕ ਇੱਕ ਅੰਗ ਸਭ ਕੁਛ ਸੌਖਾ ਦੇਤਾ, ਸਭ ਤੋਂ ਕੀਮਤੀ ਚੀਜ਼ ਨਾਮ ਸੌਖੀ ਦੇ ਦਿੱਤੀ ਹੈ। ਤਾਂ ਹੀ ਇਹਦੇ ਗਾਹਕ ਥੋੜੇ ਨੇ। ਦੁਨੀਆਂ ਤੇ ਦੇਖੋ ਜਾ ਕੇ ਮਾਫ ਕਰਨਾ, ਦੁਨੀਆਂ ਦੇ ਰੰਗ ਤਮਾਸ਼ੇ ਕਰਨ ਵਾਲੇ ਲੋਕ, ਜੇ ਕਿਤੇ ਕੋਈ ਦੋ ਚਾਰ ਘੰਟੇ ਕੁਛ ਸੁਣਾਉਣਾ ਪੈ ਜੇ ਨਾ, ਦੇਖਦੇ ਹੀ ਹੋ ਮਿਊਜ਼ਿਕ ਵਗੈਰਾ ਜਾਂ ਹੋਰ ਸ਼ੋ, ਇੱਧਰ ਆ ਕੇ ਸਾਨੂੰ ਤਾਂ ਪਤਾ ਚੱਲਿਆ ਵੀ 2-2 ਹਜ਼ਾਰ ਰੁਪਇਆ ਵੀ ਬੰਦੇ ਟਿਕਟਾਂ ਦਾ ਦੇ ਦਿੰਦੇ ਆ। ਤੇ ਕਦੇ ਸੋਚਿਆ ਵੀ ਤੁਸੀਂ ਸਿਰਫ ਆਪਣੇ ਮਨ ਦੀ ਖੁਸ਼ੀ ਲਈ $2,000 ਦੇ ਆਏ ਹੋ, ਤੇ $2,000 ਨਾਲ ਪੰਜਾਬ ਚ ਕਿਸੇ ਗਰੀਬ ਬੱਚੀ ਦਾ ਵਿਆਹ ਹੋ ਜਾਂਦਾ ਹੈ, ਨਾਲੇ ਤੁਹਾਡੀ ਇੱਜ਼ਤ, ਨਾਲੇ ਤੁਹਾਡੇ ਪਰਿਵਾਰ ਦੀ, ਨਾਲੇ ਕਿਸੇ ਗਰੀਬ ਧੀ ਦਾ ਜਿਹੜਾ ਪਰਉਪਕਾਰ ਹੋ ਜਾਂਦਾ ਹੈ। ਉਹੀ ਮਾਇਆ ਕਿਸੇ ਪਰਉਪਕਾਰ ਤੇ ਕਿਸੇ ਬੱਚੀ ਦੀ ਡਿਗਰੀ ਤੇ ਲਾਈ ਹੁੰਦੀ, ਕਿਸੇ ਨੂੰ ਉੱਥੇ ਡਿਗਰੀ ਕਰਾਈ ਹੁੰਦੀ, ਤੇ ਨਾਲੇ ਉਹਦਾ ਭਲਾ, ਨਾਲੇ ਸਾਡਾ ਭਲਾ। ਬਸ ਮਨ ਲੈ ਉਧਰ ਨੂੰ ਜਾਂਦਾ ਬੁਰੇ ਪਾਸੇ ਨੂੰ, ਜਿੱਥੇ ਜਾ ਕੇ ਮਿਲਣਾ ਕੁਛ ਨਹੀਂ, ਉਲਟ ਕੇ ਟਾਈਮ ਦੀ ਬਰਬਾਦੀ ਹੈ। ਸੋ ਮਹਾਰਾਜ ਜੀ ਦੇ ਦਰ ਤੇ ਇਹ ਜਿੰਨਾ ਕੁ ਸਮਾਂ ਤੁਸੀਂ ਸੁਣ ਲਈ ਹੈ ਨਾ ਕਥਾ, ਇਹ ਕਿੰਨਾ ਕੀਮਤੀ, ਕਿੰਨਾ ਇਹਦਾ ਫਲ ਹੈ। ਜਾਂ ਜਦੋਂ ਕੀਰਤਨ ਸੁਣ ਲੈਂਦੇ ਹੋ ਆ ਕੇ, ਯਾਦ ਰੱਖਿਓ ਸਭ ਨੇ ਉਸ ਪ੍ਰਕਿਰਿਆ ਚ ਨੂੰ ਲੰਘਣਾ। ਜਿਸ ਦਿਨ ਲੇਖਾ ਹੋਇਆ ਇਹ ਬੋਲੇ ਬੋਲ ਉੱਥੇ ਯਾਦ ਆਉਣਗੇ ਵੀ ਸਭ ਤੋਂ ਕੀਮਤੀ ਟਾਈਮ ਹੀ ਇਹ ਸੀ। ਇਸੇ ਕਰਕੇ ਅਸੀਂ ਤਾਂ ਬਾਰ ਬਾਰ ਮੰਗਦੇ ਹਾਂ ਮਹਾਰਾਜ ਤੋਂ ਕਿ ਮਹਾਰਾਜ ਜੀ ਜਿੰਨੀ ਵਾਰ ਦੁਨੀਆਂ ਤੇ ਭੇਜੋ, ਸਾਨੂੰ ਨਹੀਂ ਬਹੁਤੀ ਮਾਇਆ ਚਾਹੀਦੀ, ਬਹੁਤੇ ਪਦਾਰਥ ਚਾਹੀਦੇ। ਆਪਣੇ ਕਿਸੇ ਗਰੀਬ ਜੇ ਸਿੱਖ ਦੇ ਘਰੇ ਭੇਜ ਦਿਓ, ਜਿੱਥੇ ਰਹਿ ਕੇ ਬਾਣੀ ਪੜ੍ਹ ਲਈਏ, ਸਿਮਰਨ ਕਰ ਲਈਏ, ਤੁਹਾਡੇ ਨਾਲ ਜੁੜ ਜਾਈਏ ਔਰ ਤੁਹਾਡੀ ਸੇਵਾ ਚ ਆ ਜਾਈਏ, ਇੱਦਾਂ ਹੀ ਜਿੱਦਾਂ ਹੁਣ ਆਏਗਾ। ਬਸ ਆਈਓ ਇੱਛਾ, ਹੋਰ ਕੋਈ ਇੱਛਾ ਨਹੀਂ ਹੈ, ਤੁਹਾਡੀ ਸੇਵਾ ਚ ਹੀ ਰਹੀਏ ਬਸ। ਇਹਦਾ ਜਿਹੜਾ ਫਲ ਹੈ ਇਹ ਕਦੇ, ਜਿਵੇਂ ਕਹਿੰਦੇ ਨਾ, ਕਥਾ ਦੀ ਕੀਰਤਨ ਦੀ ਭੇਟਾ ਨਹੀਂ ਕੋਈ ਦੇ ਸਕਦਾ, ਇਹਦੀ ਤਾਂ ਮਹਾਰਾਜ ਜੀ ਦੇ ਸਕਦੇ ਜਿਨ੍ਹਾਂ ਦੀ ਬਾਣੀ ਹੈ ਬਸ, ਔਰ ਨਾ ਰੱਬ ਦੇ ਪਿਆਰੇ ਮੰਗਦੇ ਹੀ ਹੈ ਕਿਸੇ ਤੋਂ, ਜਿਨ੍ਹਾਂ ਦੇ ਦ੍ਰਿੜ ਇਰਾਦੇ ਕੀਤੇ ਹੋਏ ਹੈ। ਉਹ ਕਹਿੰਦੇ ਤੁਸੀਂ ਦੇ ਨਹੀਂ ਸਕਦੇ, ਤੁਹਾਡੇ ਤੋਂ ਮੰਗੀਏ ਕਿਉਂ, ਜਿਹਨੇ ਦੇਣੀ ਹੈ ਉਹ ਸਾਡਾ ਪਿਓ ਹੈ, ਉਹਦੇ ਤੋਂ ਸਾਨੂੰ ਮੰਗਣ ਦੀ ਲੋੜ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਭਾਈ ਉਹ ਦਾਤ ਮੰਗੋ ਵਾਹਿਗੁਰੂ ਤੋਂ ਜਿਹੜੀ ਸਦਾ ਸੁੱਖ ਦਿੰਦੀ ਹੈ, ਉਹ ਹੈ ਵਾਹਿਗੁਰੂ ਦਾ ਸਿਮਰਨ। ਅਵਿਨਾਸੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਵਾਹਿਗੁਰੂ ਵਾਹਿਗੁਰੂ ਜਪੀਏ ਤਾਂ ਕਿ ਸਾਡਾ ਸਭ ਦਾ ਭਲਾ ਹੋਵੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਰਾਗ ਰਤਨ ਪਰਵਾਰ ਪਰੀਆ ਸਭ ਦੋ ਤਾਂਗਾ ਵੋ ਹਰੀ ਕੇਰਾ ਕਹਿ ਨਾਨਕ ਆਨੰਦ ਹੋਆ ਹੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ ਰਹੋ ਤੂੰ ਮਨ ਮੇਰੇ ਅੰਗੀਕਾਰ ਹੋ ਕਰੇ ਤੇਰਾ ਸਭਨਾ ਗੱਲਾਂ ਸਮਰੱਥ ਸਵਾਮੀ ਕਹਿ ਨਾਨਕ ਮਨ ਮੇਰੇ ਸਾਚੇ ਸਾਹਿਬਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਸਦਾ ਸਿਫਤ ਸਲਾਹ ਤੇਰੀ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰ ਕਹਿ ਨਾਨਕ ਸੱਚੇ ਸਾਹਿਬ ਸਾਚਾ ਨਾਮ ਮਿਰਾਇਆ ਧਾਰੋ ਸਾਚ ਨਾਮ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਕਹਿ ਨਾਨਕ ਸੁਣੋ ਸੰਤੋ ਸਾਚਾ ਨਾਮ ਮਿਰਾਇਆ ਧਾਰੋ ਵਾਜੇ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿੱਤ ਕਰ ਪੰਚ ਦੂ ਤੁਧ ਵਸ ਕੀਤੇ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਕਹਿ ਨਾਨਕ ਤੈ ਸੁਖ ਹੋਆ ਅਨੰਦ ਸੁਣੋ ਵਡ ਭਾਗੀ ਹੋ ਪਾਰ ਬ੍ਰਹਮ ਪ੍ਰਪਾਇਆ ਦੁਖ ਰੋਗ ਸੰਤਾਪ ਉਤਰੇ ਸੰਤ ਸਾਜਨ ਪਏ ਸਰਸੇ ਸੁਣਤੇ ਪੁਨੀਤ ਕਹਿ

ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਿਆਂ ਹੀ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿਆ ਵਿਤਾਏ ਸਬਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਬਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚਹੁੰ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਟ ਕੀਤਾ

ਬੰਦ ਬੰਦ ਕਟਵਾਏ, ਖੋਪਰੀਆਂ ਲਵਾਈਆਂ, ਚਰਖੜੀਆਂ ਅਤੇ ਚੜਿਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇ ਸਵਾਸਾ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾ ਆਵੈ, ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਾਂ ਜਾਂ ਖਾਲਸਾ ਜੀ ਸਾਹਿਬ ਦਾ ਤਰਸ਼ਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚਮਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮਾਦਾ ਰੱਖਾ, ਅਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਉਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਨੇ ਪਾਰ ਮਿਹਰਤ ਬਖਸ਼ੀ ਕਿਰਪਾ ਕੀਤੀ, ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ, ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਵਿਆਸ ਹੋਏ, ਉਪਰੰਤ ਆਪ ਜੀ ਨੇ ਪ੍ਰਕਾਸ਼ ਮਨੂ ਕੇ ਦਰਸ਼ਨਦਾਰੇ ਬਖਸ਼ੇ, ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜਾਂ ਬਾਣੀਆਂ ਦੇ ਨਿਤਨੇਮ, ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ,

ਪਰਿਵਾਰ ਪਾਸੋਂ ਆਪ ਜੀ ਦੀ ਪਿੱਤਰ ਬਾਣੀ ਪੜ੍ਹਦੇ ਹਾਂ, ਫੁੱਲਾਂ ਦੀ ਬਖਸ਼ ਨਿਗਾਹ ਵਾਸਤੇ ਬੱਚਿਆਂ ਸਿਰ ਤੇ ਮਿਹਰ ਹੱਥ ਰੱਖ ਕੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ। ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਦੋਹਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਦਾ ਸੰਗਤ ਹੁਨਰ ਦਾਸ, ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ਣ ਬੇਨਤੀ ਹਾਂ। ਗੁਰਮਤਿ ਸਾਰ ਪ੍ਰਵਾਨ ਕਰਨੀਆਂ ਸੀ ਪਿਆਰੇ ਮੇਲ,

ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਵਟਪਾਗੇ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ ਚ ਨਾਮ ਜਪ ਕੇ ਪਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੇ ਗੁਰੂ ਸਾਹਿਬ ਜੀ ਕਿਰਪਾ ਕਰਨ ਆਪ ਇਸ ਨੂੰ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋਂ ਕਰੋਂ ਗੁਰਸਿੱਖੀ ਜਿਵੇਂ ਨਾਮਦਾਨ ਬਖਸ਼ਣ ਸਤਸੰਗ ਜੀ ਮੌਜੂਦਾ ਸੰਘਰਸ਼ ਦੌਰਾਨ ਹੋਏ ਸ਼ਹੀਦਾਂ ਦੀ ਯਾਦਾਂ ਵਿੱਚ ਉਸ ਸਮੇਂ ਦੌਰਾਨ ਲਵਾਰਸ ਕਹਿ ਕੇ ਕੀਤੇ ਗਏ ਸੰਸਕਾਰ ਹਰੀ ਕੇ ਪੱਤਨ ਦਰਿਆ ਵਿੱਚ ਰੋੜੇ ਗਏ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਅੱਜ ਸ਼ਾਮ ਨੂੰ 3 ਤੋਂ 6 ਵਜੇ ਤੱਕ ਇਸ ਸਮੇਂ ਵਿਸ਼ੇਸ਼ ਅਰਦਾਸ ਸਮਾਗਮ ਹੋ ਰਹੇ ਹਨ। ਪਹਿਲਾਂ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ, ਇਸੇ ਸੰਬੰਧ ਵਿੱਚ ਹੀ ਉਪਰੰਤ ਥੋੜ੍ਹੇ ਸਮੇਂ ਲਈ ਕੀਰਤਨ 6:45 ਵਜੇ ਅਰਦਾਸ ਹੋਵੇਗੀ। ਸ਼ਾਮ ਨੂੰ ਆਪ ਜੀ ਨੇ ਪਰਿਵਾਰਾਂ ਸਹਿਤ ਹਾਜ਼ਰੀ ਭਰਨੀ ਹੈ ਜੀ। ਅਖੰਡ ਕੀਰਤਨ ਸਮਾਗਮ ਅਗਲੇ ਹਫ਼ਤੇ ਆ ਰਹੇ ਹਨ, ਵੀਰਵਾਰ, ਸ਼ੁੱਕਰਵਾਰ, ਸ਼ਨਿਚਰਵਾਰ ਅਤੇ ਐਤਵਾਰ ਅਗਲੇ, ਜੋ ਕਿ 22, 23, 24, 25 ਨੂੰ, ਜੋ ਕਿ ਵੀਰਵਾਰ ਦੇ ਸ਼ਾਮ ਦੇ ਦੀਵਾਨ ਗੁਰੂ ਨਾਨਕ ਪ੍ਰਕਾਸ਼ ਟ੍ਰੇਸੀ ਗੁਰਦੁਆਰਾ ਸਾਹਿਬ ਕੇ ਸ਼ਾਮ ਦੇ ਉੱਤੇ ਹੋਣਗੇ। ਸ਼ੁੱਕਰਵਾਰ ਨੂੰ ਸਵੇਰੇ ਸ਼ਾਮ ਦੇ ਕੀਰਤਨ ਦਰਬਾਰ ਗੁਰਦੁਆਰਾ ਸਾਹਿਬ ਫਰੀ ਮਾਊਂਟ ਹੋਣਗੇ। ਸ਼ਨਿਚਰਵਾਰ ਸਵੇਰ ਦੇ ਕੀਰਤਨ ਆਸਾ ਦੁਆਰ ਦੇ ਆਸਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਟ੍ਰੇਸੀ ਵਿਖੇ ਅਤੇ 10 ਵਜੇ ਗੁਰੂ ਨਾਨਕ ਪ੍ਰਕਾਸ਼ ਟ੍ਰੇਸੀ ਵਿਖੇ ਅੰਮ੍ਰਿਤ ਸੰਚਾਰ ਹੋਣਗੇ। ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਉੱਥੇ ਆਪ ਜੀ ਨੇ, ਜਿਨ੍ਹਾਂ ਨੇ ਗੁਰੂ ਵਾਲੇ ਬੰਨਣਾ ਹੈ ਆਪ ਜੀ ਉੱਥੇ ਨਾਮ ਲਿਖਾ ਸਕਦੇ ਹੋ। 5 ਪਿਆਰ ਦੇ ਪੇਸ਼ ਹੋ ਕੇ ਨਾਮ ਦੀ ਦਾਤ ਅਮਰਦਾਤ ਪ੍ਰਾਪਤ ਕਰਕੇ ਜਨਮ ਸੇਵਾ ਕਰੋ ਜੀ। ਆਉਣ ਵਾਲੇ ਸ਼ਨਿਚਰਵਾਰ ਨੂੰ ਰਾਗ ਮਲਹਾਰ ਕੀਰਤਨ ਦਰਬਾਰ, ਸ਼ਾਮ ਨੂੰ ਰਹਿਰਸੇ ਪਾਠ ਤੋਂ ਬਾਅਦ ਪਰ ਕੀਰਤਨ ਦਰਬਾਰ ਸਾਜ ਰਹੇ ਹਨ। ਆਪ ਜੀ ਨੇ ਸਰਦਵਾਨ ਜਹਾਜ਼ਰੀ ਭਰਨੀ ਜੀ। ਹੁਣ ਪਰਿਵਾਰ ਵੱਲੋਂ ਜੋ ਕੱਲ੍ਹ ਦੇ ਰੋਜ਼ ਤੋਂ ਅਖੰਡ ਪਾਠ ਸਾਹਿਬ ਪ੍ਰਾਰੰਭ ਹਨ, ਉਸ ਪਰਿਵਾਰ ਨੂੰ ਬੇਨਤੀ ਹੈ ਉਹ ਅਖੰਡ ਪਾਠ ਸਾਹਿਬ ਵਾਲੇ ਕਮਰੇ 'ਚ ਪਹੁੰਚਣ, ਮਾਤੀ ਅਰਦਾਸ ਸ਼ਾਮਿਲ ਹੋਵਣ। ਇੱਥੇ ਅੰਮ੍ਰਿਤ ਵੇਲੇ ਦੀਵਾਨ ਦੀ ਸੰਪੂਰਨਤਾ ਹੈ ਜੀ।

ਸਿੱਧ ਬੁੱਧ ਸਿੱਧ ਸੁਖ ਪਾਵੇ ਭਜ ਗੁਰਮ

ਰਾਮ ਨਾਮ ਗੁਣ ਗਾਵੇ। ਜੇ ਕੋਈ ਨਿੰਦ ਕਰੇ ਹਜਨ ਕੀ ਆਪਣਾ ਗੁਣ ਨਾ ਗੋ ਬਾਵੇ ਰਹਾਓ ਜੋ ਕਛ ਕਰੇ।

ਆਪਸ ਜਨ ਪਿਸ ਪਦਾ ਪ੍ਰਾਦਰਾ ਕਸਨੇ ਦਸਤਕੀਰ ਅਪਰ ਵਿਆਥਮ ਕਾਸਨਾ ਦਾ ਦੁਚੂਮ।

ਸਿੱਖਿਆ ਪਾਏ। ਤਿਲੰਗ ਮਹੱਲਾ ਪਹਿਲਾ ਕਾ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਇਹੋ ਤਨ ਮਾਇਆ ਪਾਇਆ ਪਿਆਰੇ ਲਿਤਰਾ ਲਭ ਰੰਗਾਏ, ਮੇਰੇ ਕੰਤਨਾ ਪਾਵੇ ਚੋੜੇ।

ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਭਾਵੇ ਆਪੇ ਹੀ ਰਵੇ ਤਲੰਗ ਮਹੱਲਾ ਪਹਿਲਾ ਆਨੜ ਹਿਮਾਰ ਨਾ ਕਾਏ ਕਰੇ ਆਪਣੇ ਘਰ ਹਰ ਰੰਗੋ ਕਿਹਨਾ ਕਿਹਨਾ ਮਨਾਏ ਸੌ ਨੇੜੇ ਤਨ ਕਮਲੇ ਬਹੁ ਕਿਆ ਟੰਡੂਰੇ

ਬਾਤੀ ਸੋ ਪਾਈਏ ਨਾਹੀ ਪਾਈ ਕਾਮਣਿਆਨੀ ਜਾਇ ਪੁੱਛੇ ਸੁਹਾਗਣੀ ਵਾਹ ਇੰਨੀ ਬਾਤੀ ਸੋ ਪਾਈਏ ਜੋ ਕਿਛ ਕਰੇ ਸੋ ਭਲਾ ਕਰਮਣੀਏ ਹਿਕਮਤ ਹੁਕਮ ਚੁਕਾਈਏ ਜਾ ਕੇ ਪ੍ਰੇਮ ਤਾਥ ਪਾਈਏ ਤੋ ਚਰਨੀ ਚਤ ਲਾਈਏ ਸੋ ਕਹੇ ਸੋ ਕੀਜੇ ਤਨਮ ਦੀਜੇ ਐਸਾ ਪਰਮਨ ਲਾਈਏ ਰੇ ਕਰੇ ਸੁਹਾਗਣੀ ਪਣੇ ਇੰਨੀ ਬਾਤੀ ਸੋ ਪਾਈਏ ਆਪ ਗੁਆਈਏ ਤਾਂ ਸੋ ਪਾਈਏ ਔਰ ਕਥੇ ਚਤੁਰਾਈ ਸੋ ਨਦਰ ਕਰ ਦੇਖੇ ਸੋ ਦਿਨ ਲਿਖੇ ਇਹ ਕੰਮ ਨੌਨਿਤ ਪਾਈ ਆਪਣੇ ਕੰਧ ਪਿਆਰੀ ਸਾ ਸੁਹਾਗਣ ਨਾਨੂ ਸਾਸ ਬਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਨ ਸਪੈ ਸਮਾਨੀ ਸੁੰਦਰ ਸਾਹਿ ਸਰੂਪ ਜਖਣ ਕਹੀਏ ਸਾ ਸਿਆਣੀ ਤਲੰਗ ਮਹੱਲਾ ਪਹਿਲਾ ਜੈਸੀ ਮੈਂ ਆਵੇ ਖਸਮਿਕ ਪਾਣੀ ਤੈਸਰਾ ਕਰੀ ਗਿਆਨ ਮੇਲਾ ਲੋ ਪਾਪ ਕੇ ਜਹਨ ਲੈ ਕਾਬਲੋ ਤਾਇਆ ਚੋਰੀ ਮੰਗੇ ਦਾਨ ਮੇਲਾ ਲੋ ਸਰਮ ਧਰਮ ਦੋਏ ਸਪ ਖਲੋਏ ਕੂੜ ਫਰੇ ਪ੍ਰਧਾਨ ਮੇਲਾ ਲੋ ਕਾਜੀਆਂ ਬਹਮਨਾ ਕੀ ਗਲਤਾ ਕੀ ਅੰਗਤ ਪੜੇ ਸੈਤਾਨ ਮੇਲਾ ਲੋ ਮੁਸਲਮਾਨੀਆਂ ਪੜੇ ਕਤੇਬਾ ਕਸ਼ਟ ਮੈਂ ਕਹੇ ਖੁਦਾਏ ਮੇਲਾ ਲੋ ਜਾਤ ਸੁਨਾਤੇ ਹੋ ਦਵਾਨੀਆਂ ਇਹ ਪੀ ਲੇਖੇ ਲਾਏ ਵੇ ਲਾਲੂ ਖੂਨ ਕੇ ਸੋਲੇ ਗਾਵੇ ਨਾਨਕ ਦੱਤ ਕਾ ਖੁੰਗੂ ਪਾਏ ਵੇ ਲਾਲੂ ਸਾਹਿਬ ਕੇ ਗੁਣ ਨਾਨਕ ਗਾਵੇ ਮਾਸਪੁਰੀ ਵਿੱਚ ਆਖ ਮਸੋਲਾ ਜਿਨ ਪਾਈ ਰੰਗ ਰਵਾਈ ਬੈਠਾ ਵੇਖੇ ਵੱਖ ਅਕੇਲਾ ਸੱਚਾ ਸੋ ਸਾਹਿਬ ਸੱਚ ਪਾਪ ਸੱਚੜਾ ਨਹਿ ਕਰੇਂਗ ਮਸੋਲਾ ਕਾਇਆ ਕੱਪੜ ਟੁਕ ਟੁਕ ਹੋਸੇ ਹਿੰਦੁਸਤਾਨ ਸਲਾਬ ਸੀ ਬੋਲਾ ਆਮਣ ਠੱਤੇ ਜਾਨਸਤਾਨ ਮੈਂ ਹੋਰ ਪਿਉਟ ਸੀ ਮਰਦ ਕੇ ਚੇਲਾ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੇ ਸੱਚ ਸਹਿਸੀ ਸੱਚ ਕੀ ਬੇਲਾ ਤਿਲੰਗ ਮਹੱਲਾ ਚੌਥਾ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਭਿਆਏ ਹੁਕਮ ਖਸਮ ਹੁਕਮ ਸਾਹਿਬ ਵਰਤਨੀ ਸੱਚ ਸਾਹਿਬ ਸੱਚਾ ਖੇਲ ਸਭ ਹਰਤਨੀ ਸੁਲਾਹਿਓ ਸੱਚ ਸਭ ਉੱਪਰ ਹਰਤਨੀ ਜਿਸ ਨਾਹੀ ਕੋਈ ਸ੍ਰੀਕ ਕਿਸ ਲੇਖੇ ਹੋ ਗਣੀ ਰਹਾਉ ਹੋਣ ਪਾਣੀ ਧਰਤੀ ਆਕਾਸ ਘਰ ਮੰਦਰ ਹਰ ਬਣੀ ਵਿੱਚ ਕਰਤੇ ਵਿੱਚ ਵਰਤੇ ਨਾਨਕ ਆਪ ਛੁੱਟ ਕਿਉਂ ਕਿਆ ਗਣੀ ਤਲੰਗ ਮਹੱਲਾ ਚੌਥਾ ਨਿਤ ਨਿਫਲ ਕਰਮ ਘੁਮਾਵੇ ਬਫਾਵੇ ਦੁਤਮਤੀਆ ਜਬ ਆਵੇ ਬਲ ਮੰਚ ਕਾ ਝੂਠ ਤਬ ਜਾਣੇ ਜੈ

ਜਹਾਨ ਹੱਲੇ ਮਿਹਰਬਾਨ ਕੋ ਦਾਏ ਦਿਨ ਸਦੈਨ ਜੇ ਤੁਧ ਅਰਾਦੇ ਸੋ ਕੋ ਸੋ ਕਿਉ ਦੋਚਕ ਜਾਏ ਅਜਰਾਇਲ ਯਾਰ ਬੰਦ ਜਿਸ ਤੇਰਾ ਆਧਾਰ ਗੁਣੇ ਗੁਣਾ ਉਸ ਕੇ ਸਗਲ ਆਪੂ ਤੇ

ਹਰ ਅਰਾਧਿਆ ਸੇ ਸਾ ਵਰਦਾਨੇ ਓ ਸਤਿਗੁਰ ਕੋ ਸਤਿ ਵਾਰਿਆ ਗੁਰ ਬਚਨ ਸਮਾਣੇ।

ਜਾਏ ਦਿਲ ਕਾ ਫਿਕਰ ਨਾ ਜਾਏ ਟੁੱਕ ਦਮ ਕਰਾਰੀ ਜਹੁ ਕਰੋ ਹਾਜ਼ਰ ਹਜ਼ੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸਾਨੀ ਪਰੇਸਾਨੀ ਮਾਹੇ ਇਹ ਜੋ ਦੁਨੀਆਂ ਸਹਿਰ ਮੇਲਾ ਦਸਤਕੀਰੀ ਨਾ ਆਏ ਰਹਾਓ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬੇਖਬਰ ਬਾਦਖ ਬਕਾਏ ਅੱਕ ਸੱਚ ਖਲਕ ਖਲਕ ਮਿਆਨੇ ਸਿਆਮ ਮੂਰਤ ਨਾਹੀਂ ਅਸਮਾਨ ਮਿਆਨੇ ਰਹਿਣ ਦਰੀਆ ਲਹਿਣ ਦਰੀਆ ਗੁਸਨ ਮੁਕਦਮ ਬੂੰਦ ਕਰ ਫਕਰ ਦਾਹਿਮ ਲਾਏ ਚਸਮੇ ਜਹੈ ਤਾਂ ਮਹਿਜੂਦ ਹਲੇ ਹਲੇ ਪਾਕ ਪਾਕ ਹੈ ਸਕ ਕਰੋ

0: ਆਤਨੇ ਦੇ ਲਹਿ ਨ ਏਕ ਤੂੰ
1: ਦਿਗਰ ਕੋ ਨਹੀਂ ਤੂੰ ਦਾਨਾ ਤੂੰ ਬੀਨਾ ਮੈਂ ਵਿਚਾਰ ਕਿਆ ਕਰੀ ਨਾਮੇ ਚ ਸਵਾਮੀ ਬਖਸੰਦ ਤੂੰ ਹਰੀ ਹੱਲੇ ਯਾਰਾ ਖੁਸ਼ ਖਬਰੀ ਬਲ ਬਲ ਜਾਓ ਬਲ ਬਲ ਜਾਓ ਨੀਕੀ ਤੇਰੀ ਬੇਗਾਓ
2: ਕੁਜਾ ਅਮਦ ਕੁਜਾ ਰਫਤੀ ਕੁਜਾ ਮੈਰਵੀ ਦੁਆਰਕਾ ਨਗਰੀ ਰਾਸ ਬਗੋਈ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਦੁਆਰਕਾ ਨਗਰੀ ਕਾਹੇ ਕੇ ਮੰਗੋਲ ਚੰਦੇ ਹਜ਼ਾਰ ਆਲਮ ਏਕਲ ਖਾਨਾ ਹਮ ਚੀਨੀ ਪਾਤਸ਼ਾਹ ਸਾਵਲੈ ਵਰਨਾ ਆਸਪਤ ਗਜਪਤ ਨਰਹਰ ਨਰਿੰਦ ਨਾਮੈ ਕੇ ਸੁਆਮੀ ਮੀਰ ਮੁਕੰਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਚੌਪ ਦੇ ਕਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੈ ਕੋ ਜਾਵੋ ਦੂਧ ਕਰਮ ਫੁਨ ਸੁਰਤ ਸਮਾਇਨ ਹੋਏ ਨਿਰਾਸ ਜਮਾਵੋ ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ ਰਹਾਓ ਇਹ ਮਨ ਈਟੀ ਹਾਥ ਕਰੋ ਫਿਰ ਨੇਤਰੋ ਨੀਂਦ ਨਾ ਆਵੈ ਰਸਨਾ ਨਾਮ ਜਪੋ ਤਬ ਮਥੀਏ ਨਿਵਿਧ ਅੰਮ੍ਰਿਤ ਪਾਵੋ ਮਨ ਸੰਪਟ ਜਿਤ ਸਤ ਸਰ ਨਹਾਵਣ ਪਾਵਨ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਣ ਸੇਵਕ ਜੇ ਸੇਵੈ ਇਨਵਿਧ ਸਾਹਿਬ ਰਵਤ ਰਹੇ ਕਹਿੰਦੇ ਕਹੇ ਕਹਿ ਜਾਵੈ ਤੁਮ ਸਰ ਅਵਰ ਨਾ ਕੋਈ ਭਗਤ ਹੀਣ ਨਾਨਕ ਜਨ ਜੰਪੈ ਹਉ ਸਾਲਾਹੀ ਸੱਚਾ ਸੋਈ ਸੂਈ ਮਹੱਲਾ ਪਹਿਲਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅੰਤਰ ਵਸੇ ਨਾ ਬਾਹਰ ਜਾਏ ਅੰਮ੍ਰਿਤ ਛੋੜ ਕਾਹੇ ਬਿਖ ਖਾਏ

ऐसा ज्ञान जपू मन मेरे हुवो चाकर साचे केरी राव। ज्ञान ध्यान सब कोई रवै बांधन बांध्या सब जग पवै। सेवा करे सुचाकरोय जल थल मही अल रव रहा सोय। हम नहीं चंगे बुरा नहीं कोई प्रणवत नानक तारे सोय। सोही महला पहला कर छेवा एक ओंकार सतगुर प्रसाद। उजल कहे चिलकना कोटम कालड़ी मस तोत्या झूठ न उतरे जीसु धोवा तिस। सज्जन सही नाल मैं चलद्या नाल चलन जिथे देखा जिथे लेखा मंगीए तिथे खड़े दिसन। रहाव कोठे मंडप माड़िया पासो चितवियां ढठियां कम न आवनी बिचो सखणिया। बग्गा बग्गे कपड़े तीर्थ मांझ वसन घुट घुट जियां खावणे बग्गे ना कहियन। सिमल रुख शरीर मैं मैंजन देख भुलन सिफल कम न आवनी ते गुण मैं तन हन। अंधले भार उठाया डूगर वाट बहुत अखी लोड़ी नाल हां हों। चढ़ लंघा कित चाकरियां चंगे आईया और सियाणप कित। नानक नाम संभाल तू बद्दा छुट्टे जित। सूही महला पहला जप तप का बंद बेड़ुला जित लंघे बहेला। ना सरवर ना उछले ऐसा पंथ सुहेला। तेरा इको नाम मजीठड़ा रत्ता मेरा चोला सदरंग ढोला। रहा साजन चले प्यारिया क्यों मेला होई जे गुण होवन गंठड़ी है मेलेगा सोई। मिलिया होई न विछड़े जे मिलिया होई आवा गौण निवारिया साचा सोई। होमे मार निवारिया सीता है चोला गुर बजनी फल पाया सह कै अमृत बोला। नानक कहे सहेलियो सोहो खरा प्यारा हम सह केरियां दासियां साचा खसम हमारा। सूही महला पहला जिनको भांडै पाओ तिना सवारसी सुखी करे पसाओ दुख विसारसी। सह सह मूले नाहे सरपरतारसी तिना मिलिया गुर आए जिनको लिखिया अमृत हर का नाओ। देवे देखिया चाले सतगुर पाए पवै ना पिखिया। जांको महल हजूर दूजे निवे किस दर दरवाणी नाहे मूले पुछ तिस। छुट्टे तां कै बोल साहिब नदर जिस कले आने आप जिस नाही दूजा मते कोई। ढाहे उसारे साज जाने सब सोए नाओ नानक बगसीस नदरी कर्म होए। सुही महला पहला भांडा हच्छा सोए जो तिस भाव सी भांडा आत्मलीन धोता हच्छा ना होए सी। गुरु द्वारे होए सोजी पाए सी ईत द्वारे धोए हच्छा होए सी। मैले हच्छे का विचार आप वरताए सी मत को जाने जाए अगे पाए सी। जेहे कर्म कमाए तिया होए सी अमृत हर का नाओ आप वरताए सी। चलिया पत स्यो जन्म सवार वाजा वाए सी मानस क्या विचारा तिह लोक सुनाए सी। नानक आप निहाल सब कुल तार सी। सूही महला पहला जोगी होवे जोगवै भोगी होवै खाए तपिया होवे तप करे तीर्थ मल मल नाए। तीरा सदड़ा सुनिजे भाई जी को बहे अलाए। रहाओ जैसा बीजे सोलणे जो खट्टे सो खाए अगे पुछना होवी। जे सण निसाणे जाए तैसो जैसा काढ़िए जैसी कार कमाए। जो दम चित न आवई सो दम बिरथा जाए। एह तन वेची बै करी जी को ले विकाए। नानक कम न आवई जीत तन नाही सच्चा नाव। सुई महला पहला कर सतमा एक ओंकार सतगुर प्रसाद। जोग न खिंथा जोग न डंडै जोग न भसम चढ़ाइए जोग न मुंदी मूंड मुंडाइए जोग न सिंगी वाइए। अंजन माहे निरंजन रहिए जोग जुगत इव पाइए। गली जोग न होई एक दृष्ट कर सम सर जाना जोगी कहिए सोई। रहाओ जोग न बाहर मड़ी मसाणी जोग न ताड़ी लाइए जोग न देश दिशांतर पवै जोग न तीर्थ नाइए। अंजन माहे निरंजन रहिए जोग जिगत इव पाइए।
ਸਤਿਗੁਰ ਭੇਟੈ ਤਾ ਸਹਿਸਾ ਟੂਟੈ ਧਾਵਤ ਵਰਜ ਰਹਾਈਐ ਨੇਚਰ ਝਰੈ ਸਹਿਜ ਤੁਨ ਲਾਗੇ ਘਰ ਹੀ ਪਰਚਾ ਪਾਈਏ ਅੰਜਨ ਮਾਹੇ ਨਿਰੰਜਨ ਰਹੀਏ ਜੋਗ ਜੁਗਤ ਇਵ ਪਾਈਏ ਨਾਨਕ ਜੀਵਤਿਆਂ ਮਰ ਰਹੀਏ ਐਸਾ ਜੋਗ ਕਮਾਈਏ ਵਾਜੇ ਵੱਜ ਹੋ ਵਾਜੇ ਵੱਜ ਹੋ ਸਿੰਘੀ ਵਾਜੈ ਤਉ ਨਿਰਪਉ ਪਦ ਪਾਈਏ ਅੰਜਨ ਮਾਹੇ ਨਿਰੰਜਨ ਰਹੀਏ ਜੋਗ ਜੁਗਤ ਤਉ ਪਾਈਏ ਸੁਹੀ ਮਹੱਲਾ ਪਹਿਲਾ ਕੌਣ ਤਰਾਜੀ ਕਵਣ ਤੁਰਾ ਤੇਰਾ ਕਵਣ ਸਰਾਫ ਬੁਲਾਵਾ ਕੌਣ ਗੁਰੂ ਕਹਿ ਪੈ ਦੇਖਿਆ ਲੇਵਾ ਕਹਿ ਪੈ ਮੁੱਲ ਕਰਾਵਾ ਮੇਰੇ ਲਾਲ ਜੀਉ ਤੇਰਾ ਅੰਤ ਨ ਜਾਣਾ ਤੂੰ ਜਲ ਥਲ ਮਹੀਅਲ ਭਰਪੁਰ ਲੀਣਾ ਤੂੰ ਆਪੇ ਸਰਬ ਸਮਾਣਾ ਰਹਾਓ ਮਨ ਤਾ ਰਾਜੀ ਚਿੱਤ ਤੁਲਾ ਤੇਰੀ ਸੇਵ ਸਰਾਫ ਕਮਾਵਾਂ ਘੱਟ ਹੀ ਪੀਤਰ ਸੋ ਸਹੁ ਤੋਲੀ ਇਨ ਵਿਦ ਚਿੱਤ ਰਹਾਵਾ ਆਪੇ ਕੰਡਾ ਤੋਲਤ ਰਾਜੀ ਆਪੇ ਤੋਲਣ ਹਾਰਾ ਆਪੇ ਦੇਖੈ ਆਪੇ ਬੁਝੈ ਆਪੇ ਹੈ ਵਣਜਾਰਾ ਅੰਦਲਾ ਨੀਚ ਜਾਤ ਪਰਦੇਸੀ ਖਿਨ ਆਵੈ ਤਿਲ ਜਾਵੈ ਤਾਂ ਕਿ ਸੰਗਤ ਨਾਨਕ ਰਹਿੰਦਾ ਕਿਉ ਕਰ ਮੂੜਾ ਪਾਵੈ ਰਾਗ ਸੂਹੀ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਮਨ ਰਾਮ ਨਾਮ ਆਰਾਧਿਆ ਗੁਰ ਸਾਬਦ ਗੁਰੂ ਗੁਰ ਕੀ ਸਭ ਇੱਛਾ ਮਨ ਤਨ ਪੂਰੀਆਂ ਸਭ ਸਭ ਚੂਕਾ ਡਰ ਜਮ ਕੀ ਮੇਰੇ ਮਨ ਗੁਣ ਗਾਵੋ ਰਾਮ ਨਾਮ ਹਰ ਕੀ ਗੁਰਤੁੱਠੇ ਮਨ ਪ੍ਰਬੋਧਿਆ ਹਰ ਪੀਆ ਰਸ ਗਟ ਕੇ ਰਹਾਓ ਸਤ ਸੰਗਤ ਊਤਮ ਸਤਿਗੁਰ ਕੇਰੀ ਗੁਣ ਗਾਵੈ ਹਰ ਪ੍ਰਭ ਕੀ ਹਰ ਕਿਰਪਾ ਧਾਰ ਮੇਲੋ ਸਤ ਸੰਗਤ ਹਮ ਧੋਵੈ ਪਗ ਜਨ ਕੀ ਰਾਮ ਨਾਮ ਸਭ ਹੈ ਰਾਮ ਨਾਮਾ ਰਸ ਗੁਰਮਤ ਰਸ ਰਸ ਕੀ ਹਰ ਅੰਮ੍ਰਿਤ ਹਰ ਜਲ ਪਾਇਆ ਸਭ ਲਾਥੀ ਤਿਸ ਤਿਸ ਕੇ ਹਮਰੀ ਜਾਤ ਪਾਤ ਗੁਰ ਸਤਿਗੁਰ ਹਮ ਵੇਚਿਓ ਸਿਰ ਗੁਰ ਕੇ ਜਨ ਨਾਨਕ ਨਾਮ ਪਰਿਓ ਗੁਰ ਚੇਲਾ ਗੁਰ ਰਾਖੋ ਲਾਜ ਜਨ ਕੇ ਸੁਹੀ ਮਹੱਲਾ ਚੌਥਾ ਹਰ ਹਰ ਨਾਮ ਭਜਿਓ ਪੁਰਖੋਤਮ ਸਭ ਬਿਨਸੇ ਦਾਲਦ ਦਲਗਾ ਪਉ ਜਨਮ ਮਰਣਾ ਮੇਟਿਓ ਗੁਰੂ ਸਬਦੀ ਹਰ ਅਸਥਿਰ ਸੇਵ ਸੁਖ ਸਮਗਾ ਮੇਰੇ ਮਨ ਭਜ ਰਾਮ ਨਾਮ ਅਤ ਪਿਰਗਾ ਮੈਂ ਮਨ ਤਨ ਅਰਪ ਧਰਿਓ ਗੁਰ ਆਗੈ ਸਿਰ ਵੇਚਿਓ ਲਿਓ ਮੁੱਲ ਮਹਿੰਗਾ ਰਹਾਓ ਨਰਪਤ ਰਾਜੇ ਰੰਗ ਰਸ ਮਾਣੈ ਬਿਨ ਨਾਮੈ ਪਕੜ ਖੜੇ ਸਭ ਕਲਗਾ ਧਰਮ ਰਾਏ ਸਿਰ ਡੰਡ ਲਗਾਨਾ ਫਿਰ ਪਛਤਾਨੇ ਹੱਥ ਫਲਗਾ ਹਰ ਰਾਖ ਰਾਖ ਜਨ ਕਿਰਮ ਤੁਮਾਰੇ ਸਰਨਾਗਤ ਪੁਰਖ ਪ੍ਰਤਿਪਲਗਾ ਦਰਸ਼ਨ ਸੰਤ ਦੇਹੋ ਸੁਖ ਪਾਵੈ ਪ੍ਰਭ ਲੋਚ ਪੁਰਖ ਜਨ ਤੁਮਗਾ ਤੁਮ ਸਮਰੱਥ ਪੁਰਖ ਵੱਡੇ ਪ੍ਰਭ ਸਵਾਮੀ ਮੋਕੋ ਕੀਜੇ ਦਾਨ ਹਰ ਨਿਮਗਾ ਜਨ ਨਾਨਕ ਨਾਮ ਲੈ ਸੁਖ ਪਾਵੈ ਹਮ ਨਾਮ ਵਿਟੋ ਸਦ ਘੁੰਮਗਾ ਸੁਹੀ ਮਹੱਲਾ ਚੌਥਾ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜੀਠੇ ਰੰਗ ਗੁਰਤੁੱਠੇ ਹਰ ਰੰਗ ਚਾੜਿਆ ਫਿਰ ਬੌੜ ਨਾ ਹੋਵੀ ਭੰਗ ਮੇਰੇ ਮਨ ਹਰ ਰਾਮ ਨਾਮ ਕਰ ਰੰਗ ਗੁਰਤੁੱਠੇ ਹਰ ਉਪਦੇਸਿਆ ਹਰ ਭੇਟਿਆ ਰਾਉ ਨਿਸੰਗ ਰਹਾਉ ਮੁੰਦ ਆਣੀ ਮਨਮੁਖੀ ਫਿਰ ਆਵਣ ਜਾਣਾ ਅੰਗ ਹਰ ਪ੍ਰਭ ਚੇਤਨ ਆਇਓ ਮਨ ਦੂਜਾ ਭਾਉ ਸਹਿ ਲੰਗ ਹਮ ਮੈਲ ਭਰੇ ਦੁਚਾਰੀਆਂ ਹਰ ਰਾਖੋ ਅੰਗੀ ਅੰਗ ਗੁਰ ਅੰਮ੍ਰਿਤ ਸਰ ਨਵ ਲਾਇਆ ਸਭ ਲਾਥੈ ਕਿਲ ਵਿਖ ਪੰਗ ਹਰ ਦੀਨਾ ਦੀਨ ਦਿਆਲ ਪ੍ਰਭ ਸਤ ਸੰਗਤ ਮੇਲੋ ਸੰਗ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਸੂਹੀ ਮਹੱਲਾ ਚੌਥਾ ਹਰ ਹਰ ਕਰੈ ਨਿਤ ਕਪਟ ਕਮਾਵੈ ਹਿਰਦਾ ਸ਼ੁੱਧ ਨ ਹੋਈ ਆਂਦਿਨ ਕਰਮ ਕਰੇ ਬਹੁਤੇਰੇ ਸੁਪਨੇ ਸੁਖ ਨ ਹੋਈ ਗਿਆਨੀ ਗੁਰਬਿਨ ਭਗਤ ਨ ਹੋਈ ਕੋਰੈ ਰੰਗ ਕਦੇ ਨਾ ਚੜੈ ਜੇ ਲੂਚੀ ਸਭ ਕੋਈ ਰਹਾਉ ਜਪ ਤਪ ਸੰਜਮ ਵਰਤ ਕਰੇ ਪੂਜਾ ਮਨਮੁਖ ਰੋਗ ਨ ਜਾਈ ਅੰਤਰ ਰੋਗ ਮਹਾ ਅਭਿਮਾਨਾ ਦੂਜੇ ਭਾਏ ਖੁਆਈ ਬਾਹਰ ਭੇਖ ਬਹੁਤ ਚਤਰਾਈ ਮਨੁਆ ਦੈ ਦਿਸ ਧਾਵੈ ਹਉਮੈ ਵਿਆਪਿਆ ਸ਼ਬਦ ਨ ਚੀਨੇ ਫਿਰ ਫਿਰ ਜੂਨੀ ਆਵੈ ਨਾਨਕ ਨਦਰ ਕਰੇ ਸੋ ਬੂਝੈ ਸੋ ਜਨ ਨਾਮ ਧਿਆਏ ਗੁਰਪ੍ਰਸਾਦੀ ਕੋ ਬੂਝੈ ਏਕ ਸਮਾਹੇ ਸਮਾਏ ਸੁਹੀ ਮਹੱਲਾ ਚੌਥਾ ਕਰ ਦੂਜਾ
एक ओंकार सतगुर प्रसाद। गुरमत नगरी खोज खजाई, हर हर नाम पदार्थ पाई, मेरे मन हर हर शांत वसाई। तृष्णा अगन बुजीखिन अंतर, गुर मिलिया सब भुख गवाई रहाओ। हर गुण गावा जीवा मेरी माई, सतगुर दयाल गुण नाम दृढ़ाई। हौ हर प्रभ प्यारा ढूंढ ढूंढाई, सतसंगत मिल हर रस पाई। तुरमस्तक लेख लिखे हर पाई, गुरु नानक तुठा मेले हर भाई। सुही महला चौथा, हर कृपा करे मन हर रंग लाए। गुरमुख हर हर नाम समाए, हर रंग राता मन रंग माने। सदा आनंद रहे दिन राती, पूरे गुर के शब्द समाणे रहाओ। हर रंग को लोचे सब कोई, गुरमुख रंग चलूला होई। मन मुख मुगद नर कूरा होए, जे सू लोचे रंग ना होवै कोई। नदर करेता सतगुरु पावै, नानक हर रस हर रंग समावै। सुही महला चौथा, जेवा हर रस रही अगाए। गुरमुख पीवे सहज समाए, हर रस जन चाख जे पाई। तौ कत अनत साध लो पाई रहाओ। गुरमत रस राखो उरतार, हर रस राते रंग मुरार। मन मुख हर रस चाख्या न जाए, हौमै करे बहुती मिले सजाए। नदर करीता हर रस पावै, नानक हर रस हर गुण गावै। सुही महला चौथा, कर शेवा एक ओंकार सतगुर प्रसाद। नीज जात हर जपत्या उत्तम पदवी पाए। पूछो बिदर दासी सुतै, कृष्ण उतरिया घर जिस जाए। हर की अकथ कथा सुनो जन भाई, जित सहसा दुख भूख सब लै जाए। रहाओ रविदास चमार उस्तत करे, हर कीरत निमख इक गाए। पतित जात उत्तम पया, चार बरन पए पग आए। नाम दे प्रीत लगी हर सेती, लोक छीपा कहे बुलाए। खत्री ब्राह्मण पीठ दे छोड़े, हर नाम दियो लिया मुख लाए। जितने भगत हर सेवका, मुख अड़सठ तीरथ तिन तिलक कढ़ाए। जन नानक तिन को अन दिन परसै, जे कृपा करे हर राय। सुई महला चौथा, तिनी अंतर हर आराध्या। जिनको तुर लिखिया लिखत लिलारा, तिनकी बखीली कोई क्या करे। जिनका अंग करे मेरा हर करतारा। हर हर त्याए मन मेरे, मन त्याए हर जन्म जन्म के सब दुख निवारण हारा। रहाओ तुर भगत जना को बख्शिया, हर अमृत भगत भंडारा। मूर्ख होवै सो उनकी रीस करे, तिस हालत पालत मोहकारा। से भगत से सेवका, जिन हर नाम प्यारा। तिनकी सेवा ते हर पाइये, सिर निंदक कै पवै शारा। जिस घर विरती सोई जाने, जागत गुर नानक पूछ करो विचारा। चौ पीढ़ी आद जुगाद वखीली किने न पायो, हर सेवक पाए निस्तारा। सुही महला चौथा, जिथे हर आराधिये तिथे हर मित सहाई। गुर कृपा ते हर मन वसाए, होरत बिद लिया न जाई। हर तन सांची है भाई, जे हालत पलत हर होए सखाई। रहाओ सत संगति संग हर तन खटिए, होरत है होरत उपाए। हर तन किते न पाई, हर रतने कावा पारिया। हर रतन तन विहाजै, कच्चे केवा पारिये। वाक हर तन लिया न जाई, हर तन रतन जवेहर माणक। हर तने नाल अमृत बेले वत्ते, हर भगती हर लिवलाई। हर तन अमृत वेले वत्ते का बीजिया, भगत खाए खर्चे रहे निखुटे नाही। हालत पलत हर तने की, भगता को मिली वड्याई। हर तन निरपौ सदा सदा अस्थिर है, साचा इहो हर तन। अग्नि तस्कर पाणिये जम दूते, किसे का गवाया न जाई। हर तन को चक्का नेड़ न आवई, जम जागाती डन न लगाई। साखती पाप करके बिख्या तन संचिया, तिन एक विख नाल न जाई। हलत बिच साख दुदुहिले पए,
ਹੱਥੋਂ ਛੁੜਕ ਗਿਆ। ਅੱਗੇ ਪਲਤ ਸਾਕਤ ਹਰ ਦਰ ਗਏ, ਢੋਈ ਨਾ ਪਾਈ। ਇਸ ਹਰ ਧਨ ਕਾ ਸਾਹੋ ਹਰ ਆਪ ਹੈ ਸੰਤੋ, ਜਿਸ ਨੂੰ ਦੇ ਸੋ ਹਰ ਧਨ ਲੱਦ ਚਲਾਈ। ਇਸ ਹਰ ਧਨੇ ਕਾ ਤੋਟਾ ਕਦੇ ਨਾ ਆਵਈ, ਜਨ ਨਾਨਕ ਕਉ ਗੁਰ ਸੋਜੀ ਪਾਈ। ਸੂਈ ਮਹੱਲਾ ਚੌਥਾ, ਜਿਸ ਨੂੰ ਹਰ ਸੋ ਪ੍ਰਸੰਨ ਹੋਏ, ਸੋ ਹਰ ਗੁਣਾ ਰਵੈ, ਸੋ ਭਗਤ ਸੋ ਪ੍ਰਵਾਨ। ਤਿਸ ਕੀ ਮਹਿਮਾ ਕਿਆ ਵਰਣੀਐ, ਜਿਸ ਕੇ ਹਿਰਦੇ ਵਸਿਆ ਹਰ ਪੁਰਖ ਭਗਵਾਨ। ਗੋਬਿੰਦ ਗੁਣ ਗਾਈਏ ਜੀਉ ਲਾਏ, ਸਤਿਗੁਰ ਨਾਲ ਧਿਆਨ ਰਹਾਉ। ਸੋ ਸਤਿਗੁਰੂ ਸਾਹ ਸੇਵਾ ਸਤਿਗੁਰ ਕੀ ਸਫਲ ਹੈ, ਜਿਸ ਤੇ ਪਾਈਏ ਪਰਮ ਨਿਧਾਨ। ਜੋ ਦੂਜੇ ਪਾਏ ਸਾਕਤ ਕਾਮਨਾ, ਅਰਥ ਦੁਰਗੰਧ ਸਰੇਵ ਦੇ, ਸੋ ਨਿਫਲ ਸਭ ਅਗਿਆਨ। ਜਿਸ ਨੂੰ ਪ੍ਰਤੀਤ ਹੋਵੇ ਤਿਸ ਕਾ ਗਾਵਿਆ ਥਾਏ ਪਵੈ, ਸੋ ਪਾਵੈ ਦਰ ਗਏ ਮਾਨ। ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ, ਉਨਕਾ ਉਤਰ ਜਾਏਗਾ ਝੂਠ ਗੁਮਾਨ। ਜੀਤਾ ਜੀਉ ਪਿੰਡ ਸਭ ਤੀਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੇ ਜਨ ਨਾਨਕ, ਜਿਹਾ ਤੂੰ ਕਰਾਏ ਤਿਆ ਹੋ ਕਰੀ ਵਖਿਆਨ। ਸੂਹੀ ਮਹੱਲਾ ਚੌਥਾ ਕਰ ਸਤਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨਨ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਮੈਂ ਹਰ ਹਰ ਨਾਮ ਧਰ ਸੋਈ, ਜਿਉਂ ਪਾਵੈ ਤੂੰ ਰਾਖ ਮੇਰੇ ਸਾਹਿਬ। ਮੈਂ ਤੁਝ ਬਿਨ ਵਰਨਾ ਕੋਈ ਰਹਾਉ, ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ। ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਉ ਨਾਹੀ, ਜਿਸ ਪੈ ਕਰੋ ਬੇਨੰਤੀ। ਮੇਰਾ ਦੁੱਖ ਸੁੱਖ ਤੁਝ ਹੀ ਪਾਸ, ਵਿੱਚੇ ਧਰਤੀ ਵਿੱਚੇ ਪਾਣੀ, ਵਿੱਚ ਕਾਸ਼ਟ ਅਗਨ ਧਰੀਜੈ। ਬੱਕਰੀ ਸਿੰਘ ਇਕ ਤੈ ਥਾਏ ਰਾਖੈ, ਮਨ ਹਰ ਜਪ ਭਰਮ ਪਾਉ ਦੂਰ ਕੀਜੈ। ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦਿਵਾਏ। ਜੋ ਧਰਤੀ ਚਰਨ ਤਲੇ ਤੇ ਉਪਰ ਆਵੈ, ਤਿਉਂ ਨਾਨਕ ਸਾਜਨਾ ਜਗਤ ਆਣ ਸਭ ਪੈਰੀ ਪਾਏ। ਸੂਹੀ ਮਹੱਲਾ ਚੌਥਾ, ਤੂੰ ਕਰਤਾ ਸਭ ਕਿਛ ਆਪੇ ਜਾਣੈ, ਕਿਆ ਤੁਧ ਪੈ ਆਗ ਸੁਣਾਈਐ। ਬੁਰਾ ਭਲਾ ਤੁਧ ਸਭ ਕਿਛ ਸੂਝੈ, ਜਿਹਾ ਕੋ ਕਰੇ ਤਿਹਾ ਕੋ ਪਾਈਐ। ਮੇਰੇ ਸਾਹਿਬ ਤੂੰ ਅੰਤਰ ਕੀ ਵਿਧ ਜਾਣੈ, ਬੁਰਾ ਭਲਾ ਤੁਧ ਸਭ ਕਿਛ ਸੂਝੈ। ਤੁਧ ਭਾਵੈ ਤਿਵੇਂ ਬੁਲਾਵੈ ਰਹਾਉ, ਸਭ ਮੋਹ ਮਾਇਆ ਸਰੀਰ ਹਰ ਕੀਆ, ਵਿੱਚ ਦੇਹੀ ਮਾਨੁਖ ਭਗਤ ਕਰਾਈ। ਇੱਕ ਨਾ ਸਤਿਗੁਰੂ ਮੇਲ ਸੁਖ ਦੇਵੈ, ਇੱਕ ਮਨਮੁਖ ਧੰਦ ਪਿਟਾਈ। ਸਭ ਕੋ ਤੀਰਾ ਤੂੰ ਸਭਨਾ ਕਾ ਮੇਰੇ ਕਰਤੇ, ਤੁਧ ਸਭਨਾ ਸਿਰ ਲਿਖਿਆ ਲੇਖ। ਜੇਹੀ ਤੂੰ ਨਦਰ ਕਰੇ ਤੀਹਾ ਕੋ ਹੋਵੈ, ਬਿਨ ਨਦਰੀ ਨਾਹੀ ਕੋ ਭੇਖ। ਤੇਰੀ ਵਡਿਆਈ ਤੂੰ ਹੈ ਜਾਣੈ ਹੈ, ਸਭ ਤੁਧ ਨੂੰ ਨਿਤ ਧਿਆਏ। ਜਿਸ ਨੂੰ ਤੁਧ ਭਾਵੈ ਤਿਸ ਨੂੰ ਤੂੰ ਮੇਲੈ, ਜਨ ਨਾਨਕ ਸੋ ਥਾਏ ਪਾਏ। ਸੂਹੀ ਮਹੱਲਾ ਚੌਥਾ, ਜਿਨ ਕੇ ਅੰਤਰ ਵਸਿਆ ਮੇਰਾ ਹਰ ਹਰ, ਤਿਨ ਕੇ ਸਭ ਰੋਗ ਗਵਾਏ। ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ, ਤਿਨ ਪਵਿੱਤ ਪਰਮ ਪਦ ਪਾਏ। ਮੇਰੇ ਰਾਮ ਹਰ ਜਨ ਆਰੋਗ ਭਏ, ਗੁਰ ਬਚਨੀ ਜਿਨ ਜਪਿਆ ਮੇਰਾ ਹਰ ਹਰ, ਤਿਨ ਕੇ ਹੋਮੈ ਰੋਗ ਗਏ ਰਹਾਉ। ਬ੍ਰਹਮਾ ਬਿਸ਼ਨ ਮਹਾਂਦੇਉ ਤ੍ਰੈ ਗੁਣ ਰੋਗੀ, ਵਿੱਚ ਹੋਮੈ ਕਾਰ ਕਮਾਈ। ਜਿਨ ਕੀਏ ਤਿਸੇ ਨਾ ਚੇਤੇ ਬਪੜੇ, ਹਰ ਗੁਰਮੁਖ ਸੋਝੀ ਪਾਈ। ਹੋਮੇ ਰੋਗ ਸਭ ਜਗਤ ਵਿਆਪਿਆ, ਜਿਨ ਕਉ ਜਨ ਮਰਨ ਦੁਖ ਪਾਰੀ। ਗੁਰਪ੍ਰਸਾਦੀ ਕੋ ਬਿਰਲਾ ਛੂਟੈ, ਤਿਸ ਜਨ ਕਉ ਹਉ ਬਲਿਹਾਰੀ। ਜਿਨ ਸ੍ਰੇਸ਼ਟ ਸਾਜੀ ਸੋਈ ਹਰ ਜਾਣੈ, ਤਾਂ ਕਾ ਰੂਪ ਅਪਾਰੋ। ਨਾਨਕ ਆਪੇ ਵੇਖ ਹਰ ਵਿਗਸੈ, ਗੁਰਮੁਖ ਬ੍ਰਹਮ ਵਿਚਾਰੋ। ਸੂਹੀ ਮਹੱਲਾ ਚੌਥਾ, ਕੀਤਾ ਕਰਨਾ ਸਰਵ ਰਜਾਈ, ਕਿਛ ਕੀਜੇ ਜੇ ਕਰ ਸਕੀਏ। ਆਪਣਾ ਕੀਤਾ ਕਿਛੁ ਨ ਹੋਵੈ, ਜਿਉਂ ਹਰ ਭਾਵੈ ਤਿਉਂ ਰੱਖੀਏ। ਮੇਰੇ ਹਰ ਜੀਉ ਸਭ ਕੋ ਤੇਰੇ ਵਸ, ਅਸਾਂ ਜੋਰ ਨਾਹੀਂ ਜੇ ਕਿਛ ਕਰ। ਹਮ ਸਾਕੈ ਜਿਉ ਭਾਵੈ ਤਿਵੇਂ ਬਖਸ਼ ਰਹਾਉ। ਸਭ ਜੀਉ ਪਿੰਡ ਦੀਆ ਤੁਧ ਆਪੈ, ਤੁਧ ਆਪੇ ਕਾਰੇ ਲਾਇਆ। ਜਿਹਾ ਤੂੰ ਹੁਕਮ ਕਰੇ ਤੇਹੇ ਕੋ ਕਰਮ ਕਵਾਵੈ, ਜਿਹਾ ਤੁਧ ਧੁਰ ਲਿਖ ਪਾਇਆ। ਪੰਚ ਤਤ ਕਰ ਤੁਧ ਸਿਸ਼ਟ ਸਭ ਸਾਜੀ, ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੈ। ਇੱਕ ਨਾ ਸਤਿਗੁਰੂ ਮੇਲ ਤੂੰ ਬੁਝਾਵੈ, ਇੱਕ ਮਨਮੁਖ ਕਰੈ ਸੇ ਰੋਵੈ। ਹਰ ਕੀ ਵਡਿਆਈ ਹਉ ਆਖ ਨਾ ਸਾਕਾ,
ਹਉ ਮੂਰਖ ਮੁਗਧ ਨੀਚਾਣ ਜਾਂ ਨਾਨਕ ਹਰ ਬਖਸ਼ ਲੈ ਮੇਰੇ ਸੁਆਮੀ ਸਰਨਾਗਤ ਪਿਆ ਅਜਾਣ ਰਾਗ ਸੂਹੀ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਬਾਜੀ ਗਰ ਜੈਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ ਸਾਂਗ ਉਤਾਰ ਥੰਮਿਓ ਪਾਸਾਰਾ ਤਬ ਏਕੋ ਏਕੰਕਾਰਾ ਕਵਨ ਰੂਪ ਦ੍ਰਿਸ਼ਟਿਓ ਬਿਨਸਾਇਓ ਕਤਹਿ ਗਇਓ ਉਹ ਕਤ ਤੇ ਆਇਓ ਰਹਾਓ ਜਲ ਤੇ ਉੱਠੇ ਅਨਕ ਤਰੰਗਾ ਕਣਕ ਭੂਖਨ ਕੀਨੇ ਬਹੁ ਰੰਗਾ ਬੀਜ ਬੀਜ ਦੇਖਿਓ ਬਹੁ ਪ੍ਰਕਾਰਾ ਫਲ ਪਾਕੇ ਤੇ ਏਕੰਕਾਰਾ ਸਹਿਸ ਘਟਾਮੈ ਏਕ ਆਕਾਸ ਕੱਟ ਪੂਟੇ ਤੇ ਉਹੀ ਪ੍ਰਗਾਸ ਪਰਮ ਲੋ ਮੋਹ ਮਾਇਆ ਵਿਕਾਰ ਪ੍ਰਮ ਛੂਟੇ ਤੇ ਏਕੰਕਾਰ ਉਹ ਅਵਿਨਾਸੀ ਬਿਨਸਤ ਨਾਹੀ ਨਾ ਕੋ ਆਵੈ ਨਾ ਕੋ ਜਾਹੀ ਗੁਰਪੂਰੇ ਹਉਮੈ ਮਲ ਧੋਈ ਕਹੁ ਨਾਨਕ ਮੇਰੀ ਪਰਮ ਗਤ ਹੋਈ ਸੂਹੀ ਮਹੱਲਾ ਪੰਜਵਾਂ ਕੀਤਾ ਲੋੜੇ ਸੋ ਪ੍ਰਭ ਹੋਏ ਤੁਝ ਬਿਨ ਦੂਜਾ ਨਾਹੀ ਕੋਈ ਜੋ ਜਨ ਸੇਵੇ ਤਿਸ ਪੂਰਨ ਕਾਜ ਦਾਸ ਆਪਣੇ ਕੀ ਰਾਖੋ ਲਾਜ ਤੇਰੀ ਸਰਨ ਪੂਰਨ ਦਇਆਲਾ ਤੁਝ ਬਿਨ ਕਵਨ ਕਰੇ ਪ੍ਰਤਿਪਾਲਾ ਰਹਾਉ ਜਲ ਥਲ ਮਹੀਅਲ ਰਿਹਾ ਭਰਪੂਰ ਨਿਕਟ ਵਸੇ ਨਾਹੀ ਪ੍ਰਭ ਦੂਰ ਲੋਕ ਪਤਿਆਰੇ ਕਛੂ ਨਾ ਪਾਈਏ ਸਾਚ ਲੱਗੇ ਤਾਂ ਹਉਮੈ ਜਾਈਏ ਜਿਸ ਨੂੰ ਲਾਏ ਲਏ ਸੋ ਲਾਗੈ ਗਿਆਨ ਰਤਨ ਅੰਤਰ ਤਿਸ ਜਾਗੈ ਦੁਰਮਤ ਜਾਏ ਪਰਮ ਪਦ ਪਾਏ ਗੁਰਪ੍ਰਸਾਦੀ ਨਾਮ ਧਿਆਏ ਦੋਇ ਕਰ ਜੋੜ ਕਰੋ ਅਰਦਾਸ ਤੁਧ ਭਾਵੈ ਤਾਂ ਆਣੈ ਹੈ ਰਾਸ ਕਰ ਕਿਰਪਾ ਆਪਣੀ ਭਗਤੀ ਲਾਏ ਜਾਂ ਨਾਨਕ ਪ੍ਰਭ ਸਦਾ ਧਿਆਏ ਸੂਈ ਮਹੱਲਾ ਪੰਜਵਾਂ ਤਨ ਸੁਹਾਗਣ ਜੋ ਪ੍ਰਭੂ ਪਛਾਨੈ ਮਾਨੈ ਹੁਕਮ ਤਜੈ ਅਭਿਮਾਨੈ ਪ੍ਰਿਉ ਸੋ ਰਾਤੀ ਰਲੀਆ ਮਾਨੈ ਸੁਣ ਸਖੀਏ ਪ੍ਰਭ ਮਿਲਨ ਨਿਸ਼ਾਨੀ ਮਨ ਤਨ ਅਰਪ ਤਜ ਲਾਜ ਲੋਕਾਨੀ ਰਹਾਉ ਸਖੀ ਸਹੇਲੀ ਕੋ ਸਮਝਾਵੈ ਸੋਈ ਕਮਾਵੈ ਜੋ ਪ੍ਰਭ ਭਾਵੈ ਸਾ ਸੁਹਾਗਣ ਅੰਕ ਸਮਾਵੈ ਗਰਭ ਗਹੇਲੀ ਮਹਿਲ ਨਾ ਪਾਵੈ ਫਿਰ ਪਛਤਾਵੈ ਜਬ ਰੈਣ ਬਿਹਾਵੈ ਕਰਮਹੀਣ ਮਨਮੁਖ ਦੁੱਖ ਪਾਵੈ ਬਿਨੋ ਕਰੀ ਜੇ ਜਾਣਾ ਦੂਰ ਪ੍ਰਭ ਅਵਨਾਸੀ ਰਿਹਾ ਭਰਪੂਰ ਜਨ ਨਾਨਕ ਗਾਵੈ ਦੇਖ ਹਦੂਰ ਸੂਹੀ ਮਹੱਲਾ ਪੰਜਵਾਂ ਗ੍ਰਹਿ ਵਸ ਗੁਰ ਕੀਨਾ ਹਉ ਕਰ ਕੀ ਨਾਰ ਦਸ ਦਾਸੀ ਕਰ ਦੀਨੀ ਪਤਾਰ ਸਗਲ ਸਮੱਗਰੀ ਮੈਂ ਘਰ ਕੀ ਜੋੜੀ ਆਸ ਪਿਆਸੀ ਪਿਰਕੋ ਲੋੜੀ ਕਵਨ ਕਹਾਂ ਗੁਣਕੰਤ ਪਿਆਰੇ ਸੁਗੜ ਸਰੂਪ ਦਇਆਲ ਮੁਰਾਰੇ ਰਹਾਉ ਸਤ ਸਿਗਾਰ ਪਉ ਅੰਜਨ ਪਾਇਆ ਅੰਮ੍ਰਿਤ ਨਾਮ ਤਬੋਲ ਮੁਖ ਖਾਇਆ ਕੰਗਨ ਵਸਤ੍ਰ ਗਹਿਣੇ ਪਨੇ ਸੁਹਾਵੈ ਤਨ ਸਭ ਸੁਖ ਪਾਵੈ ਜਾਂ ਪਿਰ ਕਰ ਆਵੈ ਗੁਣ ਕਾਮਨ ਕਰ ਕੰਤ ਰਿਝਾਇਆ ਵਸ ਕਰ ਲੀਨਾ ਗੁਰਭਰਮ ਚੁਕਾਇਆ ਸਭ ਤੇ ਉੱਚਾ ਮੰਦਰ ਮੇਰਾ ਸਭ ਕਾਮਣ ਤਿਆਗੀ ਪ੍ਰਿਓ ਪ੍ਰੀਤਮ ਮੇਰਾ ਪ੍ਰਗਟਿਆ ਸੂਰ ਜੋਤ ਉਜਿਆਰਾ ਸੇਜ ਵਿਛਾਈ ਸਰਦ ਅਪਾਰਾ ਨਵ ਰੰਗ ਲਾਲ ਸੇਜ ਰਾਵਣ ਆਇਆ ਜਾਂ ਨਾਨਕ ਪਿਰ ਤਨ ਮਿਲ ਸੁਖ ਪਾਇਆ ਸੂਹੀ ਮਹੱਲਾ ਪੰਜਵਾਂ ਉਮਕਿਓ ਹਿਓ ਮਿਲਨ ਪ੍ਰਭ ਤਾਈ ਖੋਜਤ ਚਰਿਓ ਦੇਖੋ ਪ੍ਰਿਯ ਜਾਈ ਸੁਨ ਸੰਦੇਸਰੋ ਪ੍ਰਿਯ ਗ੍ਰਹਿ ਸੇਜ ਵਿਛਾਈ ਪ੍ਰਮ ਪ੍ਰਮ ਆਇਓ ਤੋ ਨਦਰ ਨਾ ਪਾਈ ਕਿਨ ਬਿਦ ਹੀਰੋ ਧੀਰੇ ਕਿਨ ਬਿਦ ਹੀਰੋ ਧੀਰੈ ਨਿਮਾਨੋ ਮਿਲ ਸਾਜਨ ਹੋ ਤੁਝ ਕੁਰਬਾਨੋ ਰਹਾਉ ਏਕ ਸੇਜ ਵਿਛੀ ਧਨ ਕੰਤਾ ਤਨ ਸੂਤੀ ਪਿਰ ਸਦ ਜਾ ਕੰਤਾ ਪੀਓ ਮਦਰੋ ਧਨ ਮਤਵੰਤਾ ਤਨ ਜਾਗੇ ਜੇ ਪਿਰ ਬੋਲੰਤਾ ਭਈ ਨਿਰਾਸੀ ਬਹੁਤ ਦਿਨ ਲਾਗੇ ਦੇ ਦਸਾਂਤਰ ਮੈਂ ਸਗਲੇ ਝਾਗੈ ਖਿਨ ਰਹਿਣ ਨਾ ਪਾਵੋ ਬਿਨ ਪਗ ਪਾਗੈ ਹੋਏ ਕਿਰਪਾਲ ਪ੍ਰਭ ਮਿਲੇ ਸੁਭਾਗੈ ਭਇਓ ਕਿਰਪਾਲ ਸੰਤ ਸੰਗ ਮਿਲਾਇਆ ਬੁੱਝੀ ਤਪਤ ਕਰੈ ਪਿਰ ਪਾਇਆ ਸਗਲ ਸਿੰਗਾਰ ਹੁਣ ਮੁਝੇ ਸੁਹਾਇਆ ਕਹੋ ਨਾਨਕ ਗੁਰ ਭਰਮ ਚੁਕਾਇਆ ਜੈ ਦੇਖਾਂ ਤੈ ਪਿਰ ਹੈ ਭਾਈ ਖੋਲਿਓ ਕਪਾਟ ਤਮਨ ਠਹਿਰਾਈ ਰਹਾਉ ਦੂਜਾ ਸੂਹੀ ਮਹੱਲਾ ਪੰਜਵਾਂ ਕਿਆ ਗੁਣ ਤੇਰੇ ਸਾਰ ਸੰਭਾਲੀ ਮੋਹਿ ਨਿਰਗੁਣ ਕੀ ਦਾ ਤਾਰੇ ਬੈ ਖਰੀਦ ਕਿਆ ਕਰੇ ਚਿਤਰਾਈ ਇਹੋ ਜੀਉ ਪਿੰਡ ਸਭ ਥਾਰੇ ਲਾਲ ਰੰਗੀਲੇ ਪ੍ਰੀਤਮ ਮਨਮੋਹਨ ਤੇਰੇ ਦਰਸ਼ਨ ਕੋ ਹਮ ਬਾਰੇ ਰਹਾਉ
ਪ੍ਰਭ ਦਾਤਾ ਮੋਹਿ ਦੀਨ ਭਿਖਾਰੀ ਤੁਮ ਸਦਾ ਸਦਾ ਉਪਕਾਰੇ ਜੋ ਕਿਛ ਨਾਹੀਂ ਜੇ ਮੈਂ ਤੇ ਹੋਵੈ ਮੇਰੇ ਠਾਕੁਰ ਅਗੰਮ ਅਪਾਰੇ ਕਿਆ ਸੇਵਕ ਮਾਵੋ ਕਿਆ ਕਹਿ ਰਿਝਾਵੋ ਬਿਦ ਕਿਤ ਪਾਵੋ ਦਰਸਾਰੇ ਮਿਤ ਨਹੀਂ ਪਾਈਏ ਅੰਤ ਨ ਲਹੀਏ ਮਨ ਤਰਸੇ ਚਿਰ ਨਾਰੇ ਪਾਵੋ ਦਾਨ ਢੀਠ ਹੋਏ ਮੰਗੋ ਮੁੱਖ ਲਾਗੇ ਸੰਤ ਰੇ ਨਾਰੇ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਪ੍ਰਭ ਹਾਥ ਦੇ ਨਿਸਤਾਰੇ ਸੋਹੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੇਵਾ ਥੋਰੀ ਮੰਗਣ ਬਹੁਤਾ ਮਹਿਲ ਨ ਪਾਵੇ ਕਹਿ ਤੋ ਪਹੁਤਾ ਜੋ ਪ੍ਰਹਿ ਮਾਨੇ ਤਿਨ ਕੀ ਰੀਸਾ ਕੂੜੇ ਮੂਰਖ ਕੀ ਹਠੀ ਸਾਰਾਓ ਭੇਖ ਦਿਖਾਵੈ ਸੱਚ ਨਾ ਕਮਾਵੈ ਕਹਿ ਤੋ ਮੈਲੀ ਨਿਕ ਨਾ ਆਵੈ ਅਤੀਤ ਸਦਾਏ ਮਾਇਆ ਕਾ ਮਾਤਾ ਮਨ ਨਹੀਂ ਪ੍ਰੀਤ ਕਹੇ ਮੁਖ ਰਾਤਾ ਕਹੋ ਨਾਨਕ ਪ੍ਰਭ ਬਿਨੋ ਸੁਨੀ ਜੈ ਕੁਚਲ ਕਠੋਰ ਕਾਮੀ ਮੁਕਤ ਕੀ ਜੈ ਦਰਸ਼ਨ ਦੇਖੇ ਕੀ ਵਡਿਆਈ ਤੁਮ ਸੁਖਦਾਤੇ ਪੁਰਖ ਸੁਭਾਈ ਰਹਾਓ ਦੂਜਾ ਸੂਹੀ ਮਹੱਲਾ ਪੰਜਵਾਂ ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਬੀਲਾ ਪੈ ਪੈ ਸੋਇਆ ਅਵਸਰ ਆਪਣਾ ਬੁੱਝੈ ਨਾ ਇਆਨਾ ਮਾਇਆ ਮੋਹ ਰੰਗ ਲਪਟਾਨਾ ਰਹਾਓ ਲੋਭ ਲਹਿਰ ਕੋ ਬੇਗਸ ਫੂਲ ਬੈਠਾ ਸਾਜਨਾ ਕਾ ਦਰਸ਼ਨ ਡੀਠਾ ਕਹੂੰ ਨਾ ਸਮਝੇ ਅਗਿਆਨ ਗਵਾਰਾ ਬਹੁਰ ਬਹੁਰ ਲਪਟਿਓ ਜੰਜਾਰਾ ਰਹਾਓ ਵਿਖੇ ਨਾਦ ਕਰਨ ਸੁਣ ਭੀਨਾ ਹਰ ਜਸ ਸੁਣਤ ਆਲਸ ਮਨ ਕੀਨਾ ਦ੍ਰਿਸ਼ਟ ਰਾਹੀ ਰੇ ਭੇਖਤ ਅੰਧੇ ਛੋਟ ਜਾਏ ਝੂਠੇ ਸਭ ਧੰਦੇ ਰਹਾਓ ਕਹੋ ਨਾਨਕ ਪ੍ਰਭ ਬਖਸ਼ ਕਰੀਜੇ ਕਰ ਕਿਰਪਾ ਮੋਏ ਸਾਧ ਸੰਗ ਦੀਜੇ ਤਉ ਕਿਛ ਪਾਈਏ ਜੋ ਹੋਈਏ ਰੇਨਾ ਜਿਸੇ ਬਜਾਏ ਤਿਸ ਨਾਮ ਲੈਨਾ ਰਹਾਓ ਸੂਹੀ ਮਹੱਲਾ ਪੰਜਵਾਂ ਘਰ ਮੈਂ ਠਾਕੁਰ ਨਦਰ ਨਾ ਆਵੈ ਗਲ ਮੈਂ ਪਾਹਣ ਲੈ ਲਟਕਾਵੈ ਭਰਮੇ ਭੂਲਾ ਸਾਕਤ ਫਿਰਤਾ ਨੀਰ ਬਰੋਲੈ ਖੱਪ ਖੱਪ ਮਰਤਾ ਰਹਾਓ ਜਿਸ ਪਾਹਨ ਕੋ ਠਾਕੁਰ ਕਹਿਤਾ ਉਹ ਪਾਹੁਣ ਲੈ ਉਸ ਕੋ ਡੁੱਬਤਾ ਗੁਨਹਗਾਰ ਲੂਣ ਹਰਾਮੀ ਪਾਹਣ ਨਾਵ ਨ ਪਾਰ ਗਰਾਮੀ ਗੁਰਮਿਲ ਨਾਨਕ ਠਾਕੁਰ ਜਾਤਾ ਜਲ ਥਲ ਮਹੀਅਲ ਪੂਰਨ ਵਿਧਾਤਾ ਸੂਹੀ ਮਹੱਲਾ ਪੰਜਵਾਂ ਲਾਲਨ ਰਵਿਆ ਕਮਰ ਗਤੀਰੀ ਸਖੀ ਬਤਾਵੋ ਮੁਝੇ ਮਤੀਰੀ ਸੂਹਬ ਸੂਹਬ ਸੂਹੂਬੀ ਆਪਣੇ ਪ੍ਰੀਤਮ ਕੇ ਰੰਗ ਰਤੀ ਰਹਾਓ ਪਾਪ ਮਲੋਵੋ ਸੰਗ ਨੈਣ ਪਤੀਰੀ ਜਹਾਂ ਪਟਾਵੋ ਜਾਓ ਤਤੀਰੀ ਜਪ ਤਪ ਸੰਜਮ ਦਿਓ ਜਤੀਰੀ ਇੱਕ ਨਿਮਖ ਮਿਲਾਵੋ ਮੋਹੇ ਪ੍ਰਾਣ ਪਤੀਰੀ ਮਾਣ ਤਾਣ ਉਹ ਬੁੱਧ ਹਤੀਰੀ ਸਾ ਨਾਨਕ ਸੁਹਾਗ ਵਤੀਰੀ ਸੂਹੀ ਮਹੱਲਾ ਪੰਜਵਾਂ ਤੂੰ ਜੀਵਨ ਤੂੰ ਪ੍ਰਾਣ ਅਧਾਰਾ ਤੁਝ ਹੀ ਪੇਖ ਪੇਖ ਮਨ ਸਾ ਧਾਰਾ ਤੂੰ ਸਾਜਨ ਤੂੰ ਪ੍ਰੀਤਮ ਮੇਰਾ ਚਿਤੇ ਨ ਵਿਸਰੇ ਕਾਹੂ ਬੀਰਾ ਰਹਾਓ ਬੈ ਖਰੀਦ ਹੋ ਦਾਸਰੋ ਤੀਰਾ ਤੂੰ ਭਾਰੋ ਠਾਕੁਰ ਗੁਣੀ ਗਹੇਰਾ ਕੋਟ ਦਾਸ ਜਾਂ ਕੇ ਦਰਬਾਰੇ ਨਿਮਖ ਨਿਮਖ ਵਸੇ ਤਿੰਨ ਨਾਲੇ ਹੋ ਕਿਛ ਨਾਹੀਂ ਸਭ ਕਿਛ ਤੀਰਾ ਓਤ ਪੋਤ ਨਾਨਕ ਸੰਗ ਬਸੇਰਾ ਸੂਹੀ ਮਹੱਲਾ ਪੰਜਵਾਂ ਸੂਖ ਮਹਿਲ ਜਾਂ ਕੇ ਊਚ ਦੁਆਰੇ ਤਾਂ ਮੈਂ ਵਾਸੈ ਭਗਤ ਪਿਆਰੇ ਸਹਿਜ ਕਥਾ ਪ੍ਰਭ ਕੀ ਅਤ ਮੀਠੀ ਵਿਰਲੇ ਕਾਹੂ ਨੇਤਰੋ ਡੀਠੀ ਰਹਾਓ ਤੈ ਗੀਤ ਨਾਦ ਆਖਾਰੇ ਸੰਗਾ ਊਹਾਂ ਸੰਤ ਕਰਹਿ ਹਰ ਰੰਗਾ ਤੈ ਮਰਨ ਨ ਜੀਵਨ ਸੋਗ ਨ ਹਰਖਾ ਸਾਚ ਨਾਮ ਕੀ ਅੰਮ੍ਰਿਤ ਵਰਖਾ ਗੋਹਜ ਕਥਾ ਇਹ ਗੁਰ ਤੇ ਜਾਣੀ ਨਾਨਕ ਬੋਲੈ ਹਰ ਹਰ ਬਾਣੀ ਸੂਹੀ ਮਹੱਲਾ ਪੰਜਵਾਂ ਜਾ ਕੇ ਦਰਸ਼ਨ ਪਾਪ ਕੋਟ ਉਤਾਰੇ ਭੇਟਰ ਸੰਗ ਇਹੋ ਭਵ ਜਲ ਤਾਰੇ ਉਹੇ ਸਾਜਨ ਉਹੇ ਮੀਤ ਪਿਆਰੇ ਜੋ ਹਮਕੂ ਹਰ ਨਾਮ ਚਿਤਾਰੇ ਰਹਾਓ ਜਾਂ ਕਾ ਸ਼ਬਦ ਸੁਨਤ ਸੁਖ ਸਾਰੇ ਜਾਂ ਕੀ ਟਹਿਲ ਜਮਦੂਤ ਬਿਦਾਰੇ ਜਾਂ ਕੀ ਧੀਰਕ ਇਸ ਮਨੇ ਸੁਧਾਰੇ ਜਾਂ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਣ ਨਾਨਕ ਤਿੰਨ ਸਦ ਬਲਿਹਾਰੇ ਸੂਹੀ ਮਹੱਲਾ ਪੰਜਵਾਂ ਰਹਿਣ ਨ ਪਾਵੈ ਸੁਰ ਨਰ ਦੇਵਾ ਊਠ ਸਿਧਾਏ ਕਰ ਮੁਨ ਜਨ ਸੇਵਾ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ ਸਾਧ ਸੰਗ ਤਿੰਨੀ ਦਰਸ਼ਨ ਪਾਇਆ ਰਹਾਓ ਬਾਦ ਸਾ ਸਾਹ ਵਾਪਾਰੀ ਮਰਨਾ ਜੋ ਦੀਸੇ ਸੋ ਕਲ ਹੈ ਖਰਨਾ
ਕੂੜੇ ਮੋਹੇ ਲਪਟ ਲਪਟਾਨਾ, ਛੋੜ ਚੱਲਿਆ ਤਾਂ ਫਿਰ ਪਛਤਾਨਾ। ਕਿਰਪਾ ਨਿਧਾਨ ਨਾਨਕੋ ਕਰਹੁ ਦਾਤ, ਨਾਮ ਤੇਰਾ ਜਪੀ ਦਿਨ ਰਾਤ। ਸੁਹੀ ਮਹੱਲਾ ਪੰਜਵਾਂ, ਘਟ ਘਟ ਅੰਤਰ ਤੁਮੇ ਬਸਾਰੇ, ਸਗਲ ਸਮੱਗਰੀ ਸੂਤ ਤੁਮਾਰੇ। ਤੁਮ ਪ੍ਰੀਤਮ ਤੂੰ ਪ੍ਰੀਤਮ ਤੂੰ ਪ੍ਰਾਣ ਅਧਾਰੇ, ਤੁਮ ਹੀ ਪੇਕ ਪੇਕ ਮਨ ਬਿਗਸਾਰੇ। ਰਾਹਾਓ ਅਨਕ ਜੋਨ ਭ੍ਰਮ ਭ੍ਰਮ ਭ੍ਰਮ ਹਾਰੇ, ਓੜ ਗਹੀ ਅਬਸਾਦ ਸੰਗਾਰੇ। ਅਗਮ ਅਗੋਚਰ ਅਲੱਖ ਪਾਰੇ, ਨਾਨਕ ਸਿਮਰੇ ਦਿਨ ਰਹਿ ਨਾਰੇ। ਸੂਹੀ ਮਹੱਲਾ ਪੰਜਵਾਂ, ਕਵਨ ਕਾਜ ਮਾਇਆ ਵਡਿਆਈ, ਜਾਕੋ ਬਿਨਸਤ ਬਾਰ ਨ ਕਾਈ। ਇਹੋ ਸੁਪਨਾ ਸੋਵਤ ਨਹੀਂ ਜਾਣੈ, ਅਜੇਤ ਵਿਵਸਥਾ ਮੈਂ ਲਪਟਾਨੈ। ਰਹਾਓ ਮਹਾ ਮੋਹਿਓ ਮੋਹਿਓ ਗਾਹ ਵਾਰਾ, ਪੇਖਤ ਪੇਖਤ ਊਠ ਸਿਧਾਰਾ, ਊਜ ਤੇ ਊਜ ਤਾਂ ਕਾ ਦਰਬਾਰਾ। ਕਈ ਜੰਤ ਬਿਨਾਹੇ ਉਪਾਰਾ, ਦੂਸਰ ਹੋਆ ਨਾ ਕੋ ਹੋਈ, ਜਪ ਨਾਨਕ ਪ੍ਰਭ ਇੱਕੋ ਸੋਈ। ਸੂਹੀ ਮਹੱਲਾ ਪੰਜਵਾਂ, ਸਿਮਰ ਸਿਮਰ ਤਾ ਕੋ ਹੋ ਜੀਵਾ, ਚਰਨ ਕਮਲ ਤੇਰੇ ਧੋਏ ਧੋਏ ਪੀਵਾ। ਸੋ ਹਰ ਮੇਰਾ ਅੰਤਰ ਜਾਮੀ, ਭਗਤ ਨਾ ਕੇ ਸੰਗ ਸੁਆਮੀ। ਰਹਾਓ ਸੁਣ ਸੁਣ ਅੰਮ੍ਰਿਤ ਨਾਮ ਧਿਆਵਾਂ, ਆਠ ਪੈਰ ਤੇਰੇ ਗੁਣ ਗਾਵਾਂ। ਪੀਖ ਪੀਖ ਲੀਲਾ ਮਨ ਆਨੰਦਾ, ਗੁਣ ਅਪਾਰ ਪ੍ਰਭ ਪਰਮਾਨੰਦਾ। ਜਾਂ ਕੇ ਸਿਮਰਨ ਕਛ ਭਾਉ ਨਾ ਵਿਆਪੈ, ਸਦਾ ਸਦਾ ਨਾਨਕ ਹਰ ਜਾਪੈ। ਸੂਹੀ ਮਹੱਲਾ ਪੰਜਵਾਂ, ਗੁਰ ਕੇ ਬਚਨ ਦੇ ਧਿਆਨ ਧਾਰੀ, ਰਸਨਾ ਜਾਪ ਜਪੋ ਬਨਵਾਰੀ, ਸਫਲ ਮੂਰਤ ਦਰਸ਼ਨ ਬਲਿਹਾਰੀ। ਚਰਮਰ ਚਰਨ ਕਮਲ ਮਨ ਪ੍ਰਾਣ ਅਧਾਰੀ, ਰਹਾਓ ਸਾਧ ਸੰਗ ਜਨਮ ਮਰਨ ਨਿਵਾਰੀ। ਅੰਮ੍ਰਿਤ ਕਥਾ ਸੁਣ ਕਰਨ ਅਧਾਰੀ, ਕਾਮ ਕ੍ਰੋਧ ਲੋਭ ਮੋਹ ਤਜਾਰੀ, ਦ੍ਰਿੜ ਨਾਮ ਦਾਨ ਇਸਨਾਨ ਸੁਚਾਰੀ। ਕਹੋ ਨਾਨਕ ਇਹ ਤੱਤ ਵਿਚਾਰੀ, ਰਾਮ ਨਾਮ ਜਪ ਪਾਰ ਉਤਾਰੀ। ਸੂਹੀ ਮਹੱਲਾ ਪੰਜਵਾਂ, ਲੋਭ ਮੋਹੇ ਮਗਨ ਅਪਰਾਧੀ, ਕਰਨ ਹਾਰ ਕੀ ਸੇਵ ਨ ਸਾਧੀ। ਪਤਿਤ ਪਾਵਨ ਪ੍ਰਭ ਨਾਮ ਤੁਮਾਰੇ, ਰਾਖ ਲਿਓ ਮਹਿ ਨਿਰਗੁਣਿਆਰੇ। ਰਹਾਓ ਤੂੰ ਦਾਤਾ ਪ੍ਰਭ ਅੰਤਰਜਾਮੀ, ਕਾਚੀ ਦੇ ਮਾਨੁਖ ਅਭਿਮਾਨੀ। ਸਵਾਦ ਬਾਦ ਈਰਖ ਮਦ ਮਾਇਆ, ਹਿਨ ਸੰਗ ਲਾਗ ਰਤਨ ਜਨਮ ਗਵਾਇਆ। ਦੁੱਖ ਭੰਜਨ ਜਗ ਜੀਵਨ ਹਰ ਰਾਇਆ, ਸਗਲ ਤਿਆਗ ਨਾਨਕ ਸਰਣਾਇਆ। ਸੂਹੀ ਮਹੱਲਾ ਪੰਜਵਾਂ, ਪੇਖਤ ਚਾਖਤ ਕਹੀਅਤ ਅੰਧਾ, ਸੁਨੀਅਤ ਸੁਣੀਏ ਨਾਹੀ। ਨਿਕਟ ਵਸਤ ਕੋ ਜਾਣੇ ਦੂਰੇ, ਪਾਪੀ ਪਾਪ ਕਮਾਹੀ। ਸੋ ਕਿਛ ਕਰ ਜਿਤ ਛੂਟੈ ਪ੍ਰਾਣੀ, ਹਰ ਹਰ ਨਾਮ ਜਪ ਅੰਮ੍ਰਿਤ ਬਾਣੀ। ਰਹਾਓ ਕੋਰ ਮਹਿਲ ਸਦਾ ਰੰਗ ਰਾਤਾ, ਸੰਗ ਤੁਮਾਰੇ ਕਛੂ ਨਾ ਜਾਤਾ। ਰੱਖੈ ਪੁਚਾਰ ਮਾਟੀ ਕਾ ਭਾਂਡਾ, ਅਤ ਕੁਚੀਲ ਮਿਲੇ ਜਮ ਡਾਂਡਾ। ਕਾਮ ਕ੍ਰੋਧ ਲੋਭ ਮੋਹਿ ਮਾਦਾ, ਮਹਾਂਕਰਤ ਮਹਿਨਿਕਰਤ ਜਾਤਾ। ਨਾਨਕ ਕੀ ਅਰਦਾਸ ਸੁਣੀਜੈ, ਡੂਬਤ ਪਾਹਨ ਪ੍ਰਭ ਮੇਰੇ ਲੀਜੈ। ਸੂਹੀ ਮਹੱਲਾ ਪੰਜਵਾਂ, ਜੀਵਤ ਮਰੈ ਬੁਝੈ ਪ੍ਰਭ ਸੋਇ, ਤਿਸ ਜਨ ਕਰਮ ਪ੍ਰਾਪਤ ਹੋਏ। ਸੁਣ ਸਾਜਨ ਇਉ ਦੁੱਤਰ ਤਰੀਏ, ਮਿਲ ਸਾਧੂ ਹਰ ਨਾਮ ਉਚਰੀਏ। ਰਹਾਓ ਏਕ ਬਿਨਾ ਦੂਜਾ ਨਹੀਂ ਜਾਣੈ, ਘਟ ਘਟ ਅੰਤਰ ਬ੍ਰਹਮ ਪਛਾਣੈ। ਜੋ ਕਿਛ ਕਰੇ ਸੋਈ ਪਲ ਮਾਨੈ, ਆਦ ਅੰਤ ਕੀ ਕੀਮਤ ਜਾਣੈ। ਕਹੋ ਨਾਨਕ ਤਿਸ ਜਨ ਬਲਿਹਾਰੀ, ਜਾਂ ਕੈ ਹਿਰਦੇ ਵਸੈ ਮੁਰਾਰੀ। ਸੂਹੀ ਮਹੱਲਾ ਪੰਜਵਾਂ, ਗੁਰ ਪਰਮੇਸ਼ਰ ਕਰਨੇ ਹਾਰ, ਸਗਲ ਸ੍ਰਿਸ਼ਟ ਕੋ ਦੇ ਆਧਾਰ। ਗੁਰ ਕੇ ਚਰਨ ਕਮਲ ਮਨ ਧਿਆਏ, ਦੁੱਖ ਦਰਦ ਇਸ ਤਨ ਤੇ ਜਾਏ। ਰਹਾਓ ਭਵ ਜਲ ਡੂਬਤ ਸਤਿਗੁਰ ਕਾਢੈ, ਜਨਮ ਜਨਮ ਕਾ ਟੂਟਾ ਗੰਢ। ਗੁਰ ਕੀ ਸੇਵਾ ਕਰਹੋ ਦਿਨ ਰਾਤ, ਸੂਖ ਸਹਿਜ ਮਨ ਆਵੈ ਸ਼ਾਂਤ। ਸਤਿਗੁਰ ਕੀ ਰੇਣ ਵਡਭਾਗੀ ਪਾਵੈ, ਨਾਨਕ ਗੁਰ ਕੋ ਸਾਧ ਬਲ ਜਾਵੈ। ਸੂਹੀ ਮਹੱਲਾ ਪੰਜਵਾਂ, ਗੁਰ ਆਪਣੇ ਉਪਰ ਬਲ ਜਾਈਏ, ਆਠ ਪੈਰ ਹਰ ਹਰ ਜਸ ਗਾਈਏ। ਸਿਮਰੋ ਸੋ ਪ੍ਰਭ ਆਪਣਾ ਸੁਆਮੀ, ਸਗਲ ਘਟਾਕਾ ਅੰਤਰਜਾਮੀ। ਰਹਾਓ ਚਰਨ ਕਮਲ ਸੋ ਲਾਗੀ ਪ੍ਰੀਤ, ਸਾਚੀ ਪੂਰਨ ਨਿਰਮਲ ਰੀਤ। ਸੰਤ ਪ੍ਰਸਾਦ ਸੇ ਮਨ ਮਾਹੀ, ਜਨਮ ਜਨਮ ਕੇ ਕਿਲ ਵਿਖ ਜਾਹੀ। ਰਹਾ ਜਨਮ ਜਨਮ ਕੇ ਕਿਲ ਵਿਖ ਜਾਈ, ਕਰ ਕਿਰਪਾ ਪ੍ਰਭ ਦੀਨ ਦਿਆਲਾ, ਨਾਨਕ ਮੰਗੇ ਸੰਤ ਰਵਾਲਾ। ਸੂਹੀ ਮਹੱਲਾ ਪੰਜਵਾਂ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ। ਰਾਓ ਆਪਣੀ ਸਰਨ ਰਾਖ ਪ੍ਰਭ ਦਾਤੇ, ਗੁਰਪ੍ਰਸਾਦ ਕਿਨ ਬਿਰਲੇ ਜਾਤੇ।
ਸੁਣੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸੇ ਮੇਰੇ ਚੀਤਾ। ਨਾਨਕ ਏਕ ਕਹੇ ਨਾਨਕ ਏਕ ਕਰੈ ਅਰਦਾਸ, ਵਿਸਰ ਨਾਹੀ ਪੂਰਨ ਗੁਣਤਾਸ। ਸੂਹੀ ਮਹੱਲਾ ਪੰਜਵਾਂ, ਮੀਤ ਸਾਜਨ ਸੁਤ ਬੰਧਵ ਭਾਈ, ਜਤ ਕਤ ਪੇਖੋ ਹਰ ਸੰਗ ਸਹਾਈ। ਜਤ ਮੇਰੀ ਪਤ ਮੇਰੀ ਧਨ ਹਰ ਨਾਮ, ਸੁਖ ਸਹਿਜ ਆਨੰਦ ਬਿਸਰਾਮ ਰਹਾਓ। ਪਾਰ ਬ੍ਰਹਮ ਜਪ ਪਹਿਰ ਸੁਨਾ, ਕੋਟ ਆਵਦ ਤਿਸ ਬੇਦਤ ਨਾਇ। ਹਰ ਚਰਨ ਸਰਨ ਗੜ ਕੋਟ ਹਮਾਰੇ, ਕਾਲ ਕੰਟਕ ਜਮ ਤਿਸੇ ਨਾ ਬਿਦਾਰੇ। ਨਾਨਕ ਦਾਸ ਸਦਾ ਬਲਿਹਾਰੀ, ਸੇਵਕ ਸੰਤ ਰਾਜਾ ਰਾਮ ਮੁਰਾਰੀ। ਸੁਹੀ ਮਹੱਲਾ ਪੰਜਵਾਂ, ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾ, ਆਨੰਦ ਵਿਨੋਦ ਮੰਗਲ ਸੁਖਤਾਹਾ। ਚੜ ਸਖੀ ਪ੍ਰਭ ਰਾਵਣ ਜਾਹਾ, ਸਾਹ ਜਨਾ ਕੀ ਚਰਨੀ ਪਾਹਾ ਰਹਾਓ। ਕਰ ਬੇਨੰਤੀ ਜੰਤੂਰ ਬਾਸ਼ਾਹਾ, ਜਨਮ ਜਨਮ ਕੇ ਕਿਲ ਵਿਖਲਾਹਾ। ਮਨ ਤਨ ਪ੍ਰਾਣ ਜੀਓ ਅਰਪਾਹਾ, ਹਰ ਸਿਮਰ ਸਿਮਰ ਮਾਨ ਮੋਹ ਕਟਾਹਾ। ਦੀਨ ਦਿਆਲ ਕਰੋ ਉਤਸਾਹਾ, ਨਾਨਕ ਦਾਸ ਹਰ ਸਰਨ ਸਮਾਹਾ। ਸੁਹੀ ਮਹੱਲਾ ਪੰਜਵਾਂ, ਬੈਕੁੰਠ ਨਗਰ ਜਹਾਂ ਸੰਤ ਵਾਸਾ, ਪ੍ਰਭ ਚਰਨ ਕਮਲ ਰਿਧ ਮਾਹੇ ਨਿਵਾਸਾ। ਸੁਣ ਮਨ ਤਨ ਤੁਝ ਸੁਖ ਦੇਖ ਲਾਵੋ, ਹਰ ਅਨਕ ਬਿੰਜਨ ਤੁਝ ਭੋਗ ਪਹੁੰਚਾਵੋ ਰਹਾਓ। ਅੰਮ੍ਰਿਤ ਨਾਮ ਪੁੰਚ ਮਨ ਮਾਹੀ, ਅਚਰਜ ਸਾਧ ਤਾਂਕੇ ਬਰਨੇ ਨਾ ਜਾਹੀ। ਲੋਭ ਮੁਆ ਤ੍ਰਿਸ਼ਨਾ ਬੁਝ ਥਾਕੀ, ਪਾਰ ਬ੍ਰਹਮ ਕੀ ਸਰਨ ਜਨ ਤਾਕੀ। ਜਨਮ ਜਨਮ ਕੇ ਭੈ ਮੋਹ ਨਿਵਾਰੇ, ਨਾਨਕ ਦਾਸ ਪ੍ਰਭ ਕਿਰਪਾ ਧਾਰੇ। ਸੁਹੀ ਮਹੱਲਾ ਪੰਜਵਾਂ, ਅਨਕ ਬੀਗ ਦਾਸ ਕੇ ਪਰ ਹਰਿਆ, ਕਰ ਕਿਰਪਾ ਪ੍ਰਭ ਆਪਣਾ ਕਰਿਆ। ਤੁਮੇ ਛਡਾਏ ਲਿਓ ਜਨ ਆਪਣਾ, ਉਰਜ ਪਰਿਓ ਜਾਲ ਜਗ ਸੁਪਨਾ ਰਹਾਓ। ਪਰਬਤ ਦੋਕ ਮਾਹਾਂ ਬਿਕਰਾਲਾ, ਖਿਨ ਮੈਂ ਦੂਰ ਕੀਏ ਦੇ ਆਲਾ। ਸੋਗ ਰੋਗ ਬੇਪਤ ਅਤ ਭਾਰੀ, ਦੂਰ ਪਈ ਜਪ ਨਾਮ ਮੁਰਾਰੀ। ਦ੍ਰਿਸ਼ਟ ਧਾਰ ਲੀਨੋ ਲੜ ਲਾਏ, ਹਰ ਚਰਨ ਗਏ ਨਾਨਕ ਸਰਣਾਏ। ਸੂਈ ਮਹੱਲਾ ਪੰਜਵਾਂ, ਦੀਨ ਛਡਾਏ ਦੁਨੀ ਜੋ ਲਾਏ, ਦੋਹੀ ਸਰਾਈ ਖੁਨਾਮੀ ਕਹਾਏ। ਜੋ ਤਿਸ ਭਾਵੈ ਸੋ ਪ੍ਰਵਾਣ, ਆਪਣੀ ਕੁਦਰਤ ਆਪੇ ਜਾਣ ਰਹਾਓ। ਸੱਚਾ ਧਰਮ ਪੁੰਨ ਭਲਾ ਕਰਾਏ, ਦੀਨ ਕਹਿ ਤੁਸੈ ਦੁਨੀ ਨਾ ਜਾਏ। ਸਰਵ ਨਿਰੰਤਰ ਏਕੋ ਜਾਗੈ, ਜਿਤ ਜਿਤ ਲਾਇਆ ਤਿਤ ਜਿਤ ਕੋ ਲਾਗੈ। ਅਗੰਮ ਅਗੋਚਰ ਸੱਚ ਸਾਹਿਬ ਮੇਰਾ, ਨਾਨਕ ਬੋਲੇ ਬੋਲਾਇਆ ਤੇਰਾ। ਸੁਹੀ ਮਹੱਲਾ ਪੰਜਵਾਂ, ਪ੍ਰਾਤਹਿ ਕਾਲ ਹਰ ਨਾਮ ਉਚਾਰੀ, ਈਤ ਊਤ ਕੀ ਓਟ ਸਵਾਰੀ। ਸਦਾ ਸਦਾ ਜਪੀਏ ਹਰ ਨਾਮ, ਪੂਰਨ ਹੋਵੈ ਮਨ ਕੇ ਕਾਮ ਰਹਾਓ। ਪ੍ਰਭ ਅਵਨਾਸੀ ਰਹਿਣ ਦਿਨ ਗਾਓ, ਜੀਵਤ ਮਰਦ ਨਿਚਲ ਪਾਵੈ ਥਾਓ। ਸੋ ਸਾਹੋ ਸੇਵ ਜਿਤ ਤੋਟ ਨਾਵੈ, ਖਾਦ ਖਰਚਤ ਸੁਖ ਅਨੰਦ ਬਿਹਾਵੈ। ਜਗ ਜੀਵਨ ਪੁਰਖ ਸਾਧ ਸੰਗ ਪਾਇਆ, ਗੁਰਪ੍ਰਸਾਦ ਨਾਨਕ ਨਾਮ ਧਿਆਇਆ। ਸੁਹੀ ਮਹੱਲਾ ਪੰਜਵਾਂ, ਗੁਰਪੂਰੇ ਜਪੈ ਦਇਆਲ, ਦੁੱਖ ਬਿਨਸੇ ਪੂਰਨ ਪਈ ਘਾਲ। ਪੇਖ ਪੇਖ ਜੀਵਾਂ ਦਰਸ ਤੁਮਾਰਾ, ਚਰਨ ਕਮਲ ਜਾਈ ਬਲਿਹਾਰਾ। ਤੁਝ ਬਿਨ ਠਾਕੁਰ ਕਵਨ ਹਮਾਰਾ ਰਹਾਓ। ਸਾਧ ਸੰਗਤ ਸੋ ਪ੍ਰੀਤ ਬਣ ਆਈ, ਪੂਰਬ ਕਰਮ ਲਿਖਿਤ ਤੁਰ ਪਾਈ। ਜਪ ਹਰ ਹਰ ਨਾਮ ਅਚਰਜ ਪ੍ਰਤਾਪ, ਜਲ ਨਾ ਸਾਕੇ ਤੀਨੇ ਤਾਪ। ਨਿਮਖ ਨਾ ਬਿਸਰੇ ਹਰ ਚਰਨ ਤੁਮਾਰੇ, ਨਾਨਕ ਮੰਗੀ ਦਾਨ ਪਿਆਰੇ। ਸੂਹੀ ਮਹੱਲਾ ਪੰਜਵਾਂ, ਸੀ ਸੰਜੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਸੁਣ ਬੇਨੰਤੀ ਪ੍ਰਭ ਦੀਨ ਦਿਆਲਾ, ਸਾਧ ਗਾਵੈ ਗੁਣ ਸਦਾ ਰਸਾਲਾ ਰਹਾਓ। ਜੀਵਨ ਰੂਪ ਸਿਮਰਨ ਪ੍ਰਭ ਤੀਰਾ, ਜਿਸ ਕਿਰਪਾ ਕਰੇ ਵਸੈ ਤਿਸ ਨੇਰਾ। ਜਨ ਕੀ ਭੂਖ ਤੇਰਾ ਨਾਮ ਆਹਾਰ, ਤੂੰ ਦਾਤਾ ਪ੍ਰਭ ਦੇਵਨਹਾਰ। ਰਾਮ ਰਮਤ ਸੰਤਨ ਸੁਖਮਾਨਾ, ਨਾਨਕ ਦੇਵਨਹਾਰ ਸੋ ਜਾਨਾ। ਸੁਹੀ ਮਹੱਲਾ ਪੰਜਵਾਂ, ਬਹਿਤੀ ਜਾਤ ਕਦੇ ਦ੍ਰਿਸ਼ਟ ਨ ਧਾਰਤ, ਮਿਥਿਆ ਮੋਹ ਬਦੈ ਨਿਤ ਪਾਰਚ। ਮਾਧਵੈ ਭਜ ਦਿਨ ਨਿਤ ਰਹਿਣੀ, ਜਨਮ ਪਦਾਰਥ ਦੀਤ ਹਰ ਸਰਣੀ ਰਹਾਓ। ਕਰਨ ਬਿਕਾਰ ਦੋ ਕਰ ਝਾਰਤ, ਰਾਮ ਰਤਨ ਰਿਧ ਤਿਲ ਨਹੀਂ ਧਾਰਤ। ਭਰਮ ਭਰਨ ਪੋਖਣ ਸੰਗ ਔਦ ਬਿਹਾਣੀ, ਜੈ ਜਗਦੀਸ਼ ਕੀ ਗਤ ਨਹੀਂ ਜਾਣੀ। ਸਰਣ ਸਮਰੱਥ ਗੋਚਰ ਸਾਮੀ, ਉਧਰ ਨਾਨਕ ਪ੍ਰਭ ਅੰਤਰ ਜਾਮੀ। ਸੁਹੀ ਮਹੱਲਾ ਪੰਜਵਾਂ, ਸਾਧ ਸੰਗ ਤਰੇ ਪੈ ਸਾਗਰ, ਹਰ ਹਰ ਨਾਮ ਸਿਮਰਤ ਰਤਨਾਗਰ। ਸਿਮਰ ਸਿਮਰ ਜੀਵਾ ਨਾਰਾਇਣ, ਦੁਖ ਰੋਗ ਸੋਗ ਸਭ ਬਿਨਸੇ, ਗੁਰ ਪੂਰੇ ਮਿਲ ਪਾਪ ਤਜਾਇਣ ਰਹਾਓ। ਜੀਵਨ ਪਦਵੀ ਹਰ ਕਾ ਨਾਓ, ਮਨ ਤਨ ਨਿਰਮਲ ਸਾਚ ਸੁਆਓ। ਆਠ ਪਹਿਰ ਪਾਰ ਬ੍ਰਹਮ ਧਿਆਈਏ, ਪੂਰਵ ਲਿਖਤ ਹੋਏ ਤਾਂ ਪਾਈਏ।
ਸਰਨ ਪਏ ਜਪ ਦੀਨ ਦਿਆਲਾ, ਨਾਨਕ ਜਾਚੈ ਸਾਂਤਰ ਵਾਲਾ। ਸੂਹੀ ਮਹੱਲਾ ਪੰਜਵਾਂ, ਘਰ ਕਾ ਕਾਜ ਨਾ ਜਾਣੀ ਰੂੜਾ, ਝੂਠੇ ਧੰਦੇ ਰਚਿਓ ਮੂੜਾ। ਜਿਤ ਤੂੰ ਲਾਵੈ ਤਿਤ ਤਿਤ ਲਗਨਾ, ਜਾਂ ਤੂੰ ਦੇ ਤੇਰਾ ਨਾਉ ਜਪਨਾ ਰਹਾਉ। ਹਰ ਕੇ ਦਾਸ ਹਰ ਸੇਤੀ ਰਾਤੀ, ਰਾਮ ਰਸਾਇਣ ਅੰਦਿਨ ਮਾਤੀ। ਬਾਹਾਂ ਪਕਰ ਪ੍ਰਭ ਆਪੇ ਕਾਢੇ, ਜਨਮ ਜਨਮ ਕੇ ਟੂਟੇ ਗਾਂਢੇ। ਉਧਰ ਸੁਆਮੀ ਪ੍ਰਭ ਕਿਰਪਾ ਧਾਰੇ, ਨਾਨਕ ਦਾਸ ਹਰ ਸਰਨ ਦੁਆਰੇ। ਸੂਹੀ ਮਹੱਲਾ ਪੰਜਵਾਂ, ਸੰਤ ਪ੍ਰਸਾਦ ਨਿਚਲ ਕਰ ਪਾਇਆ, ਸਰਬ ਸੁਖ ਫਿਰ ਨਹੀਂ ਡੋਹ ਲਾਇਆ। ਗੁਰੂ ਧਿਆਏ ਹਰ ਚਰਨ ਮਨ ਚੀਨੇ, ਤਾਂ ਤੇ ਕਰਤੇ ਅਸਥਿਰ ਕੀਨੇ ਰਹਾਉ। ਗੁਣ ਗਾਵਤ ਜੁਤ ਅਬਨਾਸੀ, ਤਾਂ ਤੇ ਕਾਟੀ ਜਮਕੀ ਫਾਸੀ। ਕਰ ਕਿਰਪਾ ਲੀਨੇ ਲੜਲਾਏ, ਸਦਾ ਆਨੰਦ ਨਾਨਕ ਗੁਣ ਗਾਏ। ਸੂਹੀ ਮਹੱਲਾ ਪੰਜਵਾਂ, ਅੰਮ੍ਰਿਤ ਬਚਨ ਸਾਧਕੀ ਬਾਣੀ। ਜੋ ਜੋ ਜਪੈ ਤਿਸ ਕੀ ਗਤ ਹੋਵੈ, ਹਰ ਹਰ ਨਾਮ ਨਿਤ ਰਸਨ ਬਖਾਨੀ ਰਹਾਉ। ਕਲੀ ਕਾਲ ਕੇ ਮਿਟੇ ਕਲੇਸਾ, ਏਕੋ ਨਾਮ ਮਨ ਮੈਂ ਪਰਵੇਸਾ। ਸਾਧੂ ਧੂਰ ਮੁਖ ਮਸਤਕ ਲਾਈ, ਨਾਨਕ ਉਦਰੇ ਹਰ ਗੁਰ ਸਰਣਾਈ। ਸੂਈ ਮਹੱਲਾ ਪੰਜਵਾਂ, ਕਰ ਤੀਜਾ ਗੋਬਿੰਦਾ ਗੁਣ ਗਾਉ ਦਿਆਲਾ, ਦਰਸ਼ਨ ਦੇਹੋ ਪੂਰਨ ਕਿਰਪਾਲਾ ਰਹਾਉ। ਕਰ ਕਿਰਪਾ ਤੁਮਹੀ ਪ੍ਰਤਿਪਾਲਾ, ਜਿਉ ਪਿੰਡ ਸਭ ਤੁਮਰਾ ਮਾਲਾ। ਅੰਮ੍ਰਿਤ ਨਾਮ ਚਲੇ ਜਪ ਨਾਲਾ, ਨਾਨਕ ਜਾਚੈ ਸੰਤ ਰਵਾਲਾ। ਸੂਹੀ ਮਹੱਲਾ ਪੰਜਵਾਂ, ਤਿਸ ਬਿਨ ਦੂਜਾ ਅਵਰ ਨਾ ਕੋਈ, ਆਪੇ ਥੰਮੇ ਸੱਚਾ ਸੋਈ। ਹਰ ਹਰ ਨਾਮ ਮੇਰਾ ਆਧਾਰ, ਕਰਨ ਕਾਰਨ ਸਮਰੱਥ ਅਪਾਰ ਰਹਾਉ। ਸਭ ਰੋਗ ਮਿਟਾਵੈ ਨਵਾਂ ਨਿਰੋਆ, ਨਾਨਕ ਰੱਖਾ ਆਪੇ ਹੋਆ। ਸੂਹੀ ਮਹੱਲਾ ਪੰਜਵਾਂ, ਦਰਸ਼ਨ ਕੋ ਲੋਚੇ ਸਭ ਕੋਈ, ਪੂਰੇ ਭਾਗ ਪ੍ਰਾਪਤ ਹੋਈ ਰਹਾਉ। ਸਿਆਮ ਸੁੰਦਰ ਤਜ ਨੀਂਦ ਕਿਉਂ ਆਈ, ਮਹਾ ਮੋਹਨੀ ਦੂਤਾ ਲਾਈ। ਪ੍ਰੇਮ ਵਿਛੋਹਾ ਕਰਤ ਕਸਾਈ, ਨਿਰਦੈ ਜੰਤ ਤਿਸ ਦਇਆ ਨ ਪਾਈ। ਅਨਕ ਜਨਮ ਬੀਤਿਅਨ ਭਰਮਾਈ, ਕਰ ਵਾਸਨ ਦੇਵੇ ਦੁੱਤਰ ਮਾਈ। ਦਿਨ ਰਹਿਣ ਆਪਣਾ ਕੀਆ ਪਾਈ, ਕਿਸ ਦੋਸ਼ ਨਾ ਦੀਜੇ ਕਿਰਤ ਭਭਾਈ। ਸੁਣ ਸਾਜਨ ਸੰਤ ਜਨ ਭਾਈ, ਚਾਰਣ ਸਰਣ ਨਾਨਕ ਗਤ ਪਾਈ। ਰਾਗ ਸੂਹੀ ਮਹੱਲਾ ਪੰਜਵਾਂ, ਕਰ ਚੌਥਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਭਲੀ ਸੁਹਾਵੀ ਛਾਪਰੀ, ਜਾ ਮੈਂ ਗੁਣ ਗਾਏ ਕਿਤੇ ਹੀ ਕਾਮਨਾ ਧੌਲ ਹਰ, ਜਿਤ ਹਰ ਬਿਸਰਾਏ ਰਹਾਓ। ਅਨੰਦ ਗਰੀਬੀ ਸਾਧ ਸੰਗ, ਜਿਤ ਪ੍ਰਭ ਜਿਤ ਆਏ। ਜਲ ਜਾਓ ਇਹ ਬਡਪਨਾ ਮਾਇਆ ਲਪਟਾਏ, ਪੀਸਨ ਪੀਸ ਓਟ ਕਾਮਰੀ, ਸੁਖ ਮਨ ਸੰਤੂ ਖਾਏ। ਐਸੋ ਰਾਜ ਨਾ ਕਿਤੇ ਕਾਰ, ਜਿਤ ਨਹਿ ਤ੍ਰਿਪਤਾਏ। ਨਗਨ ਫਿਰਤ ਰੰਗ ਏਕ ਕੈ, ਉਹ ਸੋਭਾ ਪਾਏ। ਪਾਠ ਪਟੰਬਰ ਬਿਰਤਿਆਂ ਜੈ ਰਚ ਲੋਭਾਏ, ਸਭ ਕਿਛ ਤੁਮਰੇ ਹਾਥ ਪ੍ਰਭ ਆਪ ਕਰੇ ਕਰਾਏ। ਸਾ ਸਾ ਸਿਮਰਤ ਰਹਾ ਨਾਨਕ ਦਾਨ ਪਾਏ। ਸੂਹੀ ਮਹੱਲਾ ਪੰਜਵਾਂ, ਹਰ ਕਾ ਸੰਤ ਪ੍ਰਾਣ ਧਨ ਤਿਸਕਾ, ਹਰ ਕਾ ਸੰਤ ਪ੍ਰਾਣ ਧਨ ਤਿਸਕਾ ਪਨਿਹਾਰਾ। ਭਾਈ ਮੀਤ ਸੁਤ ਸਗਲ ਤੇ, ਜੀ ਹੂੰ ਤੇ ਪਿਆਰਾ ਰਹਾਓ। ਕੇਸਾਂ ਕਾ ਕਰ ਬੀਜਣਾ, ਸੰਤ ਚੌਰ ਢਲਾਵੋ। ਸੀਸ ਨਿਹਾਰੋ ਚਰਨ ਤਾਲ, ਧੂਰ ਮੁਖ ਲਾਵੋ। ਮਿਸ਼ਟ ਬਚਨ ਬੇਨਤੀ ਕਰੋ, ਦੀਨ ਕੀ ਨਿਆਈ। ਤਜ ਅਭਿਮਾਨ ਸਰਨੀ ਪਰੋ, ਹਰ ਗੁਣ ਨਿਧ ਪਾਈ। ਅਵਲੋਕਨ ਪੁਨਹਿ ਪੁਨਹਿ ਕਰੋ, ਜਨ ਕਾ ਦਰਸਾਰ। ਅੰਮ੍ਰਿਤ ਬਚਨ ਮਨ ਮਹਿ ਸਿੰਚੋ, ਬੰਧੋ ਬਾਰ ਬਾਰ। ਚਿਤੋ ਮਨ ਆਸਾ ਕਰੋ, ਜਨ ਕਾ ਸੰਗ ਮੰਗੋ। ਨਾਨਕ ਕੋ ਪ੍ਰਭ ਦਇਆ ਕਰ, ਦਾਸ ਚਰਨੀ ਲਾਗੋ। ਸੂਹੀ ਮਹੱਲਾ ਪੰਜਵਾਂ, ਜਿਨ ਮੋਹੇ ਬ੍ਰਹਿਮੰਡ ਖੰਡ, ਤਾਹੂ ਮੈਂ ਪਾਉ। ਰਾਖ ਲਿਓ ਬਖਈ ਜੀਉ, ਦੇਹੋ ਆਪਣਾ ਨਾਉ। ਰਹਾਉ ਜਾਂ ਤੇ ਨਾਹੀ ਕੋ ਸੁਖੀ, ਤਾ ਕੈ ਪਾਛੇ ਜਾਓ। ਛੋੜ ਜਾਏ ਸੋ ਜੋ ਸਗਲ ਕੋ, ਫਿਰ ਫਿਰ ਲਪਟਾਓ। ਕਰੋ ਕਿਰਪਾ ਕਰੁਣਾ ਪਤੇ, ਤੇਰੇ ਹਰ ਗੁਣ ਗਾਓ। ਨਾਨਕ ਕੀ ਪ੍ਰਭ ਬੇਨਤੀ, ਸਾਧ ਸੰਗ ਸਮਾਓ। ਰਾਗ ਸੂਹੀ ਮਹੱਲਾ ਪੰਜਵਾਂ, ਕਰ ਪੰਜਵਾਂ ਪੜਤਾਲ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ, ਜਪ ਮਨ ਗੋਬਿੰਦ ਏਕੈ, ਅਵਰ ਨਹੀਂ ਕੋ ਲੇਖੈ। ਸੰਤ ਲਾਗ ਮਨੈ ਛਾੜ, ਦੁਬਦਾ ਕੀ ਕੁਰੀਆ ਰਹਾਓ।
निर्गुण हरिया सरगुण धरिया अनक कोठरिया भिन्न भिन्न भिन्न भिन्न करिया बिच मन कोट वरिया निज मंदर प्रिया तहा आनद करिया नह मरिया नह जरिया कीर्तन जुरिया बहुविध फिरिया परको हिरिया बिखमन किरिया अब साधु संग परिया हर द्वारे खरिया दर्शन करिया नानक गुर मिरिया बहुर न फिरिया सुही महला पंजवा रास मंडल कीनो आखारा सगलो साज रखियो पासारा रहाओ बहुविध रूप रंग अपारा पेखे खुशी भोग नहीं हारा सब रस लैद बस्त निरारा वर्ण चे नाही मुख न मसारा कह न जाई खेल तुहारा नानक कृपा कह न जाई खेल तुहारा नानक रेण संत चरनारा सुही महला पंजमा तौ मैं आया सरनी आया भरोसै आया कृपा आया जो पावै तो राखो स्वामी मार्ग गुरे पठाया रहाओ महा दुत्र माया जैसे पवन चुलाया सुन सुन ही डराया करो धर्म राया ग्रह अंध कूप आया पावक सगराया गही ऊट साध आया नानक हर त्यारा अब मैं पूरा पाया राग सुही महला पंजवा कर छीवा एक ओंकार सतगुरु प्रसाद सतगुरु पास बिनंतिया मिले नाम अधारा तुठा सच्चा पात साह ताप गया संसारा भगतां की टेक तू संतां की ओट तू सच्चा सिरजनहारा रहाओ सच तेरी साह मगरी सच तेरा दरबारा सच तेरी खा जीनिया सच तेरा पा सारा तेरा रूप अगम है अनूप तेरा दरसारा हाओ कुरबाणी तेरिया सेवका जिन हर नाम प्यारा सबे इच्छा पूरिया जा पाया गम अपारा गुरु नानक मिलिया पार ब्रह्म तेरे चरना कौ बलिहारा राग सुही महला पंजवा कर सतवा एक ओंकार सतगुर प्रसाद तेरा भाणा तू है मना है जिसनो होहे दयाला साई भग जो तुद भावै तू सर्ब जिया प्रतिपाला मेरे राम राय संतां टेक तुम्हारी

of air

Juan Hickman.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ।

ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

poder en lleno aquí, ¿no?

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु
वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਪਹਿਲਾ ਨਾਨਕ ਬਦਰਾ ਮਾਲਕਾ ਪੀਤਰ ਧਰਿਆਣ ਖੋਟੇ ਖਰੇ ਪਰਖੀਅਨ ਸਾਹਿਬ ਕੇ ਦੀਵਾਨ ਮਹੱਲਾ ਪਹਿਲਾ।

ਸਭ ਲੋਚਦੀ ਗੁਰਮਤਿ ਪਾਇਆ ਤੁਰ ਲਿਖਿਆ ਮੀਟ ਨ ਸਕੀਏ ਜੋ ਹਰ ਲਿਖ ਪਾਇਆ ਸਲੋਕ ਮਹੱਲਾ ਪਹਿਲਾ ਦੋਇ ਦੀਵੈ ਚੌਦੈ ਹਟਨਾਲੇ ਜੀਤੇ ਜੀਤ ਤੇ ਵਣਜਾਰੇ ਖੁੱਲੇ ਹੱਟ ਹੋਆ ਵਾਹ ਪਾਰ ਜੋ ਪਹੁੰਚੇ ਸੋ ਚੱਲਣ ਹਾਰ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਾਹਾ ਪ੍ਰਵਾਨ ਕਰ ਆਏ ਵਜੀ ਵਾਦਾਈ ਸੱਚ ਨਾਮ ਕੀ ਮਿਲੀ ਵਡਾਈ ਮਹੱਲਾ ਪਹਿਲਾ ਰਾਤੀ ਹੋਵਣ ਕਾਲੀਆਂ ਸੁਫੇਦਾਂ ਸੇ ਬੰਨ ਦੇਹੋ ਬੱਗਾ ਤਵੇਕਣਾ ਕਾਲਿਆ ਕਾਲੇ ਬੰਨ ਅੰਧੇ ਅਗਲੀ ਬਾਰੇ ਮੂਰਖ ਅੰਧ ਗਿਆਨ ਨਾਨਕ ਨਦੀ ਬਾਰੇ ਕਵਿਤ ਪਾਵੇ ਮਾਣ ਪੌੜੀ ਕਾਇਆ ਗੋਟ ਜਾਇਆ ਹਰ ਸੱਚੀ ਆਪੇ ਇੱਕ ਦੂਜੇ ਭਾਈ ਭੈਣ ਹੋਵੇ ਵਿੱਚ ਵਿਆਪੇ ਕਿਉਂ ਮਨ ਚਰਨ ਦੁਰਲੱਭ ਸਾਹ ਮਨ ਮੁੱਖ ਸੰਤਾਪੈ ਜਿਸ ਆਪ ਬੁਝਾਏ ਸੋ ਬੁਝ ਸੀ ਜੇ ਸਤਿਗੁਰੂ ਸਾਹਿਬ

ਸਾਹੋ ਸੋ ਪਾਣ ਨਾਨਕ ਕੂੜੇ ਕਿਤਿਆ ਕੂੜਾ ਤਣੀਏ ਤਾਣ ਮਹੱਲਾ ਪਹਿਲਾ।

ਨਾਨਕ ਜਿਨੇ ਸੁਣ ਕੇ ਮੰਨਿਆ ਹਾਂ ਤਿੰਨਾਂ ਬਿਟੋਂ ਕੁਰਬਾਨ ਪੌੜੀ। ਮਾਇਆ ਮੋਹ ਸਭ ਕੂੜ ਹੈ, ਕੂੜ ਹੋਏ ਗਿਆ ਹੋਮੇ ਝਗੜਾ ਪਾਈ ਜਾਂਦਾ, ਝਗੜੇ ਚੱਖ ਮੋਇਆ ਗੁਰਮੁਖ ਝਗੜ ਚੁਕਾ ਜਾਂਦਾ। ਇੱਕੋ ਰਬ ਰਿਹਾ ਸਭ ਆਤਮ ਰਾਮ ਪਛਾਣਿਆ, ਭੌਜਲ ਤਰ ਗਿਆ ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਾਹਿਆ। ਸਲੋਕ ਮਹੱਲਾ ਪਹਿਲਾ। ਸਤਿਗੁਰ ਭੇਖਿਆ ਦੇਹ ਮਾਹੈ ਤੂੰ ਸਮਰੱਥ ਦਤਾਰ, ਹੋਮੇ ਗਰਭ ਨਵਾਰੀਏ ਕਾਮ ਕ੍ਰੋਧ ਹੰਕਾਰ, ਲਭ ਲੋਭ ਪਾਰ ਜਾਲੀਏ ਨਾਮ ਮਿਲੇ ਆਧਾਰ। ਅਹਿਨਸ ਨਾਮ ਨਦ ਨਿਰਮਲਾ ਮੈਲਾ ਕਬੂ ਨਾ ਹੋਏ, ਨਾਨਕ ਇਹ ਵੈਲ ਛੁੱਟੀ ਗਏ ਨਦਰ ਤਰੀ ਸੁਖ ਹੋਏ। ਮਹੱਲਾ ਪਹਿਲਾ। ਇੱਕ ਕੰਤ ਸਬਾਈਆ ਜਿੱਤੀ ਦਰ ਖੜੀਆਂ, ਨਾਨਕ ਕੰਤੇ ਰਤੀਆਂ ਪੁੱਛੇ ਬਾਤ ਅੜੀਆਂ। ਮਹੱਲਾ ਪਹਿਲਾ। ਸਭੈ ਕੰਤ ਰਤੀਆਂ ਮੈਂ ਦਾਗਣ ਕਿੱਤ, ਮੈਂ ਤਨ ਅਗੁਣ ਗਿੱਤੜੇ ਖਸਮ ਨਾ ਫਿਰ ਚਿੱਤ। ਮਹੱਲਾ ਪਹਿਲਾ। ਹਾਂ ਬਲਿਹਾਰੀ ਤਿੰਨ ਕੌ ਸਿਫਤ ਨਾ ਕਹੇ ਵਾਤ, ਸਭ ਰਤੀ ਸੁਹਾਗਣੀ ਇੱਕ ਮੈਂ ਦਾਗਣ ਰਾਤ ਪੌੜੀ। ਦਾਰ ਮੰਗਤ ਜਾਚੇ ਦਾਨ ਹਰ ਦੀ

ਪੌੜੀ ਢਾਡੀ ਗੁਣ ਗਾਵੈ ਨਤ ਜਮ ਸਵਾਰਿਆ ਹੈ ਗੁਰਮੁਖ ਸੇਵ ਸਲਾਹੇ ਸੱਚਾਹੀ ਗੁਰ ਧਾਰਿਆ ਘਰ ਦਰ ਪਾਵੇ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਗੁਰ ਕੋ ਹਾਰਿਆ ਤੂੰ ਆਪ ਸਵਾਰੇ ਆਪ ਸਜਨ ਹਾਰਿਆ ਸਲੋਕ ਮਹੱਲਾ ਪਹਿਲਾ ਦੀਵਾ ਭਲੇ ਹਮੇਰਾ ਜਾਹੀ ਵੇਦ ਪਾਠ ਮਤ ਪਖਾਈ ਉਗਵੈ ਸੂਰ ਨ ਜਾਪੈ ਚੰਦ ਜਹ ਗਿਆਨ ਪ੍ਰਗਾਸ ਅਗਿਆਨ ਮਟੰਤ ਵੇਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਿਤ ਪਰੇ ਵਿਚਾਰ ਬੈਨ ਬੂਝੇ ਸਭ ਹੋਏ ਖਵਾਰ ਨਾਨਕ ਗੁਰਮੁਖ ਉਤਰ ਸਪਾਰ ਮਹੱਲਾ ਪਹਿਲਾ ਸਭ ਦੇ ਸਾਧਨਾ ਆਇਓ ਨਾਮ ਨਾ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖਵਾਰ ਨਾਨਕ ਪਾਹੀਏ ਕਿਰਤ ਕਮਾਵਣਾ ਕੋਈ ਨਾ ਮੇਟਣ ਹਾਰ ਪੌੜੀ ਜੇ ਆਹ ਜੇ ਪ੍ਰਭੂ ਸ ਲਾਹੇ ਆਪਣਾ ਸੇ ਸੋਭਾ ਪਾਹੇ ਹੋ ਮੈਂ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸੱਚ ਬੋਲੀ ਗੁਣ ਉਚਰੈ ਸੱਚਾ ਸੁਖ ਪਾਹੇ ਮੇਲ ਪਿਆ ਚਰੀ ਪਛੋਨਿਆ ਹੈ ਗੁਰਪੁਰਖ ਮੋਲਾਏ ਮਨ ਮਾਲਾ ਇਵ ਸੁਧ ਹੈ ਹਰ ਨਾਮ ਪਿਆਹੀ ਸਲੋਕ ਮਹੱਲਾ ਪਹਿਲਾ ਕਾਹਾ ਕੁਮਲ ਫੁੱਲ ਗੁਣ ਨਾਨਕ ਕਵਸ ਮਾਹਲ ਇੰਨੀ ਫੁੱਲੀ ਰੱਖ ਰਹਿ ਅਵ ਕਹਿ ਚੁਣੀ ਚੁਣੀ ਹੈ ਢਾਲ ਮਹੱਲਾ ਦੂਜਾ ਨਾਨਕ ਤਨਾ ਬਸੰਤ ਹੈ ਜਨ ਕਰ ਵਸਿਆ ਕਾਂਤ ਜਨ ਕੇ ਕਾਂਤ ਦੁਹਾ ਪੁਰੀ ਸੇ ਅਹਿਨਸ ਫਿਰੇ ਜਲੰਤ ਪੌੜੀ ਆਪੇ ਬਸ ਦਿਆ ਕਰ ਗੁਰੂ ਸਤਿਗੁਰ ਬਚਨੀ ਆਂਦਨ ਸੇ ਹੀ ਗੁਣ ਸਭਾ ਮਨ ਸੱਚ ਹੈ ਰਚਨੀ ਸੋ ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੇ ਨਾ ਲਿਖਣੀ ਸਤਿਗੁਰ ਚਰਨੀ ਲੱਗਿਆ ਹਰ ਨਾਮ ਨਿਤ ਜਪਣੀ ਜੋ ਇਸੈ ਸੋ ਫਲ ਪਾਸ਼ੀ ਸਭ ਭਰੇ ਜਚਨੀ ਸਲੋਕ ਮਹੱਲਾ ਪਹਿਲਾ ਪਹਿਲਾ ਬਸੰਤ ਅਗਨ ਮਨ ਪਹਿਲਾ ਮੋਲਿਓ ਸੋ ਹੈ ਜਿਤ ਮੋਲਿਆ ਸਭ ਮੋਲੀਏ ਹੈ ਤਿਸੇ ਨ ਮੋਲਿਓ ਕੋ ਹੈ ਮਹੱਲਾ ਦੂਜਾ ਪਹਿਲਾ ਬਸੰਤ ਅਗਨ ਮਨ ਤਿਸ ਕਹਾ ਕਰੋ ਵਿਚਾਰ ਨਾਨਕ ਸੋ ਸਲਾਈਏ ਸਭ ਸਹਿੰਦੇ ਹੈ ਆਧਾਰ ਮਹੱਲਾ ਦੂਜਾ ਮਿਲਿਆ ਮਿਲਿਆ ਮਿਲਿਆ ਨਾ ਮਿਲੈ ਮਿਲੇ ਮਿਲਿਆ ਜੇ ਹੋਏ ਅੰਤਰਗਾਤਮਾ ਜੇ ਮਿਲੇ ਮਿਲਿਆ ਕਹੀਏ ਸੋਏ ਪੌੜੀ ਹਰ ਹਰ ਨਾਮ ਸਲਾਈਏ ਸੱਚ ਕਾਰ ਕੁਮਾਵੈ ਦੂਜੀ ਕਾਰ ਹੈ ਲੱਗਿਆ ਫਿਰ ਜੁਨੀ ਕਾਵੈ ਨਾਮ ਰਤਿਆ ਨਾਮ ਪਾਈਏ ਨਾਮੈ ਗੁਣ ਗਾਵੈ ਗੁਰ ਕੇ ਸ਼ਬਦ ਸਲਾਈਏ ਹਰ ਨਾਮ ਸਮਾਵੈ ਗੌਰ ਸੇਵਾ ਸਫਲ ਹੈ ਸੇਵਾ ਫਲ ਪਾਵੈ ਸਲੋਕ ਮਹੱਲਾ ਦੂਜਾ ਕੈਸੇ ਕੋਹੀ ਕੋਹੇ ਮੰਜਨ ਬਾਣੀ ਹੈ ਕਿਉਂ ਨਾ ਹਰੀਜੇ ਰੋਹੀ ਜਾਂ ਅਲੱਗ ਚਿੱਤ ਨਾ ਆਵੀ ਮਹੱਲਾ ਦੂਜਾ ਜਾਂ ਸੁਖ ਤਾਂ ਸੁਹਰਾਵੀਏ ਦੁੱਖ ਪੀ ਸਮਾਲ ਹੋਏ ਨਾਨਕ ਕਹਿ ਸਿਆਣੀਏ ਬਿਕੰਤ ਮੁਲਾਦਾ ਹੋਏ ਪੌੜੀ ਹੋ ਕਿਆ ਸਲਾਹੀ ਕਰਮ ਜੰਤ ਵੱਡੀ ਤਰੀ ਵਡਿਓਹੀ ਤੂੰ ਅਗੰਮ ਦਿਆਲ ਅਗੰਮ ਹੈ ਆਪ ਲਿਹ ਮਲਾਈ ਤੁਝ ਬਨ ਬੈਲੀ ਕੋ ਨਹੀਂ ਤੂੰ ਅੰਤਰੀ ਸਰਨਾ ਗਤੀ ਤਨ ਲੈ ਮਲ ਛੁੜਾਈ ਕਹਾ ਤਮਕੀਨਾ ਰਾਮ ਕੁਮਾਰੀਨਾ ਰਾਮ ਮਤਦਾਤ ਸਹਿ ਕਰਕੇ ਕੰਮ ਜਵਾਇਆ ਮਾਤੀ

ਥਰ ਹਰ ਕਾ ਪਹਿ ਵਾਲਾ ਜੀਓ ਨਾ ਜਾਨੋ ਕਿਆ ਕਰਸੀ ਪੀਓ ਰਹਿਣ ਗਈ ਮਤ ਦਿਨ ਵੀ ਜਾਹੇ ਭਗਤ ਗਏ ਭਗ ਬੈਠੇ ਗਾਈ ਰਾਮ ਕੱਚੇ ਕਰ ਵਹਿ ਰਹੇ ਨਾ ਪੌੜੀ ਹੰਸ ਚੱਲਿਆ ਕਾਇਆ ਕਮਲਾਨੀ ਵਾਰ ਕੰਨਾ ਜੈਸੇ ਕਰਤੀ ਸ਼ਿੰਗਾਰਾ ਕਿਉਂ ਰਲੀਏ ਮਾਨੇ ਬਾਜੀ ਬੋਧਾਰਾ ਆਏ ਕਠਨ ਦੂਤ ਜਮ ਲੈਡੋ ਕਿਆ ਤੈ ਖਟਿਆ ਕਹਾਂ ਗਾਇਆ ਚਲੋ ਸਾਬ ਦੀਵਾਨ ਬੁਲਾਇਆ ਚੱਲ ਦਰ ਹਾਲ ਹੀ ਦੀਵਾਨ ਬੁਲਾਇਆ ਹਰ ਫਰਮਾਨ ਦਰਗਾਹ ਕਾ ਕਰੋ ਅਰਦਾਸ ਕਬ ਕੁਛ ਬਾਕੀ ਲਿਹੋ ਨਵੇਰ ਅੱਜ ਕੀ ਰਾਤੀ ਕੁਛ ਵੀ ਖਰਚ ਕੁਮਾਰਾ ਜੈਸੂ ਸੁਭਾ ਨਵਾਸ ਸਰਾਹੇ ਗੁਜਾਰ ਸਾਧ ਸੰਗ ਜਾ ਕਰੂੰ ਹਰ ਰੰਗ ਲਾਗਾਂ ਧਨ ਧਨ ਸੋ ਜਨ ਪੁਰਖ ਵਾਗਾ ਹੇਤ ਵਹਜਨ ਸਦਾ ਸਹਿਲ ਲੈ ਜਨਮ ਪਦਾਰਥ ਜੀਵਤ ਅਮੁੱਲ ਲੈ ਜਾਗਤ ਸੋਇਆ ਜਨਮ ਗਵਾਇਆ ਮਾਲ ਤਨ ਜੋਇਆ ਪਿਆ ਬੁਰਾਇਆ ਕਹੋ ਕਬੀਰ ਤਈ ਨਰ ਭੁੱਲੇ ਖਸਮ ਬੁਸਾਰ ਮਾਟੀ ਸੰਗ ਰੋਲੇ ਸੁਹੀ ਕਬੀਰ ਜੀਓ ਲਲਤ ਥੱਕ ਹੈ ਨੈਣ ਸਮ ਸਭ ਸੁਮ ਥੱਕ ਹੈ ਥੱਕ ਹੀ ਸੁੰਦਰ ਕਾਇਆ ਜਰਾ ਹਾਕੀ ਸਭ ਮਾ ਥਾਕੀ ਏਕ ਮਾ ਥਾਕ ਸਮਾਇਆ

ਸ਼ਬਦ ਹੈ ਕਰਨ ਸਾਸਾ ਜੇ ਘੱਟ ਜਾਏ ਤਾਂ ਪਾਉ ਨਾ ਜਾਸੀ ਹਰ ਕੇ ਚਰਨ ਨਿਵਾਸ ਜਿਸ ਕੋ ਸ਼ਬਦ ਵਸਾਹੇ ਅੰਤਰ ਚੁੱਕੇ ਤੁਸੀਂ ਜੋਸਾ ਹੁਣ ਮੈਂ ਬੂਝੇ ਚੌਕੜ ਖੇਲੇ ਮਨ ਜਾਣੇ ਤਾਰੇ ਵਸਾ

ਲਾਲ ਤਕਬੀਰ ਜੀ ਐ ਕੋਟ ਪੰਚ ਰੰਗ ਪੰਚ ਮੰਗ ਹਾਲਾ ਜਿਵੇਂ ਨਹੀਂ ਮੈਂ ਕਿਸੀ ਕਿ ਬੋਹੀ ਐਸਾ ਦਿਨ ਦੁਖਾਲਾ ਹਰ ਕਹਿ ਲੋਕਾਂ ਕੋ ਮੋਕੋ ਨੀਤ ਤਸੀ ਪਟਵਾਰੀ ਉੱਪਰ ਪੂਜਾ ਕਰ ਮੈਂ ਗੁਰੂ ਕਹਿ ਪੁਕਾਰਿਆ ਤਨ ਹੋਲੀਆ ਅਵਾਰੀ ਰਹਾ ਨੋ ਢਾਡੀ ਦਸ ਮੁਸਤ ਧਾਪੈ ਰਈਅਤ ਵਸੰਨਾ ਲੇਹੀ ਢੋਰੀ ਪੂਰੀ ਨਾਪੈ ਨਾਹੀ ਵਸਾਲਾ ਲੇਹੀ ਤਰਕਾਰੇ ਪੁਰਖ ਸਮਾਇਆ ਓਨ ਦੀਹਾ ਨਾਮ ਲਿਖਾਹੀ ਧਰਮ ਰਾਏ ਕਾ ਦਰਫ ਦਫ਼ਤਰ ਸੋਧਿਆ ਬਾਕੀ ਰਿਜਮ ਨਕਾ ਆਈ ਸੰਤਾਂ ਕੋ ਮਤ ਕੋਈ ਨੰਦੋ ਸੰਤ ਰਾਮ ਹੈ ਏਕ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਂ ਕਹਨੋ ਵਿਵੇਕੋ ਰਾਸ ਹੋਈ ਬਾਣੀ ਸ੍ਰੀ ਰਵਿਦਾਸ ਜੀਓ ਕੀ ਇੱਕ ਓਮਕਾਰ ਸਤਿਗੁਰ ਪ੍ਰਸਾਦ ਬਾਕੀ ਸੁਹਾਗੁਣ ਜਾਣ ਹੈ ਤਜ ਮਨ ਸੁਖ ਰਲੀਆਂ ਮਾਣ ਹੈ ਮਨ ਤੋਂ ਦੇਹ ਨਾਂਤ ਰੱਖੈ ਅਪਰਾਧ ਦੇਖ ਨਾ ਸੁਨੇ ਅਭਾਖੈ ਸੋ ਕਤ ਜਾਣੇ ਪੀਰ ਪੁਰਾਹੀ ਜਾਂ ਕਈ ਅੰਤਰ ਹੁੰਦਰ ਤੁਨਾ ਪਾਈ ਰਿਹਾ ਦੋਹੇ ਦਹਾਗਣ ਦੋਏ ਪੱਖ ਹੀਨੀ ਜਨ ਹੈ ਨਿਰੰਤਰ ਭਗਤ ਨਾ ਕੀਨੀ ਪੌਰ ਸਲਾਤ ਕਾਹੰਦ ਸੁਹਿਲਾ ਸੰਗਨ ਸਾਥੀ ਕਵਨ ਅਕੇਲਾ ਦੁਖੀਆ ਦਰਬੰਤ ਦਰ ਪਾਇਆ ਬਹੁਤ ਪਿਆਮ ਜਵਾਬ ਨਾ ਪਾਇਆ ਕਹਿ ਰਵਿਦਾਸ ਸਰਨ ਪ੍ਰਭ ਤੇਰੀ ਜੋ ਜਾਨੋ ਤੋ ਕਰੋ ਗਤ ਮੇਰੀ ਸੋਹੀ ਜੋ ਦਨ ਆਵੈ ਸੋ ਦਨ ਜਾਹੀ ਕਰਨਾ ਕੂਚ ਰਹਿਣ ਥਰ ਨਾਹੀ ਸੰਗ ਚਲਤ ਹੈ ਹਮ ਵੀ ਚਲਣਾ ਗੁਰ ਗਵਨ ਸਰਨ ਉਪਰ ਵਰਨਾ ਕਿਆ ਤੂੰ ਸੋਇਆ ਜਾਗ ਅੰਨਾ ਤੈ ਜੀਵਨ ਜਗ ਸੱਚ ਕਰ ਜਾਨਾ ਰਹਾ ਜੈਨ ਜੀਓ ਦੀਆ ਸੋ ਰਿਚਕ ਅਵਰਾਵੈ ਸਭ ਘੱਟ ਪੀਤਰ ਹਾਟ ਚਲਾਵੈ ਹਰ ਬੰਦਗੀ ਛੱਡ ਮੈਂ ਮੇਰਾ ਹਿਰਦੇ ਹਿਰ ਨਾਮ ਸਮਾਰ ਸਵੇਰਾ ਨਾਮ ਸਰਨ ਪੰਥ ਨਾਮ ਸਵੈਰਾ ਸਾਂਝ ਪਰੀ ਦਿਸ ਇਧਾਰਾ ਕਹਿ ਰਵਿਦਾਸ ਦਵਾਨੈ ਚੇਤ ਸਨਹੀ ਦੁਨੀਆ ਫਨ ਖਾਨੈ ਸੋਹੀ ਚਹਿ ਮੰਦਰ ਲਾਲ ਸੋਹੀ ਕਰੀ ਸਮ ਰਹਿਣ ਹੋਈ ਇਹ ਤਨ ਐਸਾ ਜੈਸੇ ਕਾਸ ਕੀ ਟਾਟੀ ਜਲ ਜਾਇਓ ਕਾਸ ਲਲ ਮਾਟੀ ਗਿਉ ਮਾਟੀ ਰਹਾ ਪਾਹੀ ਬਾਂਦੀ ਕ੍ਰਮ ਸਹੇਰ ਉਹ ਵੀ ਲੱਗੇ ਕਾੜ ਸਵੇਰਾ ਕਰਤੀ ਨਾਹ ਕਰਤੀ ਨਾਹ ਲਾਗੀ ਉਹ ਤੋਂ ਫੂਟ ਫੂਟ ਕਰ ਭਾਗੀ ਕਹਿ ਰਵਿਦਾਸ ਜਗ ਲੁਕੂਆ ਹਮ ਤੋ ਹੀ ਰਾਮ ਕਹਿ ਸੁਖੀਆ ਰਾਸੂ ਹੀ ਬਾਣੀ ਸੇਖ ਸਰੀ ਜੀ ਕੀ ਤਪ ਤਪ ਲਹੋ ਤੂਮ ਬਾਬਲ ਹੋਏ ਸੋ ਲੋਰਮ ਤਸਹਿ ਮਨ ਮੈਂ ਕਿਆ ਰੋਸ ਮੁਝ ਅਗੁਣ ਅਸਹਿ ਨਹੀਂ ਦੋਸ ਤੈ ਸਾਹਿਬ ਕੀ ਮੈਂ ਸਾਰ ਨ ਜਾਣੀ ਜੋਬਨ ਖੋਏ ਪਾਸੇ ਪਸਤਾਨੀ ਰਹਾ ਕਾਲੀ ਕੋਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕਹਿ ਰਹਿ ਜਾਲੀ ਰਹਿ ਹੂਣ ਕਤੇ ਸੁਖ ਪਾਹੇ ਜਾਂ ਹੋਏ ਕਿਰਪਾਲਤਾ ਪ੍ਰਭੂ ਮੁਲਾਏ ਵਿਦਨ ਕੋਈ ਮੰਦ ਅਕੇਲੀ ਨਾ ਕੋ ਸਾਥੀ ਨਾ ਕੋ ਵੇਲੀ ਕਰ ਕਿਰਪਾ ਪ੍ਰਭੂ ਸਾਧ ਸੰਗ ਮਿਲੀ ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ ਕੇਲੀ ਬਾਟ ਮਾਰੀ ਖਰੀ ਅੜਿਣੀ ਕਨਹਾਂ ਤਿੱਖੀ ਬਹੁਤ ਪੁਰਿਆਣੀ ਆਸ ਉੱਪਰ ਹੈ ਮਾਰਗ ਮੇਰਾ ਸੇਖ ਫਰੀਦਾ ਪੰਥ ਸਮਾਲ ਸਵੇਰਾ ਸੂਹੀ ਲੜਤ ਵੇੜਾ ਬੰਧ ਨਾ ਸਕੀ ਹੋ ਬੰਧਨ ਕੀ ਵੇਲਾ ਪਾਲ ਸਰਬ ਜਬ ਉਜਲੇ ਤਬ ਤਰਨ ਵਹਿਲਾ ਹਾਥ ਨਾਲ ਹੈ ਕਸ ਮੁੜਾ ਹਿੰਗਲ ਜਾਸੀ ਢੋਲਾ ਰਹਾ ਇੱਕ ਆਪਣੇ ਪਤੀਲੀ ਸੋਹ ਕੇ ਰਹੇ ਵੇਲਾ ਦੁੱਧਾ ਥਣੀ ਨਾ ਵੀ ਫਿਰ ਹੋਏ ਨਾ ਮੇਲਾ ਕਹਿ ਫਰੀਦ ਸਹੇਲੀਓ ਸੋ ਅਲੈਸੀ ਹੰਸ ਚਲ ਸੀ ਡੂਮਣਾ ਅਹ ਤਨ ਤੇਰੀ ਥੀਸੀ
ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਭੈਰ ਅਕਾਲ ਮੂਰਤ ਜੁਨੀ ਸਹਿਬਾਂ ਗੁਰਪ੍ਰਸਾਦ ਰਾਗ ਬੁਲਾਵਲ ਮਹੱਲਾ ਪਹਿਲਾ ਚੁਪਦੇ ਕਰ ਪਹਿਲਾ ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਵਨ ਬੜਾਹੀ ਜੋ ਤੂੰ ਦੇ ਸੋ ਕਹਾਂ ਸੁਵਾਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇ ਬਜਾਹੀ ਜੈਸੇ ਸੱਚ ਮੈਂ ਰਹੋ ਰਜਾਈ ਰਹਾ ਜੋ ਕਛ ਹੁਆ ਸਭ ਕੁਛ ਤੋਈ ਤੈ ਤੇਰੀ ਸਭ ਸੁਣਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਉਂਗਲੇ ਕਿਆ ਚਿਤਰਾਈ ਕਿਆ ਹੂੰ ਕਥੀ ਕਥੇ ਕਥ ਦੇਖਾਂ ਮੈਂ ਅਕਥ ਨ ਕਥ ਨਾ ਜਾਈ ਜੋ ਤੁਦ ਭਾਵੈ ਸੋਈ ਅੱਖਾਂ ਤਲ ਤੇਰੀ ਬੜਿਆਈ ਏ ਤੈ ਕੂਕਰ ਹੋ ਬਗਾਨਾ ਭੌਕਾ ਤੇ ਕਰਤਾਈ ਭਗਤਹੀਣ ਨਾਨਕ ਜੇ ਹੋਗਾ ਤਾਂ ਖਸਮੇ ਨਾ ਭਗਤਹੀਣ ਨਾਨਕ ਜੇ ਹੋਗਾ ਤਾਂ ਖਸਮੇ ਨਾ ਨਾ ਜਾਈ ਬਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕੁਲੰਦਰ ਘੱਟ ਹੀ ਤੀਰਥ ਨਾਵਾਂ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬੋੜ ਜਨਮ ਨਾਵਾਂ ਮਨ ਵੇਦਿਆ ਦਿਆਲ ਛੇਤੀ ਮੇਰੀ ਮਾਹੀ ਕੌਣ ਜਾਣੈ ਪੀਰ ਪੁਰਾਈ ਹਮ ਨਾਹੀ ਚਿੰਤ ਪੁਰਾਈ ਰਹਾ ਹਾਕ ਮੈਂ ਕੋ ਚਰੀ ਅਲ ਕੋ ਪਾ ਰਹਾ ਚਿੰਤਾ ਕਰੋ ਹਮਾਰੀ ਜਲ ਥਲ ਮਹੀ ਅਲ ਭਰ ਪੁਰ ਲੀਣਾ ਘੱਟ ਘੱਟ ਜੋਤ ਤੁਮਾਰੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਸ਼ਾਦਾਂ ਤੇਰੇ ਤੁਝਵੇਂ ਨੇ ਅਵਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੇ ਸ਼ਾਂਤ ਸਭ ਸ਼ਰਨ ਤੁਮਾਰੀ ਸਰਬ ਚੰਨ ਤੁਧ ਪਾਸੈ ਜੋ ਤੁਧ ਭਾਵੈ ਸੋਈ ਚੰਗਾ ਇੱਕ ਨਾਨਕ ਪੀਰ ਉਦਾਸੈ ਬੁਲਾਵਲ ਮਹੱਲਾ ਪਹਿਲਾ ਆਪੇ ਸ਼ਬਦ ਆਪੇ ਨਿਸ਼ਾਨ ਆਪੇ ਸੁਰਤਾ ਆਪੇ ਜਾਣ ਆਪੇ ਕਰ ਕਰ ਵੇਖੇ ਤਾਹਣ ਤੂੰ ਦਾਤਾ ਨਾਮ ਪ੍ਰਵਾਣ ਐਸਾ ਨਾਮ ਨਿਰੰਜਨ ਦੇ ਹੋ ਜਾਚਕ ਤੂੰ ਅਲ

चाक छोड़ी संसार नहीं को है बाप से बजात न होए एक को नहीं पह को है करता करे करावे सोए शब्द मुह है मन मन ते मारियां थाक रहे मन सच्चे तारियां अब ना सूजे गौर को वारियां नानक नाम प्रत्ये न सतारियां बलाबल महला पहला घर बचनी मन सहजती अन्नें हैं हर के रंग रत्ता मन मन मन मह परम पुल्ले बौरम नहीं हर बिन के हरी हैं गुरु शब्द भजन नहीं वैन दर्शन कैसे जीवो मेरी माही हर बिन जी आ रहा रह न सके खिन सतगुर बूझ बजाई रहा मेरा ब्रह विसरे हमरों दुखाली सास ग्रास जपू अपने हर पाली साध बरागुन हर नाम निहाली अब जाने गुरमुख भर नाली अकथ कथा कहिए गुरपाहे प्रभ गम गुत्र बह दुहाये जन घर करनी क्या कार कुमाहे होम में मेट चल्हे गुर शब्द सुमाए मनमुख बिछड़ा कोटी रास गुरमुख नाह मिले सुवास हर कृपा तारी दासन दास जन नानक हर नाम तन रास बलावल महला तीजा कर पहला एक ओंकार सतगुर प्रसाद तिरग तिर खाया तिरग तिर सोया तिरग तिर कापड़ अंग छुड़ाया तिरग शरीर कुटुंब सेहत सोहूं जित हुण खदम न पाया पौड़ी छोटकी फिर हाथ नहा जन्म गवाया दूजा पौ न दे लिब लागन जिन हर के चरण बसारे जग जीवन दाता जन सेव को तेरे तैन कै तैं दुख न मारे रहा तू दयाल दया पर दाता क्या है जंत बचारे बहुत बंद सब तुझते होए ऐसा जाख बिहाने गुरमुख होवे सो मोहत कहिए मनमुख बंद विचार है सो जन मोहत जिस एक लिब लाकी ही सदा रहे हर नाले तन की गहन गात कही ना जाही सच्चे ही आप सवार भारम भुलाने सह मनमुख कहिए ना ही होर वार न पार है जिसन नजर करे है सो ही जन पाहे गुर का शब्द संभाले हर जन माया मह नसतार है नानक भाग होवे जिस मस्तक कलर वार बुलारे कलर मार बुलारे हिमलावल महला तीजा तौल क्यों तौलिया जाहे दूजा होए तां सो जी पाए तह तह दूजा नहीं कोय है तस की कीमत किकूं होए गुर प्रसाद बसे मन आहे तां कुछ जान है दुविधा जाए रहा आप सराफ कस बैठी लाहे आपे परखे आप चलाए आपे तो लह पूरा होए है आपे जाने को सोहे माया का रूप सब तस्ते होए जिसनू मिले सो निर्मल होए जिसनू लाहे लगे तसवाहे सब सच दिखाले तां सच समाहे आपे लिब तांत हैं आपे आप बजाहे आपे आपे आपे सतगुरु शब्द है आपे नानक गाख सुनाहे आपे बलावल महला तीजा साहब ते सेवक सेव साहब ते क्या को कहे बहाना ऐसा एक तरह खेल बनया है सब महंगे को समाना सतगुर परचे हर नाम सुमाना जिस कर्म होवे सो सतगुर पाहे आमदन लागे सहितिना क्या कह तेरी सेवा कर रहे क्या कह करे भमाना जब अपने जोत खिचे तू स्वामी तब कोई करो लिखा बखियाना आपे घर चिल्ला है आपे आपे है गुणे नदाना जो आप चला है ते मैं कोई चल ले जो हर पावे भगवाना कहत नानक सचा सहब कौन जाने तेरे काम एक ना करम दे बड़ियाई एक परम पवे अपमाना बलावल महला तीजा पूरा थाट बनाया पूरे हैं वेखो हे कुसमाना इस परपंच में सच्चे नाम की बड़ियाई मत को तरव गुमाना सात करह सतगुर की जिसनु मत आप सो सतगुर महें समाना यह बाणी जो जियो जाने तिसी अंतर सभी हर नामा रहा
ਚਾਹ ਜੁਗਾਂ ਕਾ ਖੂਨ ਨਮੇੜਾ ਨਰ ਪੁਰਖਾਂ ਨੂੰ ਏਕ ਧਿਆਨਾਂ ਜਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ ਕਲਮੈ ਕੀਰਤਨ ਹਰਨਾਮਾ ਕਲਮੈ ਕੀਰਤ ਹਰਨਾਮਾ ਜਗ ਜਗ ਆਪੇ ਹੀ ਆਪਣਾ ਧਰਮ ਹੈ ਸੋਧ ਦੇਖੋ ਵੇਦ ਪੁਰਾਣਾ ਹੈ ਗੁਰਮੁਖ ਜਿਨੀ ਧਿਆਇਆ ਹਰ ਹਰ ਜਗਤ ਹੈ ਪੂਰੇ ਪ੍ਰਧਾਨਾ ਕਹਿਤ ਨਾਨਕ ਸੱਚੇ ਸੋ ਪ੍ਰੀਤ ਲਾਹੇ ਚੁੱਕੇ ਮਨ ਅਭਮਾਨਾ ਕਹਿਤ ਸੁਣ ਸਭੇ ਸੁਖ ਪਾਪਹਿ ਮਾਨ ਤੁਹ ਪਹਿ ਨਦਾਨਾ ਬਲਾਵਨ ਮਹੱਲਾ ਤੀਜਾ ਗੁਰਮਹ ਪ੍ਰੀਤ ਸੱਚ ਨੂੰ ਆਪਹਿ ਲਾਹੇ ਤੇਤੇ ਘਰ ਬਲਾਵਨ ਗੁਰ ਸਭ ਸੁਆਏ ਮੰਗਲ ਨਾਹੀ ਗਾਵੇ ਆਹੇ ਮਿਲ ਪ੍ਰੀਤਮ ਸਦਾ ਸੁਖ ਪਾਏ ਹੋ ਤਿੰਨ ਬਲਿਹਾਰ ਹੈ ਜਨ ਹਰ ਮਨ ਵਸਾਹੇ ਹਰ ਜਨ ਕੋ ਮਿਲਿਆ ਸੁਖ ਪਾਈਏ ਹਰ ਗੁਣ ਗਾਵੈ ਸਹਿ ਸੁਭਾਏ ਰਹਾ ਸਦਾ ਰੰਗ ਰਾਤ ਹੈ ਤੇਰੇ ਚਾਹੇ ਹਰ ਜੀਉ ਆਪ ਵਸੇ ਮਨ ਆਏ ਆਪੇ ਸੋਭਾ ਸਭ ਹੀ ਪਾਹੇ ਗੁਰਮੁਖ ਮੇਲੇ ਮੇਲ ਮਲਾਏ ਗੁਰਮੁਖ ਰਾਤ ਹੈ ਸਭ ਸੁਗਾ ਸਬਦ ਗਾਹੇ ਨਿਜ ਘਰ ਵਾਸਾ ਹਰ ਗੁਣ ਗਾਹੇ ਰੰਗ ਚ ਲੂਲੇ ਹਰ ਰਸ ਪਾਹੇ ਇਹ ਰੰਗ ਕਦੇ ਨਾ ਉਤਰੇ ਸੱਚ ਸਮਾਏ ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ ਜੋ ਸੱਚ ਰਾਤੇ ਤਿੰਨ ਬਹੁਣ ਨ ਫੇਰਾ ਨਾਨਕ ਨਾਮ ਦੜਾਹੇ ਪੂਰਾ ਗੁਰ ਮੇਰਾ ਬਲਾਵਲ ਮਹੱਲਾ ਤੀਜਾ ਪੂਰੇ ਗੁਰ ਤੇ ਵੜਿਆਈ ਪਾਹੀ ਅਚੰਤ ਨਾਮ ਵਸਿਆ ਮਨ ਆਹੀ ਹੋਮੇ ਮਾਇਆ ਸਬਦ ਜਲਾਹੀ ਦਰ ਸੱਚੇ ਗੁਰ ਤੇ ਸੁਭਾਵਾਈ ਜਾ ਦੇਸ ਸੇ ਬੋਹ ਮੈਂ ਔਰ ਨ ਕਾਜਾ ਹੂੰ ਅੰਦਨ ਨਾ ਆਨੰਦ ਹੋਵੇ ਮਨ ਮੇਰੇ ਗੁਰਮੁਖ ਮੰਗੋ ਤੇਰਾ ਨਾਮ ਵਾਜਾ ਰਹਾ ਮਨ ਕੀ ਪ੍ਰਤੀਤ ਮਨ ਤੇ ਪਾਹੀ ਪੂਰੇ ਗੁਰ ਤੇ ਸਬਦ ਬਜਾਹੀ ਜੀਵਨ ਮਰਨ ਕੋ ਸੰਸਾਰ ਵੇਖੇ ਬਹੁਣ ਨਾ ਮਰੇ ਨਾ ਜਮ ਵੇਖੇ ਕਰ ਹੀ ਮੈਂ ਸਭ ਕੋਠ ਨਿਦਾਨ ਸਤਿਗੁਰ ਦਿਖਾਏ ਗਿਆ ਅਭਿਮਾਨ ਸਾਧ ਹੀ ਲਾਗਾ ਸਹਿਤਿਆਂਦਨ ਗਾਵਹਿ ਕੋ ਨਾਮ ਇਹ ਜਗ ਮਹਿ ਬੜਿਆਈ ਪਾਹੀ ਪੂਰੇ ਗੁਰ ਤੇ ਨਾਮ ਧਿਆਈ ਜੈ ਦੇਖਾਂ ਤਾਂ ਰਿਹਾ ਸਮਾਹੀ ਸਦਾ ਸੁਖਦਾਤ ਹੈ ਕੀਮਤ ਨਹੀਂ ਪਾਈ ਪੂਰੇ ਪਾਹ ਗੁਰ ਪੂਰਾ ਪਾਇਆ ਹੀ ਅੰਤਰ ਨਾਮ ਨਿਧਾਨ ਦੁਖਾਇਆ ਗੁਰ ਕਾ ਸ਼ਬਦ ਹੀ ਅੰਤ ਮਿੱਠਾ ਲਾਇਆ ਹੁਣ ਨਾਨਕ ਤ੍ਰਿਸ਼ਨ ਬੁੱਝੀ ਮਨ ਤਨ ਸੁਖ ਪਾਇਆ ਹੁਣ ਰਾਗ ਬੁਲਾਵਨ ਮਹੱਲਾ ਚੌਥਾ ਘਰ ਤੀਜਾ ਇੱਕ ਓਮਕਾਰ ਸਤਿਗੁਰ ਪ੍ਰਸਾਦ ਉਤ ਮਦ ਪ੍ਰਭ ਅੰਤਰ ਜਾਮੀ ਜੋ ਪ੍ਰੇਰੇ ਤੋ ਕਰਨਾ ਜੋ ਨਟੂਆ ਤਤ ਵਜਾਹੇ ਤਾਂ ਤਿਹ ਤੋਹ ਵਜੇ ਜੰਤ ਜੰਨਾ ਜਾਪ ਮਨ ਰਾਮ ਨਾਮ ਰਸਨਾ ਮਾਸਤਕ ਲਿਖ ਲਿਖੇ ਤੁਰ ਗੁਰ ਪਾਇਆ ਹਰ ਹਿਰਦੇ ਹਰ ਵਸਨਾ ਰਾਮ ਮਾਇਆ ਗ੍ਰਹਿਸਤ ਪਰਮ ਹੈ ਪ੍ਰਾਣੀ ਰਾਖ ਲਿਖੋ ਜਨ ਆਪਣਾ ਜਿਉ ਪ੍ਰਹਲਾਦ ਹਰ ਨਾਖ ਸਿਵਰਸਿਓ ਹਰ ਰਖਿਓ ਹਰ ਸਰਨਾ ਕਵਨ ਕਵਨ ਕੀ ਗਤ ਮਤ ਕਈ ਗਏ ਹੈ ਹਰ ਕੀ ਗਏ ਪ੍ਰਤ ਪਵਨਾ ਉਹ ਟੋਰੇ ਟੋਰ ਹੱਥ ਚਮ ਚਮ ਰੈ ਹਰ ਉਦਰਿਓ ਪਰਿਓ ਸਰਨਾ ਪ੍ਰਭ ਦੀਨ ਦਿਆਲ ਭਗਤ ਭਵ ਤਾਰਨ ਹਮ ਪਾਪੀ ਰਖ ਵਪਨਾ ਹਰ ਦਾਸਨ ਦਾਸ ਹਮ ਕਹੀਆ ਤਹ ਜਨ ਨਾਨਕ ਦਾਸ ਦਸਨਾ ਬਲਾਵਲ ਮਹੱਲਾ ਚੌਥਾ ਹਾ ਮੂਰਖ ਮੁਗਧ ਅਗਿਆਨ ਮਤੀ ਸਰਨਾਗਤ ਪੁਰਖ ਅਜਨਮਾ ਕਰ ਕਿਰਪਾ ਰਾਖ ਲਿਓ ਮੇਰਾ ਠਾਕਰ ਹਮ ਪਾਥਰ ਹੀਨ ਅਕਰਮਾ ਮੇਰੇ ਮਨ ਭਜ ਰਾਮ ਨਾਮੇ ਰਾਮਾ ਗੁਰਮਤ ਹਰ ਰਸ ਪਾਈਏ ਹੋਰ ਤਿਆਗ ਹੁਣੇ ਫਲ ਕੰਮਾ ਰਹਾ ਹਰ ਜਨ ਸੇਵਕ ਸੇ ਹਰ ਤਾਰੇ ਹਮ ਨਿਰਗੁਰ ਰਾਖ ਉਪਮਾ ਹੂੰ ਤੁਜ ਬਿਨ ਅਵਰ ਨਾ ਕੋਹੀ ਮੇਰਾ ਠਾਕਰ ਹਰ ਜਪੀਏ ਵੱਡੇ ਕਰਮਾ ਨਾਮ ਹੀਨ ਤਰਗ ਜੀਵ ਤਿੰਗ ਤਿੰਨ ਵੱਡ ਦੁੱਖ ਹਮੰਗ ਉਹ ਫਿਰ ਫਿਰ ਜੂਨ ਭਵਾਈਏ ਮਤ ਭਾਗੀ ਮੂੜ ਅਕਰਮਾ ਹਰ ਜਨ ਨਾਮ ਆਧਾਰ ਹੈ ਤੁਰ ਪੂਰਵ ਲਿਖੇ ਵੱਡ ਕਰਮਾ ਗੁਰ ਸਤਿਗੁਰ ਨਾਮ ਦੜਾਇਆ ਜਨ ਨਾਨਕ ਸਫਲ ਜਨਮਾ ਬਲਾਵਨ ਮਹੱਲਾ ਚੌਥਾ ਹਮਰਾ ਚਿਤ ਮੈਂ ਲਿਖਿਆ ਬਹੁ ਗੁਰਮਤ ਮੈਲ ਭਰਾ ਤੁਮਰੀ ਸੇਵਾ ਕਰਨ ਸਿੱਖੀ ਪ੍ਰਭ ਹਮ ਗੁਹ ਕਰ ਮੁਗਧ ਕਰੈ ਮੇਰੇ ਮਨ ਜਪ ਨਰ ਹਰ ਨਾਮ ਨਰ ਹਰ
ਜਨਿ ਉੱਪਰ ਕਿਰਪਾ ਪ੍ਰਭ ਧਾਤੀ ਹਿਮਲ ਸਤਿ ਵਾਰ ਬਰਾਰ ਹੰਗਰਾ ਕਥਾ ਠਾਕੁਰ ਪ੍ਰਭ ਸਵਾਮੀ ਹਾਸ ਦੇਹੋ ਮਤੀ ਜਸ ਰਾਹ ਤੁਮ ਹੈ ਸੰਗ ਲੱਗੇ ਸੈਂਕ ਰਹਿ ਜੋ ਸੰਗ ਕਾਤ ਲੋਹ ਤਰਾ ਸਾਖ ਨਰ ਹੋਸੀ ਮਤ ਮਰਦ ਮਹ ਜਨ ਹਰ ਹਰ ਸੇਵਕ ਨਾ ਕਰਾ ਤੇ ਨਰ ਭਾਵ ਲੋ ਚਾਰ ਹੀ ਕੋ ਜਨਮ ਹੂਏ ਮਰ ਮਰਾ ਜਿਨ ਕੋ ਤੁਮ ਹਰ ਮੇਲੋ ਸਵਾਮੀ ਤੇ ਨਾਇ ਸੰਤੋਖ ਗੁਰ ਸਰਾਹ ਗੁਰਮਤ ਮਹਿਲ ਗਈ ਹਰ ਭਜਿਆ ਜਨ ਨਾਨਕ ਪਾਰ ਪਰਾਹ ਮਹੱਲਾ ਚੌਥਾ ਆਪ ਸੰਤ ਮਿਲੇ ਮੇਰੇ ਭਾਈ ਮਿਲ ਹਰ ਹਰ ਕਥਾ ਕਰੋ ਹਰ ਹਰ ਨਾਮ ਬੋਲ ਹੈ ਕਲ ਜੁਗ ਖੇਪਟ ਗੁਰ ਸ਼ਬਦ ਤਰ ਮੇਰੇ ਮਨ ਹਰ ਗੁਣ ਹਰ ਉਚਰੋ ਹੂੰ ਮਸਤਕ ਲਿਖ ਲਿਖੇ ਗੁਣ ਗਾਹੇ ਹੈ ਮਿਲ ਹੈ ਸੰਗਤ ਪਾਰ ਕਰੋ ਰਹਾ ਕਾਇਆ ਨਗਰ ਮੈਂ ਰਾਮ ਰਾਸੀ ਉੱਤਮ ਕਮ ਪਾਈਏ ਉਪਦੇਸ਼ ਜਨ ਕਰ ਹੂੰ ਸਤਿਗੁਰ ਸੇਵ ਸਫਲ ਹਰ ਦਾ ਸੁਣ ਮਿਲ ਅੰਮ੍ਰਿਤ ਹਰ ਦਸ ਪੀਵਾ ਹਰ ਹਰ ਨਾਮ ਅੰਮ੍ਰਿਤ ਹਰ ਮਿੱਠਾ ਹਰ ਸੰਤ ਚਾਖ ਦਿਖ ਹੂੰ ਗੁਰਮਤ ਹਰ ਰਸ ਮਿੱਠਾ ਲੱਗ ਹੂੰ ਤਿਨ ਵਿਸਰੇ ਸਭ ਬਿਖ ਰਸ ਰਾਮ ਨਾਮ ਰਾਸੀ ਰਾਮ ਰਸੈਠ ਨੂੰ ਹਰ ਸੀ ਹੋ ਸੰਤ ਜਨ ਚਾਰ ਪਦਾਰਥ ਚਾਰੇ ਪਾਹੇ ਗੁਰਮਤਿ ਨਾਨਕ ਹਰ ਭਜੋ ਬਲਾਵਲ ਮਹੱਲਾ ਚੌਥਾ ਖੱਤਰੀ ਬ੍ਰਹਿਮਣ ਸੂਦ ਵੈਸ ਕੋਹ ਜਾਪੇ ਹਰ ਮੰਤਰ ਜਪਾਨੀ ਗੁਰ ਸਤਿਗੁਰ ਕਰ ਬ੍ਰਹਮ ਕਰ ਪੂਜੋ ਨਿਤ ਸੇਵੋ ਦਿਨਸ ਸਭ ਰਹਿਣੀ ਹਰ ਜਨ ਦੇਖੋ ਸਤਿਗੁਰ ਹਨੈਣੀ ਜੋ ਇੱਛਾ ਸੋਈ ਫਲ ਪਾਵ ਹਰ ਬੋਲੋ ਗੁਰਮਤ ਵੈਣੀ ਰਹਾ ਅਨਕ ਪਾਪ ਚਿੱਤ ਵੀ ਇਹ ਬਹੁਤੇ ਰਹਿ ਜਾਂ ਹੋਵੇ ਸੇ ਬਾਤ ਹੋਵੈਨੀ ਆਪਣਾ ਭਲਾ ਸਭ ਕੋਈ ਵਾਛੈ ਸੋ ਕਰੇ ਜੇ ਮੇਰੇ ਚਿੱਤ ਨਾ ਚਤੈਣੀ ਮਨ ਕੀ ਮਤ ਤਿਆਗੋ ਹਰ ਜਨ ਇਹ ਬਾਤ ਕਹਿਣੀ ਆਂਦਨ ਹਰ ਹਰ ਨਾਮ ਧਿਆਪ ਗੁਰ ਸਤਿਗੁਰ ਕੀ ਮਤ ਲੈਣੀ ਮਾਤ ਸੰਬੰਧ ਤੇਰੇ ਬਸ ਸੁਬਾਮੀ ਹਮ ਜੰਤ ਤੂੰ ਪੁਰਖ ਜਾ ਤੈਣੀ ਜਨ ਨਾਨਕ ਕੇ ਪ੍ਰਭ ਕਰਤੇ ਸੁਬਾਮੀ ਜੋ ਭਾਵਹਿ ਤੈ ਬੁਲਾਣੀ ਬਲਾਵਲ ਮਹੱਲਾ ਚੌਥਾ ਆਨੰਦ ਮੂਲ ਧਿਆਓ ਪਰਖੋ ਤਮਹ ਆਂਦਨ ਆਨੰਦ ਆਨੰਦ ਧਰਮ ਰਾਏ ਕੀ ਕਾਣ ਚੁਕਾਹੀ ਸਭ ਚੁੱਕੇ ਜਮ ਕੈ ਸੰਬੈ ਜਾਪ ਮਨ ਹਰ ਹਰ ਨਾਮ ਗੋਬਿੰਦ ਬਡ ਭਾਗੀ ਗੁਰ ਸਤਿਗੁਰ ਪਾਇਆ ਗੁਣ ਗਾਹੇ ਪਰਮ ਹਨੰਦੇ ਰਹਾ ਸਾਕਤ ਮੂੜ ਮਾ ਕੇ ਬੰਦਕ ਵਿੱਚ ਮਾਇਆ ਫਰੇ ਭੁੰਦੇ ਤ੍ਰਿਸ਼ਨਾ ਜਲਤ ਕਿਰਤ ਕੈ ਬੰਦੇ ਜੋ ਤੇਲੀ ਬਲਦ ਪਵੰਦੇ ਗੁਰਮੁਖ ਸੇਵ ਲੱਗੇ ਸਿੰਘ ਤੁਰੇ ਬਡ ਭਾਗੀ ਸੇਵ ਕਰੰਦੇ ਜਨ ਹਰ ਜਪਿਆ ਤਿਨ ਪਲ ਪਾਇਆ ਸਭ ਤੁੱਟੇ ਮਾਇਆ ਫੰਦੇ ਆਪੇ ਠਾਕਰ ਹੂੰ ਆਪੇ ਸੇਵਕ ਹੂੰ ਸਭ ਆਪੇ ਹੀ ਆਪ ਗੋਬਿੰਦੇ ਹੈ ਜਨ ਨਾਨਕ ਆਪੇ ਆਪ ਸਭ ਵਰਤੇ ਜੋ ਰੱਖੈ ਤਵੇ ਰਹੰਦੇ ਇੱਕ ਓਮਕਾਰ ਸਤਿਗੁਰ ਪ੍ਰਸਾਦ ਹੂੰ ਰਾਗ ਬੁਲਾਵਲ ਮਹੱਲਾ ਚੌਥਾ ਪੜਤਾਲ ਕਰ ਤੇਰਮਾ ਬੋਲੋ ਪਈਆ ਰਾਮ ਨਾਮ ਪਵਿੱਤ ਪਾਪ ਨੋ ਹਰ ਸੰਤ ਭਗਤ ਤਾਰਨ ਹਰ ਪਰ ਪੂਰੇ ਰਿਹਾ ਜਲ ਥਲੇ ਰਾਮ ਨਾਮ ਨਿਤ ਗਾਵੀਏ ਹਰ ਦੁਖ ਦੁਸਾਰਨੋ ਰਹਾ ਹਰ ਕੀਆ ਹੈ ਸਫਲ ਜਨਮ ਹਮਾਰਾ ਹਰ ਜਪਿਆ ਹਰ ਦੁਖ ਦੁਸਾਰਨ ਹਾਰਾ ਗੁਰ ਭੇਟਿਆ ਹੈ ਮੁਫਤ ਦਾਤਾ ਹਰ ਕੋਈ ਹਮਰੀ ਸਫਲ ਜਾਤਾ ਹਰ ਕੀਨੀ ਹਮਰੀ ਸਫਲ ਜਾਤਾ ਮਿਲ ਸੰਗਤੀ ਗੁਣ ਗਾਪ ਨੋ ਰਾਮ ਮਨ ਰਾਮ ਨਾਮ ਕਰ ਆਸਾ ਭਉ ਦੂਜਾ ਬਿਨਸ ਬਨਾਸਾ ਵਿੱਚ ਆਸਾ ਹੋਈ ਨਰਾਸੀ ਸੋ ਜਨ ਮਿਲਿਆ ਹਰ ਪਾਸੀ ਕੋਈ ਰਾਮ ਨਾਮ ਗੁਣ ਗਾਵ ਨੋ ਜਨ ਨਾਨਕ ਤਿਸ ਪਗ ਲਾਭ ਨੋ ਰਾਗ ਬਲਾਵਲ ਮਹੱਲਾ ਪੰਜ ਮਹਾਂ ਤਪਲੇ ਕਰ ਪਹਿਲਾ ਇੱਕ ਓਮਕਾਰ ਸਤਿਗੁਰ ਪ੍ਰਸਾਦ ਨਦਰੀ ਆਵੇ ਤਸੋ ਮੋਹ ਕਿਉਂ ਮਿਲਿਆ ਪ੍ਰਭ ਬਨਾਸੀ ਤੋ ਹੈ ਕਰ ਕਿਰਪਾ ਮੈਂ ਮਾਰਗ ਪਾਵ ਸਾਧ ਸੰਗ ਕਹਿ ਅੰਚਲ ਲਾਵ ਕਿਉਂ ਤਰੀਐ ਹੈ ਵਿਖਿਆ ਸੰਸਾਰ ਸਾਫਰ ਬਹੁਤ ਪਾਵੇ ਪਾਰ ਰਾਮ ਪਵਨ ਚਲਾਰੇ ਮਾਇਆ ਤੇ ਤਾਂ ਕਿ ਭਗਤ ਸਦਾ ਥਿਰਸੇ ਹਰਖ ਸੁਖ ਤੈ ਰਹੇ ਨਿਆਰਾ ਸਿਰ ਉੱਪਰ ਆਪ ਗੁਰੂ ਰਖਵਾਰਾ ਪਾਇਆ ਪੇੜ ਮਾ ਸਰਵ ਪਿਹੰਗਾ ਹੋਮੈ ਪਚੇ ਦੀਪ ਦੇਖ ਬਤੰਗਾ
ਸਗਲ ਸੰਗਾਰ ਕਰੇ ਕਾਵਿਹਨ ਹੋਏ ਕਿਰਪਾਲ ਤਾਂ ਗੁਰੂ ਹੁ ਮੁਲਾਵੈ ਹਾਂ ਫਿਰੋਂ ਉਦਾਸੀ ਮਾਂ ਏਕ ਰਤਨ ਦਸਾਇਆ ਨਰਮੋਲਕ ਹੀ ਰਾਹ ਮਿਲੇ ਨਾ ਪਾਇਆ ਹਰ ਕਾ ਮੰਦਰ ਤਿਸ ਮੈਂ ਲਾਲ ਗੌਰ ਖੋਲਿਆ ਪੜਦਾ ਦੇਖ ਪਈ ਨਿਹਾਲ ਜਿਨ ਚਾਖਿਆ ਤਿਸ ਆਇਆ ਸਾਧ ਜੋ ਗੁੰਗਾ ਮਨ ਮਹਿ ਬਸਨਾਥ ਆਨੰਦ ਰੂਪ ਸਭ ਨਦਰੀ ਆਇਆ ਜਨ ਨਾਨਕ ਹਰ ਗੁਣ ਸਮਾਇਆ ਬਲਾਵਨ ਮਹੱਲਾ ਪੰਜਵਾਂ ਸਰਬ ਕਲਿਆਣ ਕੀ ਹੈ ਗੁਰਦੇਵ ਸੇਵਕ ਆਪਣੀ ਲਾਏ ਹੋ ਸੇਵ ਬਿਘਨ ਨਾ ਲਾਗੇ ਜਪ ਭੇਵ ਤਰਤ ਪੁਨੀਤ ਭਈ ਗੁਣ ਗਾਹੇ ਤੁਰਤ ਗਿਆ ਕਰਮਾ ਮੁਖੀ ਆਏ ਰਹਾ ਸਾਵਣੇ ਥਾਹੀ ਰਵਿਆ ਆਪ ਆਦਿ ਜਗਾਦ ਜਾਂ ਕਹਿ ਬੜ ਪ੍ਰਤਾਪ ਗੁਰਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਮਿੱਠੇ ਨਿਰਵਿਘਨ ਹੋਏ ਸਭ ਥਾਈ ਉੱਠੇ ਸਭ ਸੁਖ ਪਾਹੇ ਸਤਿਗੁਰ ਉੱਠੇ ਪਾਰ ਬ੍ਰਹਮ ਪਾਪੇ ਰਖਵਾਲੇ ਜਿੱਥੈ ਕਰ ਤਹ ਦਸੈ ਨਾਲੇ ਨਾਨਕ ਦਾਸ ਖਸਮ ਤਿਲ ਪਾਲੇ ਬਲਾਵਲ ਮਹੱਲਾ ਪੰਜਵਾਂ ਸੁਖ ਨਦਾਨ ਪ੍ਰੀਤਮ ਪ੍ਰਮੇ ਰਹੇ ਅਗੰਤ ਗੁਣ ਠਾਕੁਰ ਪ੍ਰਭ ਤੇਰੇ ਵੈ ਨਾਥ ਤੁਮਰੀ ਸ਼ਰਨ ਨਾਹੀ ਕਰ ਕਿਰਪਾ ਕਰ ਚਰਨ ਧਿਆਈ ਦਿਆ ਕਰੋ ਬਸੋ ਮਨ ਆਹੇ ਮੈਂ ਨਰਗੁਣ ਬੀਜੇ ਲੜ ਲਾਏ ਰਹਾ ਪ੍ਰਭ ਚਿੱਤਾ ਵਿਹੇ ਤਾਂ ਕੈਸੀ ਭੀੜ ਹਰ ਸੇਵਕ ਨਹੀਂ ਜਮ ਪੀੜ ਸਰਬ ਦੁਖ ਹਰ ਸਿਮਰਤ ਨਸੈ ਜਾਂ ਕੇ ਸੰਗ ਸਦਾ ਪ੍ਰਭ ਵਾਸੈ ਰੱਬ ਕਾ ਨਾਮ ਮਨ ਤਨ ਆਧਾਰ ਬਿਸਰਤ ਨਾਮ ਹੋਵਤ ਤਨ ਸਾਰ ਰੱਬ ਚਿੱਤਾ ਵਿਹੇ ਪੂਰਨ ਸਭ ਕਾਜ ਹਰ ਬਿਸਰਤ ਸਭ ਕਾ ਮਹਤਾਜ ਚਰਨ ਕਮਲ ਸੰਗ ਲਾਗੀ ਪ੍ਰੀਤ ਬਿਸਰ ਗਈ ਸਭ ਦੁਰਮਤ ਰੀਤ ਮਨ ਤਨ ਅੰਤਰ ਹਰ ਹਰ ਮੰਤ ਨਾਨਕ ਭਗਤਨ ਕੈ ਕਰ ਸਲਾ ਆਨੰਦ ਰਾਗ ਬੁਲਾਵਲ ਮਹੱਲਾ ਪੰਜਵਾਂ ਘਰ ਦੂਜਾ ਜਾਨੜੀਆਂ ਹੈ ਕੇ ਕਰਗਾ ਬਣਾਉ ਇੱਕ ਓਂਕਾਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰ ਹੈ ਮੈਂ ਮਨ ਤੇਰੀ ਟੇਕ ਅਬਰ ਸਿਆਣ ਪਾ ਬਿਰਤੀਆਂ ਪਿਆਰ ਹੈ ਰੱਖਣ ਕੋ ਤੁਮ ਵੇਕ ਰਹਾ ਸਤਿਗੁਰ ਪੂਰਾ ਜੇ ਮਿਲੇ ਪਿਆਰ ਹੈ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰ ਹੈ ਜਿਸਮੂ ਹੋਏ ਹੈ ਦਿਆਲਾ ਸਫਲ ਮੂਰਤ ਹੈ ਗੁਰਦੇਵ ਸੁਆਮੀ ਸਰਬ ਕਲਾ ਭਰਪੂਰ ਹੈ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜ਼ੂਰ ਹੈ ਸੁਣ ਸੁਣ ਜੀਵਾਂ ਸੋਏ ਤਨਾ ਕੀ ਜਨ ਆਪਣਾ ਪ੍ਰਭੁ ਜਾਤਾ ਹੈ ਹਰ ਨਾਮ ਅਰਾਧ ਨਾਮ ਵਿਖਾਣ ਹੈ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗੈ ਪੂਰੇ ਕਰਮ ਕਮਾਵਾ ਨਾਨਕ ਕੀ ਬੇਨਤੀ ਸੁਆਮੀ ਤੇਰੇ ਜਨ ਦੇਖਣ ਪਾਵਾ ਬੜ ਭਾਗੀ ਸੈ ਕੱਢੀਏ ਪਿਆਰ ਹੈ ਸਤ ਸੰਗਤ ਜਨ ਵਾਸੋ ਅੰਮ੍ਰਿਤ ਨਾਮ ਰਾਧੀਏ ਰਾਧੀਏ ਨਿਰਮਲ ਮਨੈ ਹੋਏ ਪਰਗਸ ਜਨ ਮਰਨ ਦੁਖ ਕੱਟੀਏ ਪਿਆਰ ਹੈ ਚੁੱਕੇ ਜਨ ਕੀ ਕਾਣ ਹੈ ਤਿੰਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭੂ ਆਪਣੇ ਭਾਣ ਹੈ ਉਚ ਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇ ਰਹੇ ਗਾਵ ਤੇ ਸੁਧਰੇ ਸੰਤੇ ਸੁਧਰੇ ਦਿਨ ਕੀ ਪਾਪ ਘਨੇਰੇ ਪਸੂ ਪ੍ਰਦ ਮੌਤ ਕੋ ਤਾਰੇ ਨਿਪਾਸਨ ਪਾਰ ਕੋ ਤਾਰੇ ਨਾਨਕ ਦਾਸ ਕਰੀ ਸਰਮਾਹੀ ਸਦਾ ਸਦਾ ਬਲਹਾਰੇ ਬਲਾਵਲ ਮਹੱਲਾ ਪੰਜਵਾਂ ਵਿਖੇ ਮਨ ਭਿੱਖਾ ਤਿਆਗ ਦੀ ਸਤਿਗੇ ਨਾਮ ਮਹਾਰਸ ਜੀਓ ਬਿਨ ਰਹਿ ਜਾਕੇ ਹੂੜ ਗਈ ਸਗਲੀ ਸੁਖੀ ਨਾ ਹੋਵਤ ਜੀਓ ਮਾਨ ਮਹਤਨਾ ਸਾਖਤ ਹੀ ਕਾਹੀ ਸਾਧਾ ਦਾਸੀ ਜੀਓ ਨਾਨਕ ਸੇ ਦਰਸੋ ਬਹਾਵੰਤੈ ਸੋ ਪ੍ਰਭੂ ਆਪਣੇ ਕੀਓ ਹਰ ਸਹਿਹਰੀ ਚਿਤ ਭਰਮ ਸਖੀ ਗਏ ਮਿਰਗ ਤ੍ਰਿਸ਼ਨਾ ਧਰਮ ਸਾਇਆ ਚੰਚਲ ਸੰਗ ਨ ਚਲਤੀ ਸਖੀ ਗਏ ਅੰਤ ਤਜ ਜਾਪਤ ਮਾਇਆ ਰਸ ਭੋਗਨ ਅੰਤ ਰੂਪ ਰਸ ਮਾਤੈ ਇਨ ਸੰਗ ਸੁਖ ਨ ਪਾਇਆ ਧਨ ਧਨ ਹਰ ਸਾਧ ਜਨ ਸਖੀ ਗਏ ਨਾਨਕ ਜਿਨਹੀ ਨਾਮ ਧਿਆਇਆ ਜੈ ਵਸੋ ਬੜ ਭਾਪਣੀ ਸਖੀ ਹੈ ਸੰਤਾਂ ਸੰਗ ਸਮਾਈਏ ਤਹ ਦੁਖ ਨ ਭੂਖ ਨ ਰੋਗ ਵਿਆਪੇ ਚਰਨ ਕਮਲ ਲਵਲਾਈਏ ਤਹ ਜਨਮ ਨ ਮਰਨ ਆਵਣ ਜੋੜੋ ਦਸਤਰ ਸਰਨੀ ਪਾਈਏ ਪ੍ਰੇਮ ਪਸ਼ੋ ਨ ਮੋਹ ਵਿਆਪੈ ਨਾਨਕ ਹਰ ਕੇ ਕੁਤੇ ਆਈਏ ਦ੍ਰਿਹਟ ਤਾਰ ਮਨ ਵੇਲਿਆ ਪਿਆਰ ਹੈ ਲਥੜੈ ਸਹਿਜ ਸੁਭਾਹੈ ਸਿਜ ਸੁਹਾਵੀ ਸੰਗ ਮਿਲ ਪ੍ਰੀਤਮ ਅਨੰਦ ਮੰਗਲ ਗੁਣ ਗਾਏ
ਸਖੀ ਸਹੇਲੀ ਰਾਮ ਰਾਮ ਰਾਤੀ ਮਨ ਤਨ ਪੁਜਾਹੀਆਂ ਨਾਨਕ ਅਚਰ ਚਜਰ ਸੋਮਲਿਆ ਕਹਿਣਾ ਪੂਛਣ ਜਾਹੀ ਰਾਗ ਬੁਲਾਵਲ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਏਕ ਰੂਪ ਸਗਲੋਕ ਸਾਰਾ ਆਪੇ ਬੰਚ ਆਪ ਬੁਹਾਰਾ ਐਸੋ ਗਿਆਨ ਬਰਲੋ ਹੀ ਪਾਹੇ ਜਤ ਜਤ ਜਾਈਏ ਤਤ ਦਸਟਾਇ ਰਹਾਉ ਅਨਕ ਰੰਗ ਨਿਰਗੁਣ ਇੱਕ ਰੰਗਾ ਆਪੇ ਜਲ ਆਪ ਹੀ ਤਿਰੰਗਾ ਆਪੇ ਹੀ ਮੰਦਰ ਆਪੇ ਸੇਵਾ ਆਪ ਹੀ ਪੁਜਾਰੀ ਆਪ ਹੀ ਦੇਵਾ ਆਪੇ ਜੋਗ ਆਪ ਹੀ ਜੁਗਤਾ ਨਾਨਕ ਕੇ ਪ੍ਰਭ ਸਾਧੀ ਮੁਕਤਾ ਬਲਾਵਲ ਮਹੱਲਾ ਪੰਜਵਾ ਆਪ ਵਪਾਰ ਨੂੰ ਆਪ ਸਧਾਰਨਾ ਆਪ ਆਪ ਨੂੰ ਦੋਸ਼ਣ ਲੈਣਾ ਆਪਣ ਬਚਨ ਆਪ ਹੀ ਕਰਨਾ ਆਪਣ ਵੈਭਵ ਆਪ ਹੀ ਜਾਣਨਾ ਰਹਾਉ ਆਪੇ ਹੀ ਮਾਸਟਰ ਆਪ ਹੀ ਬੁਲਣਾ ਆਪੇ ਹੀ ਅਸਲਨਾ ਜਾਈ ਸਲਣਾ ਆਪ ਹੀ ਗੌਤਮ ਆਪ ਪ੍ਰਗਟਾਨਾ ਆਪ ਹੀ ਘੱਟ ਘੱਟ ਆਪ ਅਲਪਾਨਾ ਆਪੇ ਹੀ ਅਵਗਤ ਆਪ ਸੰਗ ਰਚਨਾ ਕਉ ਨਾਨਕ ਪ੍ਰਭ ਕੇ ਸਭ ਜਚਨਾ ਬੁਲਾਵਲ ਮਹੱਲਾ ਪੰਜਵਾ ਉੱਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਬਡਭਾਗੀ ਪਾਇਆ ਸਿਮਰ ਮਨਾ ਰਾਮ ਨਾਮ ਸੁਧਾਰ ਹੈ ਬਸ ਰਹੇ ਹਿਰਦੈ ਹੈ ਗੁਰ ਚਰਨ ਪਿਆਰੇ ਰਹਾਉ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਬੰਧਨ ਕਾਟ ਮੁਕਤ ਗੁਰ ਕਿੰਨਾ ਦੁੱਖ ਸਹਿਕਾਰਤ ਜਨਮ ਪੁਨ ਹੋਊਗਾ ਚਰਨ ਕਮਲ ਗੁਰ ਅਸਨਮ ਥੀਆ ਅਗਨ ਸਾਗਰ ਬੂਟ ਤੂੰ ਸਾਰਾ ਨਾਨਕ ਬਾਂ ਪਕੜ ਸਤਿਗੁਰ ਨ ਸਤਾਰਾ ਬਲਾਵਲ ਮਹੱਲਾ ਪੰਜਵਾ ਤਨ ਮਨ ਤਨ ਹਰ ਪੂਨ ਸਭ ਜਪਣਾ ਕਬਨ ਸੋ ਮਤ ਜਿਤ ਹਰ ਹਰ ਜਪਣਾ ਕਰ ਆਸਾ ਆਇਓ ਪਫ ਮੰਗਣ ਤੁਮ ਪੇਖਤ ਸੋਭਾ ਮੇਰੇ ਆਗਣ ਅਨਕ ਜੋਤ ਕਰ ਬਹੁਤ ਵਿਚਾਰ ਸਾਧ ਸੰਗ ਇਸ ਮਨ ਉਧਾਰ ਮਤ ਬੁੱਧ ਸੁਰਤ ਨਹੀਂ ਚਿਤਰਾਹੀ ਤਨ ਲੀਏ ਜਾਂ ਲੈ ਮਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਉ ਨਾਨਕ ਸਫਲ ਸੋ ਆਇਆ ਬਲਾਵਲ ਮਹੱਲਾ ਪੰਜਵਾ ਮਾਤ ਪਿਤਾ ਸੁੱਤ ਸਾਥ ਨਵਾਇਆ ਸਾਧ ਸੰਗ ਸਭ ਦੁੱਖ ਮਟਾਇਆ ਰਾਵ ਰਹਾ ਪ੍ਰਭ ਸਭ ਮੈਂ ਆਪੇ ਹਰ ਜਪ ਰਸਨਾ ਦੁੱਖ ਨਾ ਵਿਆਪੇ ਰਹਾ ਤਿਖਾ ਭੂਖ ਬਹੁ ਤ੍ਰਿਪਤ ਵਿਆਪਿਆ ਸੀਤਲ ਪਏ ਹਰ ਹਰ ਜਸ ਵਿਆਪਿਆ ਕੋਟ ਯਤਨ ਨ ਸੰਤੋਖ ਨ ਪਾਇਆ ਮਨ ਤ੍ਰਿਪਤਾਨਾ ਹਰ ਗੁਣ ਗਾਇਆ ਦੇਹ ਭਗਤ ਪ੍ਰਭੂ ਅੰਤਰ ਜਾਮੀ ਨਾਨਕ ਕੀ ਬੇਨਤੀ ਸੁਵਾਮੀ ਬਲਾਵਲ ਮਹੱਲਾ ਪੰਜਵਾ ਗੁਰਪੂਰਾ ਬੜਭਾਗੀ ਪਾਈਐ ਮਿਲ ਸਾਧੂ ਹਰ ਹਰ ਨਾਮ ਧਿਆਈਏ ਪਾਰ ਬ੍ਰਹਮ ਪ੍ਰਭ ਤੇਰੀ ਰਸਨਾ ਕਿਲ ਬਹਿ ਕੱਟੇ ਪਹਜ ਗੁਰ ਕੇ ਚਰਨਾ ਰਹਾ ਅਵਰ ਕਰਮ ਸਭ ਲੋਕਾਚਾਰ ਮਿਲ ਸਾਧੂ ਸੰਗ ਹੋਏ ਆਧਾਰ ਸਿਮਰਤ ਸ਼ਾਸਤਰ ਵੇਦ ਵਿਚਾਰੇ ਜਪੀਏ ਨਾਮ ਜਿਤ ਪਾਰ ਉਤਾਰੇ ਜਨ ਨਾਨਕ ਕੋਹ ਪ੍ਰਭ ਕਿਰਪਾ ਕਰੀਏ ਸਾਧੂ ਤੂਰ ਮਿਲੈ ਨਸਤਰੀਏ ਬਲਾਵਲ ਮਹੱਲਾ ਪੰਜਵਾ ਗੁਰ ਕਾ ਸ਼ਬਦ ਹਿਰਦੈ ਮੈਂ ਚਿੰਦਾ ਸਗਲ ਮਨੋਰਥ ਪੂਰਨ ਅਸੀਨਾ ਸੰਤ ਜਿਨਾ ਕਾ ਮੁਖ ਪੁੰਜ ਲਕੀਨਾ ਕਰ ਕਿਰਪਾ ਆਪਣਾ ਨਾਮ ਦੀਨਾ ਰਹਾ ਅੰਤ ਕੋਪ ਤਹਿ ਕਰ ਗੈ ਲੀਨਾ ਜੈ ਜੈਕਾਰ ਜੁਗਤ ਪ੍ਰਗਟੀਨਾ ਨੀਚਾਂ ਤੇ ਊਚ ਊਨ ਪੁਰੀਨਾ ਅੰਮ੍ਰਿਤ ਨਾਮ ਮਹਾਰਸ ਲੀਨਾ ਮਨ ਤਨ ਨਿਰਮਲ ਪਾਪ ਜਲ ਖੀਨਾ ਕੌ ਨਾਨਕ ਪ੍ਰਭ ਪੈ ਪਰਸੀਨਾ ਬਲਾਵਲ ਮਹੱਲਾ ਪੰਜਵਾ ਸਗਲ ਮਨੋਰਥ ਪਾਈਐ ਮੀਤਾ ਚਰਨ ਕਮਲ ਸੋਹ ਲਾਈਏ ਚੀਤਾ ਹਉ ਬਲਿਹਾਰੀ ਜੋ ਪ੍ਰਭ ਧਿਆਵਤ ਜਲਨ ਬੁਝੀ ਹਰ ਹਰ ਗੁਣ ਗਾਵਤ ਰਹਾਉ ਸਫਲ ਜਨਮ ਹੋਵਤ ਬੜਭਾਗੀ ਸਾਧ ਸੰਗਤ ਲਾਗੀ ਮਤ ਪਤ ਧਨ ਸੁਖ ਸਹਿਜ ਆਨੰਦਾ ਇੱਕ ਨਿਮਕ ਨਾ ਵਿਸ਼ਰੂ ਪਰਮਾ ਆਨੰਦਾ ਹਰ ਦਰਸ਼ਨ ਕੀ ਮਨ ਪਿਆਸ ਢੇਰੀ ਪੰਥ ਨਾਨਕ ਸਰਨ ਪ੍ਰਭ ਤੇਰੀ ਬਲਾਵਲ ਮਹੱਲਾ ਪੰਜਵਾ ਮੋਹ ਨਿਰਗੁਣ ਸਭ ਗੁਣੋ ਭੂਨਾ ਦਿਆ ਧਾਰ ਆਪਣਾ ਕਰ ਲੀਨਾ ਮੇਰਾ ਮਨ ਤਨ ਹਰ ਗੋਪਾਲ ਸੁਹਾਇਆ ਕਰ ਕਿਰਪਾ ਪ੍ਰਭ ਕਰਮਹਿ ਆਇਆ ਰਹਾ ਭਗਤ ਬਸਲ ਪੈ ਕੱਟਣ ਹਾਰੇ ਸੰਸਾਰ ਸਾਗਰ ਅਬ ਉਤਰੇ ਪਾਰੇ ਪ੍ਰਿਤ ਪਾਵਨ ਪ੍ਰਭ ਵੇਦ ਲਿਖਿਆ ਪਾਰ ਬ੍ਰਹਮ ਸੋ ਨੈਣੋ ਭੇਖਿਆ ਸਾਧ ਸੰਗ ਪਰਟੇ ਨਰਾਇਣ ਨਾਨਕ ਦਾਸ ਸਭ ਦੁੱਖ ਕੋ ਲੈਣ ਬਲਾਵਨ ਮਹੱਲਾ ਪੰਜਵਾ ਕਵਣ ਜਾਣੇ ਪ੍ਰਭ ਤੁਮਰੀ ਸੇਵਾ ਪ੍ਰਭ ਮਨਾਸੀ ਅਲਕ ਵੇਵਾ ਗੁਣ ਬੇਅੰਤ ਪ੍ਰਭ ਗਹਿਰ ਗਭੀਰ ਊਚ
महलों स्वामी प्रभु मेरे तुम अपर पर ठाकर मेरे रहाऊं एक सबन नहीं को दूजा तुम ही जानूं अपनी पूजा आप कुछ न हो पाही जिस प्रभु देवे सो नाम पाही को नानक जो जन प्रभु पया गुण दान प्रभु तन ही पाया लवल महला पंजवा मात गर्म हाथ दे रखिया हर रस छाड़ बिखिया फल चखिया पाजग बिंद सब छोड़ जंजाल सब तन बिंस जाहल रहा तन मन तन अपना कर थापिया करन हार एक निमख ना जापिया महामो अंध कूप भरिया पार माया पटल बखरिया बड़े भाग प्रभ कीर्तन गाया सात संग नानक प्रभु आया बलावर महला पंजवा मात पिता सत संद पाही नानक हुआ पर ब्रह्म सवाही सुख सहज आनंद कणेह गुर पूरा पूरी जाकी वाणी अनक गुणा जाके जाह ना गणे रहा सगल सर साम करें प्रभु आपे पैह मनोरथ सो प्रभु जापे अर्थ धर्म काम मुख का दाता पूरी पई समर समर बहुदाता साध संग नानक रंग माणिया कर गाया दूजे गुरियाणिया बलावन महला पंजवा सरबन दान पूर्ण गुर देव रहा हर हर नाम जप तु नर जीव नर कुवार सख्त नर थीव राम नाम हुआ रखवाला चख मास शक्ति विचारा निंदा कर कर पचे घनेरे मृतक पास गले सर पैरे कौ नानक जपे जन नाम ताके निकट ना आवे जाहु राग बुलावल महला पंजवा कर चौथा लो पौंदे एक ओंकार सतगुर प्रसाद कवन संजोग मिलो प्रभु अपना है पल पल निम सदा हर जपण है चरण कंभ प्रभु के नत्याह कवन सो मैं जित प्रीतम पाव रहा ऐसी कृपा कृपा मेरे हर नानक विसुन कब हूँ मेरे बुलावल महला पंजवा चरण कवल है प्रभु हरदे त्याही रोग गए सगले सुख पाहे गौर दुख कटिया तीनो दान सफल जन जीवन परवान रहा अकथ कथा अमृत प्रवाणी कौ नानक जप जीव है ज्ञानी लवल महला पंजवा शांत पाही गुरु सतगुर पूरे सुख उपजे बाजी अणहा तूरे रह ताप पाप संताप मुना सिंह हर सिमरत किल विख सब ना सिंह आनंद कर मिल सुंदर नारी गुर नानक मेरी पैज सुबारी बलावल महला पंजवा ममता मोह त्रो मद माता बंधन वादा अंत पकरा दिन दिन सजित कारत कारत उर्द फाही फाथा जम कह जाल तेरी शरण प्रभु दीन दयाला महा बिकम सागर अंत भारी उधरो साधु संग वाला प्रभु सुख दाते समर्थ स्वामी जियो पिंड सब तुमरा माल परम कह बंधन कटो परमेश्वर नानक प्रभु सदा कृपाल बलावल महला पंजवा सगल आनंद किया परमेश्वर अपना बिरद सुनारिया साध जन्ना हुए कृपाला बिकसे ही आप परवारिया कार्ज सतगुर ही आप सवारिया बड़ी बड़ियाई हर गोविंद ही सुख मंगल कल्याण बुझारिया रहा बैन त्रह त्रै बन हरिया हो सगल है जी सुधारिया मन ऐसे है नानक फल पाहे पूर्ण ऐसे पुजारिया बलावल महला पंजवा जैसे हो पर हो दयाल हर सिमरत कटे सो काल रहा साध संग भजिए गोपाल गुण गावत तुटे जम जाल आपे सतगुरु आपे कृपाल नानक जाचे सतगुरु बाल बलावल महला पंजवा मन मैं सचो हर हर नाम आंदन कीर्तन हर गुण गाम ऐसी प्रीत करो मन मेरे आठ पहर प्रभु जानो नेरे रहा कौ नानक जाके निर्मल भाग हर चरणी ता कह मन लाग बुलावल महला पंजवा रो गया प्रभु आप गवाया नींद पई सुख सहज कर गाया रहा राज राज भोजन खा मेरे भाई अमृत नाम हृदय मैं ते आई नानक गुरपूरे सरनाई जन अपने नाम की पैज रबाई बुलावल महला पंजवा सतगुर का हर दिन कर बार रहा
जो जो नंद करे इन ग्रहण की तस अगे ही माहरे करदार नानक दासता की सरनाही जाको सब अखंड अपार बलावर महला पंजवा ताप संताप सब ले गए हैं बन से तह रोग बार ब्रह्म तू बख्शिया संतन रस भोग रहा सर्व सुहा तेरी मंडली तेरा मन तन रोग गुण गावो नित राम कहें ए अब खदर योग आए बसो कर देश मैं एह भले संजोग नानक प्रभु पुरशन पै लह गए वियोग बलावर महला पंजवा काहूं संग ना चल ही माया जन जाहरं ऊट सारे सतरपल संतन कह ख्याल रहा अह बद है को बसार नांग अह तर की टाल बहुत जूनी जन्मे मरे बिखिया बिकराल सत बचन साधु कहे नित जपे कपाल सिमर सिमर नानक तरें हर की रंग लाल बुलावर महला पंजवा सहज समाद आनंद सुख पूरे हैं गुरदीन सदा सहाही संग प्रभु अमृत गुण चीन रहा जय जयकार जगत मै लोचे सब जिया सो प्रसन्न पै सतगुर प्रभु कुछ विघन्ना थिया जाका अंग दयाल प्रभु ताके सब दास सदा सदा बढ़िया नानक गुरपास राग बलावन महला पंज भर पंजा चौपम कौर सुख प्रसाद व्यर्थ मंडल जग साजिया जो बालू कर बार विसरत बार मन लग ही जो कागद गुदार सुन मेरी मास नह मन माही सत देख विचार सिद सातक गिरही जोगी तज गए कर बैर रहा जैसा सपना रहन का तैसा संसार दृष्ट मान सब जनसिये क्या लगे गवार कहां सो पाई मीत है देख नैन गुसार एक चले एक चल से सब अपनी बार जन पूरा सतगुर से पिया से व्याम से अस्त्र हर दबार जन नानक हर का दास है राख पै जमरार बुलावल महला पंजवा लोकन किया बड़िया बसंतर पग जो मिले पिया हरा पुणा तह बोल बराग जो प्रभ जी ओं दयाल होए तो भगती ही लग हूँ लप रहो मन वास नाई अन्न सब गुर मेल अत्यागुर करो बेनती अंत करणी ए जियो हमग अर्थ अन्न सब बारिहा प्रा निम्स भग पंच सग संग गुरतें छुट्टें दोख अर रग हृदय प्रगास प्रगट पया निस वस रुजग सरन सुहागुण आया जिस मस्तक भग कहो नानक तन पाया तन मन सित लग बलावल महला पंजवा लाल रंग तिस को लागा जिस के बड़ पैगा मेला कदे न हो भी नह लागे लागा प्रा पाया सुखदाइया मिलया सुख पाहे सहज समाना पीत रहे छोड़ा न जाय रहा जरा मरा न व्यापी फिर दुख न पाया पी अमृत अगान्या गुर अमर पराया सो जान है जन चाखिया घर नाम अमोला कीमत कही न जाइए का कहे मुख बोला सफल दर्शन तेरा पार ब्रह्म गुण तेरी वाणी पाप तूर तेरे दास की ही नानक करवाणी बलावल महला पंजवा रखो अपनी शरण प्रभ मोहे कृपा तारे सेवा कुछ न जानू नीच मुकरारे मान करूं तो दुपण है मेरे पीतम प्यारे हम अपराधी सद भूलते तुम बख्शन हारे रहा हम अवगुण कर असंख नीत तुम निर्गुण तारे दासी संग प्रभु त्या कह ए कर्म हमारे तुम देवो सब कुछ दिया धारी हम करतन रहे लाग पर है ते दान स्यो नह चिंत कुछ मारे तो तह बाहर कुछ नहीं भव कटन हारे तो नानक शरण दयाल गुर लिहो मुग्ध उधारे बलावल महला पंजवा दोस न काहू दीजिए प्रभु अपना त्याइए जैसे व्यास होए कणाह मन सो ही गाइए कह कहे प्यारे तुझ बिना तुम दयाल स्वामी सब अवगुण हमाम रहा जो तुम रखो तो रहा अवर नहीं चारा निदड़िया तर दे एक नाम अदौर जो तुम करो सोई पुला हमान लेता मुख्ता सगल समग्री तेरिया सब तेरी जोगता
ਚਰਨ ਪਖਾਰੂ ਕਰ ਸੇਵਾ ਜੇ ਠਾਕਰ ਭਾ ਪੈ ਹੋ ਕਿਰਪਾਲ ਦਿਆਲ ਪ੍ਰਭੂ ਨਾਨਕ ਗੁਣ ਗਾਵਹਿ ਬਲਾਵਲ ਮਹੱਲਾ ਪੰਜਵਾਂ ਮੈਰਤ ਹਾ ਸਹਿ ਸਰਗ ਉਪਰ ਹੈ ਪਸ਼ੂਆ ਨੈ ਬੂਜੈ ਬਾਦ ਸਾਧ ਹੰਕਾਰ ਮਹਿ ਮਰਨਾ ਨੈ ਸੂਜੈ ਸਤਿਰਸ ਹੋ ਆਪਣਾ ਕਹਿ ਫਿਰੋ ਅਭਾਗੈ ਦੇਖ ਕੁਸੁਮ ਬਾਹਰੰਗਲਾ ਕਹਿ ਪੂਰ ਅਲਾਗੇ ਰਹਾ ਕਰ ਕਰ ਪਾਪ ਦਰਬ ਕੀ ਵਰਤਨ ਕੇ ਤਾਹੀ ਮਾਟੀ ਸੁਹ ਮਾਟੀ ਰਹਿ ਨੰਗਾ ਉੱਠ ਜਾਈ ਜਾਂ ਕਹਿ ਕੀ ਸ਼ਰਮ ਕਰੈ ਤਹ ਵੈਰ ਵਿਰੋਧੀ ਅੰਤ ਕਹਲ ਪੈ ਕਹਿ ਕਹਿ ਜਲੋ ਕੁਰੋਦੀ ਦਾਸ ਰਿਣ ਸੋਈ ਹੁਆ ਜਿਸ ਮਸਤੇ ਕਰਮਾ ਕਹੁ ਨਾਨਕ ਬੰਧਨ ਛੁਟੇ ਸਤਿਗੁਰ ਕੀ ਸ਼ਰਨ ਬਲਾਵਲ ਮਹੱਲਾ ਪੰਜਵਾਂ ਪਿੰਗਲ ਪਰਬਤ ਪਰਪੁਰ ਖਲ ਚੀਤਾ ਕੁੰਬਲਹਿ ਤ੍ਰੈਪਨ ਸੂਚਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਕੇ ਸੁਨਾਹ ਮੇਰੇ ਮੀਤਾ ਮੈਲ ਖੋਈ ਕੋਟ ਅੰਗ ਹਰੈ ਨਿਰਮਲ ਭੈ ਜੀਤਾ ਰਹਾ ਐਸੀ ਹੀ ਭਗਤ ਗੋਬਿੰਦ ਕੀ ਕੀਟ ਹਾਸਤੀ ਜੀਤਾ ਜੋ ਜੋ ਕੀਨੋ ਆਪਣੋ ਤੈਸੀ ਅਭਿਹ ਦਾਨ ਦਿੱਤਾ ਸੰਗ ਬੁਲਾਈ ਹੋਏ ਵਿਓ ਤ੍ਰਹਿ ਮੇਰ ਨੀਤਾ ਸਾਰਮ ਕਾਟ ਦਮ ਆਂਡ ਕੋ ਤੈ ਗੁਣੀ ਧਨੀਤਾ ਕਵਨ ਬੜਾ ਹੀ ਕਹਿ ਸਕੂੰ ਬੇ ਅੰਤ ਗੁਣੀਤਾ ਹੈ ਕਰ ਕਿਰਪਾ ਮੇ ਨਾਮ ਦਿਓ ਨਾਨਕ ਦਰ ਸਰੀਤਾ ਬਲਾਵਲ ਮਹੱਲਾ ਪੰਜਵਾਂ ਅਹਿਲ ਬਰਬਾਦ ਨੀਤ ਲੋਭ ਰਸਨਾ ਸਾਧ ਲਾਪਟ ਕਾਪਟ ਗ੍ਰਹਿ ਬੇਦਿਆ ਮਿਥਿਆ ਬਖਿਆਦ ਐਸੀ ਭੇਖੀ ਨੇਤਰ ਮਹਿ ਪੂਰੇ ਗੁਰਪੁਰ ਸਾਧ ਰਾਜ ਮਿਲਖ ਤਨ ਜੋਬ ਨਾਮੇ ਬਨਵਾਦ ਰਹਾ ਰੂਪ ਤੋਪ ਸੁਗੰਤਾ ਕਪੁਰ ਗਾਹੇ ਮਿਲਤ ਸੰਗ ਪਪ ਸੱਟ ਤਨ ਹੋਏ ਦਰਗਾਦ ਫਿਰਤ ਫਿਰਤ ਮਨ ਅਖ ਪਿਆ ਖਿਨ ਪਖਨ ਦਹਾਦ ਇਹ ਅਵਸਰ ਤੇ ਚੁੱਕਿਆ ਬਹੁਨ ਪਰਮਾਦ ਪ੍ਰਭ ਕਿਰਪਾ ਤੇ ਗੁਰਮਲਿੰਗ ਹਰ ਹਰ ਬਿਸਮਾਤ ਸੁਖ ਸਹਿਜ ਨਾਨਕ ਨੰਦ ਤਾਂ ਕਿ ਪੂਰਨ ਨਾ

ਸੋ ਬੈਠ ਤੋ ਸੋਭਤ ਹਰਮ ਹਰ ਹਰ ਚੇਤਮ ਰਹਾਉ ਪੰਚ ਚੋਰ ਅਗਹਿ ਪਗਹਿ ਜਬ ਸਾਧ ਸੰਗੇਤਮ ਪੂਜੀ ਸਾਵਤ ਕਣੁ ਲਾਭ ਗ੍ਰਹਿ ਸੋਭਾ ਸੇਤਮ ਨਿਰਮਲ ਆਸਨ ਮਿਟੀ ਚਿੰਤ ਨਹੀਂ ਡੋਹਲੇਤਮ ਧਰਮ ਭਲਾਵਾ ਮਿਟ ਗਿਆ ਪ੍ਰਭ ਵੇਖਤ ਨੇਤਮ ਗੁਣ ਗਭੀਰ ਗੁਣ ਨਾਇਕਾ ਗੁਣ ਕਹੀਏ ਕੇਤ ਨਾਨਕ ਪਾਇਆ ਸਾਧਸੰਗ ਹਰ ਹਰ ਅਮਰੇਤ ਬਿਲਾਵਲ ਮਹੱਲਾ ਪੰਜਵਾ ਬਿਨ ਸਾਧੂ ਜੋ ਜੀਵ ਮਨਾਹ ਤੇ ਤੋਬ ਸਧਾਰੀ ਮਿਲਤ ਸੰਗ ਸਭ ਭਰਮ ਮਿਟੇ ਗਤ ਪਈ ਹਮਾਰੀ ਜਾ ਦਿਨ ਪੇਟੇ ਸਾਧ ਮੋਏ ਹੁਆ ਦਿਨ ਬਲ ਹਾਰਸੀ ਮਨ ਤਨ ਆਪਣੋ ਜਿਗਾਰਾ ਫਿਰ ਫਿਰ ਹੋ ਵਾਰੀ ਰਹਾ ਹੂੰਗੇ ਤਸੁਡਾਹੀ ਮੋਹਤੈ ਕਿਤਨੇ ਦਸੁਦਾਰੀ ਸਗਲ ਰੈਨ ਹੈ ਮਨ ਪਿਆ ਹੈ ਬਿਨ ਸੀ ਅਪਦਾਰ ਅਵਦਾਰੀ ਨੈਂਦ ਚੈਨ ਸਬਦ ਸੁਣਾ ਕੈ ਖਨ ਹੈ ਜਾਹੀ ਦਿਆ ਮਿਆ ਹਰ ਨਿਕਟ ਵੇਖ ਨਹੀਂ ਦੁਹਰਾਰੀ ਮਨ ਤਨ ਸੀਤਲ ਪਹਿੰਗਾ ਮੁਖਤੇ ਸੰਸਾਰੀ ਈਤ ਚੀਤ ਸਭ ਪ੍ਰਾਣ ਤਨ ਨਾਨਕ ਦਰਸਾਰੀ ਬਰਾਵਲ ਮਹੱਲਾ ਪੰਜਵਾ ਟਹਿਲ ਕਰੋ ਤੇਰੇ ਦਾਸ ਕੀ ਭਗਤ ਚਾਰੋ ਬਾਲ ਮਸਤਕ ਆਪਣਾ ਪੇਟ ਦੇਹੇ ਗੁਣ ਸੁਣੋ ਰਸਾਲ ਤੁਹ ਮਿਲਤੇ ਮੇਰਾ ਮਨ ਜੀ ਹੋ ਤੁਮ ਮਿਲੋ ਦਿਆਲ ਨਿਸ ਬਾਸਰ ਮਨ ਆਨੰਦ ਹੋ ਤਨ ਚਿਤ ਬਸ ਕਰ ਪਾਲ ਰਹਾਉ ਜਾਗਤ ਹਧਾਰਨ ਸਤ ਪ੍ਰਭ ਹੂ ਤਨ ਲਾਗੋ ਪਾਲ ਮੋਕੋ ਦੀਜੇ ਦਾਨ ਪ੍ਰਭ ਸੰਤਨ ਬਗਰਾਲ ਔਕਤ ਸਿਆੰਤ ਕੁਛ ਨਹੀਂ ਨਹੀਂ ਕੁਛ ਕਾਲ ਹੂੰ ਪਰਮ ਪੈ ਰੱਖੋ ਮੋਹਤੇ ਘੱਟੋ ਜਮ ਜੋਲ ਬਿਨਾ ਕਰੋ ਕਰਮਾ ਪੁਦੇ ਪਿਤਾ ਕਿਰਪਾਲ ਗੁਣ ਗਾਵੋ ਤਰੇ ਸਾਧ ਸੰਗ ਨਾਨਕ ਸੋਸਾਲ ਬਲਾਵਲ ਮਹੱਲਾ ਪੰਜਵਾਂ ਕੀਤਾ ਲੋੜੇ ਸੁਖ ਰਹੇ ਕੁਝ ਬਿਨ ਕੁਛ ਨਾਹੀ ਪ੍ਰਤਾਪਤ ਮਾਰਾ ਦੇਖ ਕੇ ਜਮ ਦੂਤ ਛੱਡ ਜਾਹੇ ਤੁਮਰੇ ਕਿਰਪਾ ਤੇ ਛੁੱਟ ਗਏ ਬਿਨ ਸੇ ਅਹਮੇਬ ਸਰਬ ਕਲਾ ਸਮਰੱਥ ਕਰੂੰ ਪੂਰੇ ਗੁਰਦੇਵ ਰਹਾ ਖੋਜਿਤ ਖੋਜਿਤ ਖੋਜਿਆ ਨਾਮੇ ਬਿਨ ਪੂਰ ਜੀਵਨ ਸੁਖ ਸਭ ਸਾਧ ਸੰਗ ਪ੍ਰਭ ਮਨ ਸਾ ਪੂਰ ਜਿਤ ਝੱਲਾ ਵੋ ਤੈਤ ਲੱਗੇ ਸਿਆਣਪ ਸਭ ਜਲਦੀ ਜਤ ਕਤ ਤੁਮ ਭਰਪੂਰ ਹੋ ਮੇਰੇ ਦੀਨ ਦਿਆਲੀ ਸਭ ਕਹ ਤੁਮ ਤਹਿ ਮੰਗਣਾ ਬੜ ਭਾਗੀ ਪਾਹੀ ਨਾਨਕ ਕੀ ਅਰਦਾਸ ਪ੍ਰਭ ਨੂੰ ਜੀਵਾਂ ਗੁਣ ਗਾਏ ਬਲਾਵਲ ਮਹੱਲਾ ਪੰਜਵਾ ਸਾਧ ਸੰਗ ਕਹਿ ਵਾਸ ਪੈ ਕਲ ਮੁਲ ਸਭ ਕੁਛ ਮਾਂਗ ਹੂੰ ਪ੍ਰਭ ਛੇਤੀ ਹੀ ਰੰਗ ਰੱਖਿਆ ਤਾਂ ਤੇ ਗਰਭ ਗ੍ਰਸਨਾਂ ਤਾਂ ਤੇ ਗਰਭ ਨਾ ਗ੍ਰਸਨਾ ਹੈ ਨਾਮ ਕਹਿਤ ਗੰਦਕੀ ਸੁੱਚੀ ਕਈ ਰਸਨਾਂ ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਾਪ ਜਪਣਾ ਰਹਾ ਹਰ ਰਹ ਚਾਖ ਪ੍ਰਾਪਿਆ ਮਨ ਰਸ ਲੈ ਹਸਨਾ ਹੈ ਬੁੱਧ ਪ੍ਰਗਾਸ ਪ੍ਰਗਟ ਪਈ ਪਲਟ ਕਮਲ ਬਗਸਨਾਂ ਸੀਤਲ ਸ਼ਾਂਤ ਸੰਤੋਖ ਹੈ ਸਹ ਬੁਝੀ ਤ੍ਰਿਸ਼ਨਾਂ ਦੈ ਦਸਤਾਵਤ ਮਿਟ ਗਏ ਨਿਰਮਲ ਥਾਨ ਵਸਨਾ ਰੱਖਣ ਹਾਰੇ ਰੱਖਿਆ ਪਏ ਪਰਮ ਵਸਨਾ ਨਾਮ ਨਦਾਨ ਨਾਨਕ ਸੁਖੀ ਪੇਖ ਸਾਧ ਦਰਸ਼ਨਾ ਬਲਾਵਲ ਮਹੱਲਾ ਪੰਜਵਾ ਪਾਣੀ ਪੱਖਾ ਪੀ ਦਾਸ ਕੇ ਤਬ ਹੋਏ ਨਿਹਾਲ ਰਾਜ ਮਿਲਕ ਸਕਦਾ ਯਾਗਨੀ ਮੈਂ ਜਹਾਲ ਸੰਤ ਨਾ ਕਾ ਸੋਹਰਾ ਤਹ ਚਰਨੀ ਲਾਗ ਮਾਇਆ ਧਾਰੀ ਸਤਰਪਥ ਤਨ ਛੋਡੋ ਤਿਆਗ ਰਹਾ ਸੰਤਨ ਕਾ ਦਾਨਾ ਰੂਪਾ ਸੋ ਸਰਬਨ ਦਾਨ ਗ੍ਰਹਿ ਸ਼ਾਕਤ ਛੱਤੀ ਪਕਾਰ ਤੇ ਬਿਹੂ ਸਮਾਨ ਭਗਤ ਜਿੰਨਾ ਕਾਹਲੂ ਰਾਗ ਕੋਡ ਨਗਨ ਨਾ ਹੋਈ ਸਾਕਤ ਸਿਰ ਪੋ ਰੇਸ਼ਮੀ ਪਰਪਤ ਪਤ ਹੋਈ ਸਾਕਤ ਸੋ ਮੁਖ ਜੋਰੀਏ ਅੰਧ ਵਿੱਚੋਂ ਟੁੱਟੇ ਹਰ ਜਨ ਕੀ ਸੇਵਾ ਸੋ ਕਰੇ ਇੱਤ ਉਤੈ ਛੁੱਟੇ ਸਭ ਕੁਹ ਤੁਮ ਤੇ ਹੀ ਤਹ ਹੁਆ ਆਪ ਬਣਤ ਬਣਾਹੀ ਦਰਸ਼ਨ ਭੇਟ ਸਾਧ ਕਾ ਨਾਨਕ ਗੁਣ ਗਾਈ ਬਲਾਵਲ ਮਹੱਲਾ ਪੰਜਵਾਂ ਸਰਬਣੇ ਸੁਣੋ ਹਰ ਹਰ ਹਰੇ ਠਾਕੁਰ ਜਸ ਗਾਵੋ ਸੰਤ ਚਰਨ ਕਰ ਸੀਸ ਧਰ ਹਰ ਨਾਮ ਧਿਆਵੋ ਕਰ ਕਿਰਪਾ ਦਿਆਲ ਪ੍ਰਭੂ ਇਹ ਅਨਿਧ ਸਿੱਧ ਪਾਪ ਸੰਤ ਜਿਨਾ ਕੀ ਰੇਣ ਕਾਹ ਲੈ ਮੱਥੇ ਲਾਵੋ ਰਹਾਵ ਨੀਚ ਤੈ ਨੀਚ ਅੰਤ ਨੀਚ ਹੋਏ ਕਰ ਬਿਨੋ ਬੁਲਾਭੋ ਪਾਪ ਮਲੋਬਾ ਆਪ ਤਿਆਗ ਸਾਧ ਸੰਗ ਸਮਾਪ ਸਾਧ ਸਾਧ ਸੁਨੈ ਵਿਸਰੈ ਆਨ ਤੇ ਨਾ ਤਾਬ ਸਫਲ ਦਰਸ਼ਨ ਗੁਰ ਭੇਟੀਏ ਮਨ ਮੋਹ ਮਿਟਾਵ ਸਤ ਸੰਤੋਖ ਦਿਆ ਧਰਮ ਸਿੰਘਾਰ ਬਣਾਵ ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭਾਵ ਬੁਲਾਵਲ ਮਹੱਲਾ ਪੰਜਵਾ ਅਹ ਅਹ ਅਟਲ ਬਚਨ ਸਾਧ ਜਨਾਹ ਸਭ ਮਹਿ ਪ੍ਰਗਟਾਇਆ ਜਿਸ ਜਨ ਹੂਆ ਸਾਧ ਸੰਗ ਤੇ ਸਪੇਟੇ ਹਰ ਰਾਇਆ
ਇਹ ਪ੍ਰਤੀਤ ਗੋਬਿੰਦ ਕੀ ਜਪ ਹਰ ਸੁਖ ਪਾਇਆ ਅਨਕ ਪਾਤਾ ਸਭ ਕਰ ਹਰੇ ਹੈ ਗੁਰ ਕਰ ਲਹਿ ਆਇਆ ਰਾਮ ਸਰਨ ਪਰੇ ਕੀ ਰੱਖਦਾ ਨਹੀਂ ਸਹਿਜਾਫਿਆ ਕਰਮ ਭੂਮ ਹਰ ਨਾਮ ਅਵਸਰ ਦੁਲ ਪਾਇਆ ਅੰਤਰ ਜਾਮੀ ਆ ਪ੍ਰਭੂ ਸਭ ਕਰੇ ਕਰਾਇਆ ਪਤਿਤ ਪੁਨੀਤ ਕਣੇ ਕਰੇ ਠਾਕੁਰ ਵਰਦਾਇਆ ਮਤ ਪੁੱਲ ਮਨੁੱਖ ਜਨ ਮਾਇਆ ਪਰਮਾਇਆ ਨਾਨਕ ਤਿਸ ਪਤ ਰੱਖ ਸੀ ਜੋ ਪ੍ਰਭ ਪਹਿਰਾਇਆ ਬਲਾਵਲ ਮਹੱਲਾ ਪੰਜਵਾ ਮਾਟੀ ਤਹਿ ਜਨ ਸਾਜਿਆ ਕਰ ਦਰਲਭ ਦੇਹੈ ਅਨਕ ਸਤਰ ਮਨ ਮੈਂ ਢੱਕੈ ਨਿਰਮਲ ਦਰਸ਼ਟੈ ਹੈ ਕਿਉਂ ਬਿਸਰਹਿ ਹੈ ਪ੍ਰਭ ਮਨ ਤੈ ਜਿਸ ਤਹਿ ਗੁਣ ਇਹ ਹੈ ਪ੍ਰਭ ਤਾਜ ਰਚੇ ਜੇ ਆਣ ਸੋ ਰਲੀਐ ਖੇ ਰਾਮ ਸਿਮਰਾ ਸਿਮਰਾ ਸਾਸ ਸਾਸ ਮਤ ਬਿਲਮ ਕਰੇ ਹੈ ਛੋੜ ਪਰਪੰਚ ਪ੍ਰਭ ਸੋ ਰਚੋ ਤਜ ਕੂੜੈ ਨੈ ਹੈ ਜਨ ਆਨਕ ਇਹ ਏਕ ਬਹੁ ਰੰਗ ਕੀਏ ਹੈ ਖੋਸੀਏ ਹੈ ਕਰ ਸੇਵਾ ਤਿਸ ਪਾਰ ਬ੍ਰਹਮ ਗੁਰ ਤਿਹ ਮਤਲੇ ਹੈ ਉੱਚੇ ਤੇ ਉੱਚਾ

ਏਕ ਟੇਕ ਗੋਬਿੰਦ ਕੀ ਤਿਆਗੀ ਅਨਰਾਸ ਸਭ ਉਪਰ ਸਮਰੱਥ ਪ੍ਰਭੂ ਪੂਰਨ ਗੁਣ ਦਾਸ ਜਾਨ ਕਾ ਨਾਮ ਆਧਾਰ ਹੈ ਪ੍ਰਭ ਕਰਨੀ ਪਾਹੇ ਪਰਮੇਸ਼ਰ ਕਾ ਆਸਰਾ ਸੰਤਨ ਮੈਂ ਪਾਹੇ ਆਪ ਰਖੇ ਆਪ ਦੇਵ ਸਿੰਘ ਆਪੇ ਪ੍ਰਤਪਾਲੇ ਦੀਨ ਦਿਆਲ ਕਿਰਪਾ ਨਦੇ ਸਾਸ ਸਾਸ ਸਮਾਰੇ ਕਾਰਨ ਹਾਰ ਸੋ ਕਰ ਰਿਹਾ ਸਾਹੀ ਬੜਿਆਹੀ ਗੁਰ ਪੂਰੇ ਉਪਦੇਸਿਆ ਸੁਖ ਖਸਮ ਰਜਾਈ ਜੈਂਤ ਆਦੇਸ ਅਗਣ ਤਜ ਜਨ ਹੁਕਮ ਪਛਾਤਾ ਨਹਿ ਬਿਨਸੇ ਨ ਛੋੜ ਜਾਏ ਨਾਨਕ ਰੰਗ ਰਾਤਾ ਬਲਾਬਲ ਮਹੱਲਾ ਪੰਜਵਾ ਮਹਾਂਪਤ ਤੇ ਪਈ ਸ਼ਾਂਤ ਪਰਸੁਤ ਪਾਪਨ ਹੱਠੈ ਅੰਧ ਕੂਹ ਮੈਂ ਗਤ ਥੈ ਕਾਢ ਦੇ ਹਾਥੈ ਓ ਹਮਾਰੇ ਸਜਨਾ ਹਮ ਉਨਕੀ ਹਿਰੇ ਨਾ ਜਨ ਭੇੜ ਸੁਖ ਸੁਖੀ ਜੀ ਦਾਨ ਦੇਣ ਰਹਾ ਪੂਰਾ ਪੂਰਵਾ ਲਿਖਿਆ ਮਿਲਿਆ ਅਗਵਾਹੇ ਬਖ ਸੰਗ ਹਰ ਸਾਧ ਕਹੇ ਪੂਰਨ ਆਸਾਈ ਪੈ ਬਿਨ ਸਹਿਤਾ ਲੋਕ ਕਹਿ ਪਾਹੇ ਸੁਖ ਥਾਂ ਨੂੰ ਦਿਆ ਕਰੀ ਸਮਰੱਥ ਕਰ ਵਸਿਆ ਮਨ ਮਾਨ ਨਾਨਕ ਕਿਹ ਤੂੰ ਟੇਕ ਪ੍ਰਭੂ ਤੇਰਾ ਆਧਾਰ ਕਰਨ ਕਰ ਸਮਰੱਥ ਪ੍ਰਭੂ ਹਰ ਗਮ ਅਪਾਰ ਬਲਾਬਲ ਮਹੱਲਾ ਪੰਜਵਾਂ ਸੋਇ ਮਲੇਨ ਦੇਨ ਹੇ ਨਾ ਜਸ ਪ੍ਰਭ ਪਰਸਾਨਾ ਕਰਨੇ ਹਾਰ ਨਾ ਬੁੱਝੀ ਆਪ ਗਿਨੇ ਉਗਾਨਾ ਦੁਖ ਤਦੇ ਜਦ ਵਿਸਰੈ ਸੁਖ ਪ੍ਰਭੂ ਚਿਤ ਗਾਹੇ ਸੰਤਨ ਕੈ ਆਨੰਦ ਹੈ ਨਿਤ ਹਰ ਗੁਣ ਗਾਇ ਰਹਾ ਉੱਚੇ ਤੈ ਨੀਚਾ ਕਰੈ ਨੀਚ ਖਨ ਮੈਂ ਥਾਪੈ ਕੀਮਤ ਕਹੀ ਨਾ ਜਾਈਏ ਠਾਕਰ ਪਰਤਾਪੈ ਬੇਖਤ ਲੀਲਾ ਰੰਗ ਰੂਪ ਚੱਲਣੇ ਦਨਵਾਇਆ ਸੁਪਨੇ ਕਾ ਸੁਪਨਾ ਪਿਆ ਸੰਗ ਚਲਿਆ ਕਮਾਇਆ ਕਾਰਨ ਕਾਰ ਸਮਰੱਥ ਪ੍ਰਭੂ ਤੇਰੀ ਸਰਨਾਹੀ

ਹਰਿ ਸਰਨ ਸਮਾਵਨ। ਬੁਲਾਵਲ ਮਹੱਲਾ ਪੰਜਵਾਂ, ਇਹੋ ਸਾਗਰ ਸੋਈ ਤਰੇ, ਜੋ ਹਰਿ ਗੁਣ ਗਾਹੇ, ਸਾਧ ਸੰਗਤ ਕੈ ਸੰਗ ਵਸੇ, ਬੜ ਭਾਗੀ ਪਾਏ, ਸੁਣ ਸੁਣ ਜੀਵੇ ਦਾਸ, ਤੁਮ ਬਾਣੀ ਜਨ ਆਖੀ, ਪ੍ਰਗਟ ਕਈ ਸਭ ਲੋਹ ਮੈਂ, ਸੇਵਕ ਕੀ ਰਾਖੀ ਰਹਾ, ਅਗਨ ਸਾਗਰ ਤਹਿ ਕੱਢਿਆ, ਪ੍ਰਭ ਜਲ ਨ ਬੁਝਾਹੀ, ਅੰਮ੍ਰਿਤ ਨਾਮ ਜਲ ਸੰਚਿਆ, ਗੁਰ ਪੈ ਸੁਹਾਈ, ਜਨਮ ਮਰਨ ਦਹਿ ਕੱਟਿਆ, ਸੁਖ ਕਾ ਥਾਨ ਪਾਇਆ, ਕੱਟੀ ਸਿਲਖ ਪਰਮ ਮੋਹ ਕੀ, ਆਪਣੇ ਪ੍ਰਭ ਪਾਇਆ, ਮਤ ਕੋਈ ਜਾਣੂ ਅਬਰ ਕੁਛ, ਸਭ ਪ੍ਰਭ ਕੈ ਹਾਥ, ਸਰਬ ਸੁਖ ਨਾਨਕ ਪਾਏ, ਸੰਗ ਸੰਤਨ ਸਾਥ। ਬਲਾਵਲ ਮਹੱਲਾ ਪੰਜਵਾਂ, ਬੰਧਨ ਕਾਟੇਗਾ ਪ੍ਰਭੂ, ਹੂਹਾ ਕਿਰਪਾਲ, ਦੀਨ ਦਿਆਲ ਪ੍ਰਭ ਪਾਰ ਬ੍ਰਹਮ, ਤਾਂ ਕੀ ਨਦਰ ਨਿਹਾਲ, ਗੁਰ ਪੂਰੇ ਕਿਰਪਾ ਕਰੀ, ਕੱਟਿਆ ਦੁਖ ਰੋਗ, ਮਨ ਤਨ ਸੀਤਲ ਸੁਖੀ ਪਿਆ, ਪ੍ਰਭ ਧਿਆਵਨ ਯੋਗ ਰਹਾ, ਔਖਦ ਹਰ ਕਾ ਨਾਮ ਹੈ, ਜਿਤ ਰੋਗ ਨਾ ਵਿਆਪੇ, ਸਾਧ ਸੰਗ ਮਨ ਤਨ ਹਿੱਤੇ, ਫਿਰ ਦੁੱਖ ਨਾ ਜਾਪੇ, ਹਰ ਹਰ ਹਰ ਹਰ ਜਪੀਏ, ਅੰਤਰ ਲਿਵ ਲਾਹੀ, ਕਿਲ ਵਿਖ ਉਤਰੇ ਸੁਧ ਹੈ, ਸਾਧੂ ਸਰੁਨਾਈ, ਸੁਣਤ ਜਪਤ ਹਰ ਨਾਮ ਜਸ, ਤਾਂ ਕਿ ਦੂਰ ਬਲਾਹੀ, ਮਹਾਂਮੰਤਰ ਨਾਨਕ ਥੈ, ਹਰ ਕੇ ਗੁਣ ਗਾਈ। ਬਲਾਵਲ ਮਹੱਲਾ ਪੰਜਵਾਂ, ਪੈ ਤੈ ਉਪਜੈ ਭਗਤ ਪ੍ਰਭੂ, ਅੰਤਰ ਹੋਹੇ ਸ਼ਾਂਤ, ਨਾਮ ਜਪਤ ਗੋਬਿੰਦ ਕਾ, ਬਿਨਸੇ ਪਰਮ ਪ੍ਰਹਤ, ਗੁਰਪੂਰਾ ਜਿਸ ਪੇਟਿਆ, ਤਾਂ ਕੇ ਸੁਖ ਪ੍ਰਵੇਸ਼, ਮਨ ਕੀ ਮਤ ਤਿਆਗੀਏ, ਸੁਣੀਏ ਉਪਦੇਸ਼ ਰਹਾ, ਸਿਮਰਤ ਸਿਮਰਤ ਸਿਮਰੀਏ, ਸੋ ਪੁਰਖ ਦਤਾਰ, ਮਨ ਤੇ ਕਬੂ ਨਾ ਵਿਸਰੇ, ਸੋ ਪੁਰਖ ਅਪਾਰ, ਚਰਨ ਕਮਲ ਸੋਹ ਰੰਗ ਲਗਾ, ਅਚਰਜ ਗੁਰੂ ਦੇਵ, ਜਾਂ ਕੋ ਕਿਰਪਾ ਕਰੋ ਪ੍ਰਭੂ, ਤਾਂ ਕੋ ਲਾਗੋ ਸੇਵ, ਨੈਦ ਨਿਧਾਨ ਅੰਮ੍ਰਿਤ ਪੀਆ, ਮਨ ਤਨ ਆਨੰਦ, ਨਾਨਕ ਕਬੂ ਨਾ ਵਿਸਰੇ, ਪ੍ਰਭ ਪਰਮਾਨੰਦ। ਬਲਾਵਲ ਮਹੱਲਾ ਪੰਜਵਾਂ, ਤ੍ਰਿਸ਼ਨ ਬੁਝਿ ਮਮਤਾ ਗਹੀ, ਨੱਠੇ ਪੈ ਪਰਮਾਹ, ਤਿੱਥ ਪਾਈ ਆਨੰਦ ਪਿਆ, ਗੁਰ ਕੀਨੇ ਧਰਮਾਂ, ਗੁਰ ਪੂਰਾ ਅਰਾਧਿਆ, ਬਿਨਸੀ ਮੇਰੇ ਪੀਰ, ਤਨ ਮਨ ਸਭ ਸੀਤਲ ਪਿਆ, ਪਾਇਆ ਸੁਖਬੀਰ, ਮਹਰਹਾ ਸੋਭਤ ਹਰ ਜਪ ਜਗ ਜਪ ਜਾਗਿਆ, ਪੇਖੇ ਆਪ ਸਮਾਦ, ਪੀ ਅੰਮ੍ਰਿਤ ਤ੍ਰਿਪਤਾਸੀਆ, ਤਾਂ ਕਾ ਇਰ ਸੁਬਾਹਦ, ਆਪ ਮੁਕਤ ਸੰਗੀਤ ਰਹੇ, ਕੁੱਲ ਕੁਟੰਬ ਉਧਾਰੇ, ਸਬਲ ਸੇਵਾ ਗੁਰਦੇਵ ਕੀ, ਨਿਰਮਲ ਦਰਬਾਰ, ਨੀਚ ਅਨਾਥ ਅਜਾਨ, ਮੈਂ ਨਿਰਗੁਣ ਗੁਣਹੀਨ, ਨਾਨਕ ਕੋ ਹੂੰ।

ਸਿਮਕਾਰਤ ਆਨੰਦ ਪਿਆ ਸਿਮਰਤ ਸੁਖ ਸਾਰ ਜਪ ਜਪ ਨਾਮ ਗੋਬਿੰਦ ਕਹਾ ਪੂਰਨ ਵਿਚਾਰਨ ਚਰਨ ਕਮਲ ਗੁਰ ਕੇ ਜਪਤ ਹਰ ਜਪ ਹੋ ਜੀਵਾ ਪਾਰ ਬ੍ਰਹਮ ਅਰਾਤ ਤੇ ਮੁਖ ਅੰਮ੍ਰਿਤ ਪੀਵਾ ਰਹਾਹ ਜੀ ਜਾਂਤ ਸਭ ਸੁਖ ਵਸੇ ਸਭ ਕੇ ਮਨ ਲੋਚ ਪਰ ਵਿਕਾਰ ਨਿਤ ਚਿਤ ਬੁਦਹਿ ਨਹੀਂ ਕੁਛ ਮੋਚ ਧਾਨ ਸੋ ਥਾਨ ਵਸ ਤਨ ਜਹ ਜਪੀਏ ਨਾਮ ਕਥਾ ਕੀਰਤਨ ਹਰਿ ਅੰਤ ਕੰਡਾਨ ਸੁਖ ਸਹਿਜ ਬਸ ਰਾਮ ਮਨ ਤੇ ਕਦੇ ਨਾ ਵਿਸਰੇ ਹੈ ਨਾਥ ਕੋ ਨਾਥ ਨਾਨਕੁਰਵ ਸ਼ਰਨਾਗਤੀ ਜਾਂ ਕੇ ਸਭ ਕੁਛ ਹਾਥ ਬਰਾਵਨ ਮਹੱਲਾ ਪੰਜਵਾਨ ਜੈ ਤੁਮ ਜਦਗਾਰ ਸੁਣ ਪਿਆ ਬ੍ਰਹਮ ਸੁਪਨੇ ਪਾਇਆ ਸਦਾ ਸਮੁੰਦਰ ਨਾਥ ਬਿੰਦ ਸੀਤਲ ਫੁੱਟ ਆਇਆ ਜੀਵ ਤਿਆਰਥਾ ਮੁਆ ਕੁਛ ਕਾਮ ਨਾ ਆਵੇ ਜਨਮ ਹੈ ਰਤਨ ਚਾਇਆ ਕਿਉਂ ਸੋ ਰੰਗ ਲਾਵੇ ਰੇ ਪ੍ਰਾਣੀ ਕਰਨਾ ਕਰੇ ਆਂ ਕੇ ਕਾਢੇ ਕੀਰੀ ਤੇ ਹਸਤੀ ਕਰੇ ਟੁੱਟਾ ਲੈ ਕਾਂਡੇ ਕੰਡ ਜੀਵ ਸਿੱਖ ਸਿੱਤ ਪਜਾ ਪ੍ਰਭ ਕੀਏ ਕਿਰਤ ਕਰਤ ਕਮਾਪ ਸਰਪਲ ਰਵਿਆ ਹਰ ਨਿਰਤ ਹਮ ਤੈ ਕੁਛ ਨਾ ਹੋ ਬਨਾਨ ਸਨ ਪ੍ਰਭ ਸਾਧ ਮੋਹ ਮਗਨ ਕੂਪ ਆਮ ਤੈ ਨਾਨਕ ਗੁਰ ਕਾਢ ਬਲਾਵਲ ਮਹੱਲਾ ਪੰਜਵਾ ਖੋਜਿਤ ਖੋਜਿਤ ਮੈਂ ਤੁਰਾ ਕੁਝ ਹੋ ਬਨ ਥਾਨ ਹਮ ਅਸਲ ਅਸ਼ੇਦ ਭੇਦ ਪ੍ਰਭ ਮੈਂ ਸੇ ਭਗਵਾਨ ਕਾਵ ਦੇਖੋ ਪ੍ਰਭ ਰੰਗ ਜਾਗਣ ਤੇ ਸੁਪਨਾ ਕਰਕੇ ਸੰਗ੍ਰਹ ਸਾਸਤਰ ਸੰਭਵ ਦਰਸ਼ਨ ਕੀ ਪਿਆਸ ਰੂਪ ਨਾ ਰੇਖ ਨਾ ਪੰਚ ਤੱਤ ਠਾਕਰੀ ਅਬਨਾਸ਼ ਧਨ ਧਨ ਤੈ ਈਸ਼ਰ ਸੋ ਅੰਤਰ ਸੋ ਬਾਹਰ ਹੈ ਬੰਸੇ ਤੈ ਪਰਮਾ ਨਾਨਕ ਤਿਸਕਾ ਭੇਟਿਆ ਜਾਂ ਕੇ ਪੂਰਨ ਕਰਮਾ ਬਲਾਵਨ ਮਹੱਲਾ ਪੰਜਵਾ ਜੀ ਜੰਤ ਸੋ ਪ੍ਰਸੰਨ ਪੈ ਦੇਖ ਪ੍ਰਭ ਕਾ ਪ੍ਰਤਾਪ ਕਾਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਾਰਚ ਨਿਵਤ ਰਹਿ ਪਰ ਸ਼ਬਦ ਅਕੂਤ ਪੂਰਨ ਪੈ ਸਮਗਰੀ ਪ੍ਰਭੂ ਨਹਿ ਟੂਟ ਰਹਾ ਸਾਧ ਸੰਗ ਰਤਨਾ ਹਰ ਨਿਤ ਅਕਾਰ ਧਰਮ ਅਰਥ ਕਰ ਕਾਮ ਮੁਖ ਦਿੱਤੇ ਨਹੀਂ ਵਾਰ ਭਗਤ ਹਰਾਤੇ ਹੀ ਕ੍ਰੰਥ ਗੋਬਿੰਦ ਗੋਪਾਲ ਰਾਮ ਨਾਮ ਤਨ ਸੰਜਿਆ ਜਾਂ ਕੇ ਨਹੀਂ ਸਮਾਰ ਸਰਨ ਪਰੈ ਪ੍ਰਭ ਤੇਰੀਆ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਏ ਬੇ ਅੰਤ ਪੁਜਾਈ ਬੁਲਾਵਲ ਮਹੱਲਾ ਪੰਜਵਾਂ ਸਿਮਰ ਸਿਮਰ ਪੂਰਨ ਪ੍ਰਭ ਕਾਰਜ ਪੈ ਰਾਸ ਕਰਤਾਰਪੁਰ ਕਰਤਾ ਵਸੇ ਸੰਤਨ ਕੇ ਪਾਸ ਰਹੋ ਬਿਘਨ ਨਾ ਕਉ ਲਾਗਤਾ ਗੁਰ ਪੈ ਅਰਦਾਸ ਰਖਵਾਲਾ ਗੋਬਿੰਦ ਰਾਹੇ ਭਗਤਨ ਕੀ ਰਾਸ ਤੋਟ ਨਾ ਆਵੇ ਕਦੇ ਮੂਲ ਪੂਰਨ ਭੰਡਾਰ ਚਰਨ ਕਮਲ ਮਨ ਤਨ ਵਸੇ ਪ੍ਰਭ ਗਮ ਅਪਾਰ ਵਾਸਤ ਕਮਾਪਤ ਸਭ ਸੁਖੀ ਕੁਛ ਖੂਨ ਨਾ ਦਿਸੇ ਸੰਤ ਪ੍ਰਸਾਦ ਭੇਟੇ ਪ੍ਰਭ ਪੂਰਨ ਜਗਦੀਸ਼ ਜੈ ਜੈਕਾਰ ਸਵੇ ਕਰੇ ਸਭ ਥਾਨ ਸੁਹਾਇਆ ਜਪ ਨਾਨਕ ਨਾਮ ਨਿਧਾਨ ਸੁਖ ਪੂਰਾ ਗੁਰ ਪਾਇਆ ਬਲਾਵਲ ਮਹੱਲਾ ਪੰਜਵਾ ਹਰ ਹਰ ਹਰ ਅਰਾਧਿਏ ਹੋਈਏ ਅਰੋਗ ਰਾਮ ਚੰਦ ਕੀ ਤਸਕਲਾ ਜਨ ਮਾਰਿਆ ਰੋਗ ਰਹਾ ਗੁਰ ਪੂਰਾ ਹਰ ਜਪੀਏ ਨਿਤ ਕੀਜੇ ਭੋਗ ਸਾਧ ਸੰਗ ਕੇ ਵਾਰ ਰਹਿ ਮਿਲਿਆ ਸੰਯੋਗ ਜਿਸ ਸਮਰਤ ਸੁਖ ਪਾਈਏ ਬਿਨ ਸਹਿਬ ਰੋਗ ਨਾਨਕ ਪ੍ਰਭ ਸ਼ਰਨਾਗਤੀ ਕਾਰਨ ਕਾਰਨ ਯੋਗ ਰਾਗ ਬੁਲਾਵਲ ਮਹੱਲਾ ਪੰਜਵਾਂ ਲੋਕ ਦੇ ਕਰ ਪੰਜਵਾਂ ਇੱਕ ਓਮਕਾਰ ਸਤਿਗੁਰ ਪ੍ਰਸਾਦ ਅਵਰ ਪਾਪ ਸਭ ਤਿਆਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰ ਪੂਰਾ ਅਰਾਧਿਆ ਸਗਲਾ ਦੂਫ ਗਿਆ ਰੱਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾ ਵਾਹ ਪਕੜ ਪਕੜਿਆ ਕੀ ਨਾ ਆਪਣਿਆ ਸਿਮਰ ਆਪੇ ਹੀ ਪ੍ਰਭ ਰਾਤਾ ਭਗਤਨ ਕੀ ਯਾਦ ਜੋ ਜੋ ਚਿਤ ਦੇ ਸਾਧ ਜਨ ਤੋ ਨੀਤਾ ਮਾਨ ਰਹਾ ਕਰਨ ਕਰੇ ਕਰਨਾਥ ਜੀ ਜਨ ਕਲਪੁਰ ਸਹਿ ਸਾਧ ਮਾਨ ਕੁਲਹਿ ਜੋ ਕੀ ਜੋ ਸਮਾਨ ਬਲਾਵਨ ਮਹੱਲਾ ਪੰਜਵਾਂ ਚਰਨ ਕਮਲ ਕਾ ਯਾਤਰਾ ਜਿਨੋ ਪ੍ਰਭ ਆਪ ਪ੍ਰਭ ਚਰਨਾ ਜਨ ਪਰੇ ਤਾਂ ਕਾ ਸਤਿਗੁਰ ਬਾਪ ਰੱਖਣ ਹਰ ਪਾਰ ਪ੍ਰਭ ਤਾਂ ਨਿਰਮਲ ਸੇਵ ਰਾਮ ਰਾਜ ਰਾਮ
ਤਨ ਪ੍ਰਭ ਰਾਤੀਏ ਮਨ ਸਾਧ ਸਮਾਪੈ ਹੈ ਉਤਰਤ ਗੁਣ ਗੋਪਾਲ ਜਸ ਹੁਣ ਗੁਹਮ ਤੇ ਜਮ ਭਾਗੇ ਰਾਮ ਨਾਮ ਆਂਦਨ ਸਭ ਜਾਪੇ ਹੈ ਤਤ ਮਤ ਜਨ ਜੋ ਕੀ ਤਤ ਚਾਖ ਨ ਲਾਗੇ ਕਹਾ ਕਾਮ ਕ੍ਰੋਧ ਮਦ ਮਨ ਮੋਹ ਜਨਸੀ ਅਨੁਰਾਗੇ ਆਂਦਨ ਮਗਨ ਰਸ ਰਾਮ ਰੰਗ ਨਾਨਕ ਕਰਨ ਲਾਗੇ ਬਰਾਵਨ ਮਹੱਲਾ ਪੰਜਵਾਂ ਜੇ ਜੋਤ ਬਸ ਪ੍ਰਭ ਕੈ ਜੋ ਕਹੇ ਸੋ ਕਰਨਾ ਤੈ ਪ੍ਰਸੰਨ ਗੋਪਾਲ ਰਹਿ ਕੋ ਕੁਛ ਨਹੀਂ ਕਰਨਾ ਦੁੱਖ ਨਾ ਲਾਗੇ ਕਦੇ ਤੁਧ ਪਾਰ ਬ੍ਰਹਮ ਚ ਤਾਰੇ ਹੀ ਜਮ ਕਾਂਕਰ ਨੇੜ ਨਾਇਆ ਵੀ ਗੁਰਮੁਖ ਤੋਂ ਪਿਆਰੇ ਰਹੋ ਕਾਰਨ ਕਰ ਸਮਰੱਥ ਹੈ ਤਿਸ ਦਿਨ ਨਹੀਂ ਹੋਰ ਹੋ ਨਾਨਕ ਪ੍ਰਭ ਸਨਕੀ ਸੱਚਾ ਮਨ ਜੋਰ ਬਰਾਵਨ ਮਹੱਲਾ ਪੰਜਵਾਂ ਸਿਮਰ ਸਿਮਰ ਪ੍ਰਭੁ ਆਪਣਾ ਨੱਠਾ ਦੁਖਠਾ ਹੋ ਵਿਸਰਾਮ ਪੈ ਮਿਲ ਸਾਧ ਸੰਗ ਤਾਂ ਕੇ ਬਹੁੜਨਾ ਤਾਉ ਬਲਿਹਾਰੀ ਗੁਰ ਆਪਣੇ ਚਰਨ ਬਲ ਜਾਹੋ ਆਨੰਦ ਸੁਖ ਮੰਗਲ ਬਨ ਰਹਿ ਭੇਖਤ ਗੁਣ ਗਾਉ ਰਹਾਉ ਕਥਾ ਕੀਰਤਨ ਰਾਗ ਨਾਦ ਧੁਨ ਇਹ ਬਣਿਓ ਸੁਆਹੋ ਨਾਨਕ ਪ੍ਰਭੁ ਸੋ ਪ੍ਰਸੰਨ ਪੈ ਬਾਤ ਬਲ ਪਾਉ ਬੁਲਾਵਲ ਮਹੱਲਾ ਪੰਜਵਾਂ ਦਾਸ ਤਰਹਿ ਕੀ ਬੇਨਤੀ ਹਿਰਦ ਕਰ ਪ੍ਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੋਖਣ ਕੋ ਨਾਸ ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣ ਤਾਸ ਕੀਰਤਨ ਨਾਮ ਸਿਮਰਤ ਰਹੋ ਜਬ ਲਗ ਸਾਸ ਘਟ ਸਾਸ ਰਹਾ ਮਾਤ ਪਿਤਾ ਬੰਧਵ ਤੂੰ ਹੈ ਤੂੰ ਸਰਬਨ ਵਾਸ ਨਾਨਕ ਪ੍ਰਭ ਸਰਨਾਗਤੀ ਹੀ ਜਾਂ ਕੋ ਨਿਰਮਲ ਜੋਸ ਬਲਾਵਲ ਮਹੱਲਾ ਪੰਜਵਾਂ ਸਰਬ ਸਹਿਤ ਹਰ ਗਾਈਏ ਸਾ ਭਲਾ ਮੁਲਾਵੈ ਸਾਧ ਸਾਧ ਮੁਖ ਤੇ ਕਹੇ ਸੁਣ ਦਾਸ ਮੁਲਾਵੈ ਸੋਖ ਸਹਿਜ ਕਲਿਆਣ ਰਸ ਪੂਰੇ ਗੁਰ ਕੀਨ ਜੀ ਸਗਲ ਦਿਆਲ ਪੈ ਹਰ ਹਰ ਨਾਮ ਚੀਨ ਰਹਾ ਪੂਰ ਰਹੋ ਸਰਬਤ ਮਹਿ ਪ੍ਰਭ ਗੁਣੀ ਗਹੀਰੋ ਨਾਨਕ ਭਗਤ ਆਨੰਦਮੈ ਪੇਖ ਪ੍ਰਭ ਕੀ ਧੀਰ ਬੁਲਾਵਲ ਮਹੱਲਾ ਪੰਜਵਾਂ ਅਰਦਾਸ ਸੁਣੀ ਦੋਤਾਰ ਪ੍ਰਭੂ ਹੋਏ ਕਿਰਪਾਲ ਰਾਖ ਲੀਆ ਆਪਣੇ ਸੇਵ ਕੋ ਮੁਖ ਨਿੰਦ ਕੁਸਾਰ ਤੁਝੇ ਨਾ ਜੋਹੇ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰੱਖਿਆ ਆਉਂਦੇ ਆਪਣੇ ਹਾਥ ਰਹਾ ਜੀਅਨ ਕਾ ਦਾਤਾ ਏਕ ਹੈ ਵੀਅਨ ਨਹੀਂ ਹੋਸ ਨਾਨਕ ਕੀ ਬੇਨਤੀਆਂ ਮੈਂ ਤੇਰਾ ਜੋਰ ਬੁਲਾਵਲ ਮਹੱਲਾ ਪੰਜਵਾਂ ਮੀਤ ਹਮਾਰੇ ਸਜਨਾ ਰੱਖੈ ਗੋਬਿੰਦ ਹੂੰ ਨਿੰਦਕ ਮਿਰਤਕ ਹੋਏ ਗਹ ਤਮ ਹੋ ਨਚੰਦ ਹੂੰ ਰੁਹਾ ਸਗਲ ਮਨੋਰਥ ਪ੍ਰਭ ਕੀਏ ਭੇਟੇ ਗੁਰਦੇਵ ਜੈ ਜੈਕਾਰ ਜਗਤ ਮੈਂ ਸਫਲ ਜਾਂ ਕੀ ਸੇਵ ਊਚ ਅਪਾਰ ਐਗੰਤ ਹਰ ਸਭ ਜੀ ਜਿਸ ਹਾਥ ਨਾਨਕ ਪ੍ਰਭ ਸਰਨਾਗਤੀ ਜਤ ਕਤ ਮੇਰੇ ਸਾਥ ਬੁਲਾਵਲ ਮਹੱਲਾ ਪੰਜਵਾਂ ਗੁਰਪੂਰਾ ਅਰਾਧਿਆ ਹੋਏ ਕਿਰਪਾਲ ਮਾਰਗ ਸੰਤ ਪਤਾਇਆ ਟੁੱਟੇ ਜਮਜਾਲ ਦੁੱਖ ਭੂਖ ਸੰਸਾ ਮਿਟਿਆ ਗਾਵਤ ਪ੍ਰਭੁ ਨਾਮ ਸਹਿਜ ਸੁਖ ਆਨੰਦ ਰਸ ਪੂਰਨ ਸਭ ਕਾਮ ਰਹਾ ਜਲਨ ਬੁਝੇ ਸੀਤਲ ਪੈ ਰੱਖੇ ਪ੍ਰਭੁ ਆਪ ਨਾਨਕ ਪ੍ਰਭ ਸਰਨਾਗਤੀ ਜਾਂ ਕਾਂਵੜ ਪ੍ਰਤਾਪ ਬੁਲਾਵਲ ਮਹੱਲਾ ਪੰਜਵਾਂ ਧਰਤ ਸੁਹਾਵੀ ਸਫਲਥਾਨ ਪੂਰਨ ਪੈ ਕਾਮ ਭਉ ਨਾਠਾ ਪਰਮ ਮਿਟ ਗਿਆ ਰਵਿਆ ਨਿਤਨਾਮ ਸਾਧਨਾ ਕੇ ਸੰਗਵਤ ਸੁਖ ਸਹਿਜ ਬਸਰਾਮ ਸਾਹੀ ਘੜੀ ਸੁਲੱਖਣੀ ਸਿਮਰਤ ਹਰ ਨਾਮ ਰਹਾ ਪ੍ਰਗਟ ਪੈ ਸੰਸਾਰ ਮੈਂ ਫਿਰ ਤੈ ਪਹਿਲਾਮ ਨਾਨਕ ਤਿਸ ਸਰਨਾਗਤੀ ਘੱਟ ਘੱਟ ਸਭ ਜਹਾਨ ਬੁਲਾਵਲ ਮਹੱਲਾ ਪੰਜਵਾਂ ਰੋਗ ਮਟਾਇਆ ਹੰਗਾ ਪ੍ਰਭੂ ਉਪਜਾ ਸੁਖ ਸਾਂਤ ਵੱਡ ਪ੍ਰਤਾਪ ਅਚਲ ਰੂਪ ਹਰ ਕੀਨੀ ਦਾਤ ਗੁਣ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਹਮ ਤਿਸ ਕੀ ਸਰਨਾਗਤੀ ਜੋ ਸਦਾ ਸੁਹਾਈ ਰਹਾ ਵਿਰਥੀ ਕਦੇ ਨਾ ਹੋਵੀ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ ਹੀ ਬੁਲਾਵਲ ਮਹੱਲਾ ਪੰਜਵਾਂ ਮਾਰ ਮਾਰ ਜਨ ਮਹਿ ਜਨ ਵਿਸਰਿਆ ਜੀਵਨ ਕਾ ਦਾਤਾ ਪਾਰ ਬ੍ਰਹਮਜਨ ਸੇਵਿਆ ਚਾਂਦਨ ਰੰਗ ਰਾਤਾ ਸ਼ਾਂਤ ਸਹਿਜਾ ਆਨੰਦ ਘੜਾ ਪੂਰਨ ਕਈ ਰਾਸ ਸੁਖ ਪਾਇਆ ਹਰ ਸਾਧ ਸੰਗ ਸਮਰਥ ਗੁਣ ਤਾਸ ਰਹਾ ਸੁਣ ਸੁਵਾਨੀ ਅਰਦਾਸ ਜਨ ਤੁਮ ਅੰਤਰ ਜਾਮੀ ਥਾਨ ਥਨੰਤਰ ਰਵ ਰਹੇ ਨਾਨਕ ਸੁਆਮੀ ਬੁਲਾਵਲ ਮਹੱਲਾ ਪੰਜਵਾਂ ਤਾਤਿ ਹੀ ਵਾਉ ਨਾ ਲਾਗੈ ਪਾਰ ਬ੍ਰਹਮ ਸਰਨਾਇ ਚੌਗਿਰਦ ਹਮਾਰੇ ਰਾਮ ਕਾਮ ਬਖ ਲਗੇ ਨਾ ਭਾਈ
ਸਤਿਗੁਰ ਪੂਰਾ ਪੇਠੇ ਹਾਜਨ ਬੰਤ ਗੁਣਾਈ ਰਾਮ ਨਾਮ ਔਖਾ ਦੀਆ ਏ ਕਾਲ ਬੁਲਾਈ ਰਾਮ ਰਾਖ ਲੀਏ ਤਨ ਰੱਖਣ ਹਰ ਕਾ ਪਿਆਰ ਮਕਾਈ ਜੀ ਕਾ ਨਾਨਕ ਕਰ ਪਾਠ।

ਅਨੰਦ ਪੈ ਪੂਰਨ ਪਈ ਸੇ ਬ੍ਰਹਮ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭੂ ਆਪ ਰੋਗ ਮਟਾ ਜਵਾਲੀਅਨ ਜਾਂ ਕਹ ਬੰਡ ਪ੍ਰਤਾਪ ਦੁਖ ਹਮਾਰ ਹੈ ਬਖਸ਼ਿਆ ਨਾਹੂੰ ਆਪਣੀ ਕਲ ਧਾਰੀ ਮਨ ਬਾਤ ਫਲ ਦਿੱਤਿਆ ਨਾਨਕ ਬਲਿਹਾਰੀ ਰਾਗ ਬਲਾਵਲ ਮਹੱਲਾ ਪੰਜਵਾਂ ਦੋ ਪੁੱਲੇ ਘਰ ਸੇਵਾਂ ਇੱਕ ਓਂਕਾਰ ਸਦੋ ਪ੍ਰਸਾਦ ਮੇਰੇ ਮੋਹਨ ਸਵਰਨੀ ਇਹ ਨਾ ਸੁਣਾਵੇ ਸਾਕਤ ਗੀਤ ਨਾਦ ਧੁਨ ਗਾਵਤ ਬੋਲ ਬੋਲ ਅਜਾਇ ਰਹਾਉਣ ਸੇਵਤ ਸੇਵ ਸੇਵ ਸਤ ਸੇ ਭਉ ਸਦਾ ਕਰੋ ਕਰਤਾ ਹੈ ਅਭੇ ਦਾਨ ਭਾਵੋ ਪੁਖ ਪੁਰਖ ਦਾਤ ਹੈ ਮਿਲ ਸੰਗਤ ਹਰ ਗੁਣ ਗਾਏ ਰਸਨਾ ਗਹਾ ਗਹਾ ਗੁਣ ਰਾਤੀ ਨੈਣ ਦਰਸ ਰੰਗ ਲਾਏ ਹੋ ਹੋ ਕਿਰਪਾਲ ਦੀਨ ਦੁਖ ਭੰਜਨ ਮੋਹ ਚਰਨ ਹਿਰਦੇ ਵਸਾਏ ਸਭ ਹੂੰ ਤਲਹ ਤਲੇ ਸਭ ਉਪਰ ਇਹ ਦ੍ਰਿਸ਼ਟ ਦਸਟਾਏ ਅਭਿਮਾਨ ਖੋਏ ਖੋਏ ਖੋਹੇ ਖੋਈ ਹੋਹੂੰ ਮੋਕੋ ਸਤਿਗੁਰ ਮੰਤ ਸੁੜਾਏ ਅਤੁਲ ਅਤੁਲ ਤੁਲ ਨਹਿ ਤੋਲੀਏ ਭਗਤ ਬਸਲ ਕਰ ਪਾਏ ਜੋ ਜੋ ਸ਼ਰਨ ਪਰਿਹੋ ਗੁਰੂ ਨਾਨਕ ਅਭੇ ਦਾਨ ਸੁਖ ਪਾਏ ਬਲਾਵਲ ਮਹੱਲਾ ਪੰਜਵਾਂ ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰ ਹੈ ਨਾਮ ਛਪਾ ਡੰਡੋ ਹੁੰਦ ਵੰਦਨਾ ਅਨਕ ਵਾਰ ਜਾਉ ਵਾਰੇ ਰਹਾ ਉਠ ਤੋਂ ਬੈਠ ਤੋਂ ਸੋਭਤ ਜਾਗਤ ਇਹ ਮਨ ਤੁਝ ਚਿਤਾਰੈ ਸੁਖ ਦੁਖ ਇਸ ਮਨ ਕੀ ਵਰਥਾ ਤੁਝ ਹੀ ਆਗੈ ਸਾਰੇ ਤੂੰ ਮੇਰੀ ਓਟ ਵੱਲ ਬੁੱਧ ਧਨ ਤੁਮ ਹੀ ਤੁਮੇ ਮੇਰੇ ਪਰਵਾਰੇ ਜੋ ਤੁਮ ਕਰੋ ਸੋਈ ਪਲ ਹਮਰੇ ਪੇਖ ਨਾਨਕ ਸੁਖ ਚਰਨਾ ਰਹੇ ਬਲਾਵਲ ਮਹੱਲਾ ਪੰਜਵਾਂ ਸੁਨਿਆ ਦਾ ਪ੍ਰਭ ਤੋਹ ਸਗਲ ਉਧਾਰਨ ਮੋਹੇ ਮਗਨ ਸੰਗ ਪ੍ਰਾਣੀ ਐਸੋ ਮਨੇ ਬਸਾਰਨ ਰਹੋ ਸੱਚ ਵਿਖਿਆ ਲੈ ਗ੍ਰਹਿ ਯਕੀਨੀ ਅਮਰਤ ਮਨ ਤੇ ਅਡਾਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸਤ ਸੰਤੋਖ ਉਧਾਰਨ ਇਨ ਤੇ ਕੱਢ ਲਿਓ ਮੇਰੇ ਸਵਾਮੀ ਹਰ ਪਰੇ ਤੁਮ ਸਾਰਨ ਨਾਨਕ ਇਹ ਬੇਨਤੀਆਂ ਪ੍ਰਾਪੈਨ ਸਾਧ ਸੰਗ ਰਕਤਾਰਨ ਬਲਾਵਲ ਮਹੱਲਾ ਪੰਜਵਾਂ ਸੰਤਨ ਕਹਿ ਸੁਨੀਅਤ ਪ੍ਰਭ ਕੀ ਬਾਤ ਕਥਾ ਕੀਰਤਨ ਆਨੰਦ ਮਗਲ ਤਨ ਪੂਰ ਰਹੀ ਜਨ ਸਦਾ ਰਾਤ ਰਹਾ

ਸ਼ਬਦ ਗਾਏ ਪੇਖ ਪ੍ਰਭ ਦਰਸ਼ਨ ਅੰਮ੍ਰਿਤ ਹਰ ਰਸ ਭੋਜਨ ਖਾਤ ਚਰਨ ਸ਼ਰਨ ਨਾਨਕ ਪ੍ਰਭ ਤੇਰੀ ਕਰ ਕਿਰਪਾ ਸਤਸੰਗ ਮੁਲਾਤ ਬਲਾਵਨ ਮਹੱਲਾ ਪੰਜਵਾਂ ਰਾਖ ਲਈ।

ਜਨਮ ਕੀ ਤ੍ਰਿਸ਼ਨਾ ਨਵਰੀ ਰਾਮ ਰਸੈਨ ਆਤਮ ਧਰਾਪ ਚਾਰਨ ਗਏ ਸਰਨ ਸੁਖ ਦਾਤੈ ਗੁਰ ਕੇ ਚਰਨ ਜਪੇ ਹਰ ਜਾਪ ਸਾਗਰ ਤਰੇ ਭਰਮ ਭੈ ਬਿਨਸੈ ਕੋ ਨਾਨਕ ਠਾਕਰ ਪ੍ਰਤਾਪ ਬਲਾਵਲ ਮਹੱਲਾ ਪੰਜਵਾਂ।

ਨਾਨਕ ਬੋਲੇ ਦਰਗਾਹ ਪਰਿਵਾਰ ਨੂੰ ਰਾਗ ਬਲਾਵਲ ਮਹੱਲਾ ਪੰਜਵਾਂ ਦੋ ਘਰ ਸਤਵਾਂ ਇੱਕ ਓਂਕਾਰ ਸੁਖ ਪ੍ਰਸਾਦ ਸਤਿਗੁਰ ਸ਼ਬਦ ਜਸੋ ਦੀਪਾ ਬਿਨਸਿ ਅੰਧਕਾਰ ਤਹਿ ਮੰਦਰ ਰਤਨ ਖੋਡੀ ਫੁਲੀ ਅਨੁਪਰ ਹੈ ਬਿਸਮਨ ਬਿਸਮ ਪੈ ਜੋ ਪੇਖੋ ਕਹਿਣ ਨਾ ਜਾਹੀ ਬੜਿਆਹੀ ਮਗਨ ਪੈ ਹੂਆ ਸੰਗ ਮਾ ਪੈ ਓਤ ਪੋਤ ਲਪਟਾਈ ਆਲ ਜਾ ਨਹੀਂ।

ਸਾਰਾ ਏਕੇ ਪ੍ਰਹਾਰਾ ਏਕ ਵਸੀਂ ਫਿਰਨਾ ਇੱਕ ਸੰਪੂਰਨ ਏਕੇ ਪ੍ਰਾਣ ਆਧਾਰਾ ਨਿਰਮਲ ਨਿਰਮਲ ਸੁਚਾ ਸੁਚਾ ਸੁਚੋ ਸੁਚਾ ਸੁਚਾ ਹੈ ਅੰਤ ਨਾ ਅੰਤਾ ਸਦਾ ਬੇਅੰਤਾ ਕਉ ਨਾਨਕ ਉੱਚੋ ਉੱਚਾ ਬੁਲਾਵਲ ਮਹੱਲਾ ਪੰਜਵਾ ਬਿਨ ਹਰ ਕਾਮਨਾ ਆਪਤ ਹੈ ਜਾਂ ਸੋ ਰਾਚ ਮਾਚ ਤੁਮ ਲਾਗੈ ਅਮੋਹੀ ਮਹਾਵਤ ਹੈ ਰਹਾ ਅਨਖ ਕਾਮਣੀ ਸੇਹ ਸੋਹਣੀ ਛੋੜ ਖਨ ਹੈ ਜਾਪਤ ਹੈ ਅਜ ਰਹੋ ਇੰਦਰੀ ਰਸ ਪ੍ਰੇ ਰਹੋ ਬਿਖੇ ਠਗੋਰੀ ਖਾਵਤ ਹੈ ਤ੍ਰੈਣ ਕੋ ਮੰਦਰ ਸਾਜ ਸੁਧਾਰਿਓ ਪਾਪ ਆਪਤ ਹੈ ਐਸੇ ਗੜਮੈ ਹੈਠ ਹੀਠ ਲੋ ਭੂਲ ਭੂਲ ਕਿਆ ਪਾਵਤ ਹੈ ਪੰਚ ਦੂਤ ਮੂਡ ਪਰ ਨਠ ਹੈ ਕੇਸ ਵਹਿ ਪ੍ਰਾਪਤ ਹੈ ਦ੍ਰਿਸ਼ਟ ਨਾ ਆਵਤ ਅੰਧ ਅਗਿਆਨੀ ਸੋਇ ਰਹੋ ਮਦਮਾਵਤ ਹੈ ਜਾਲ ਪਸਾਰ ਚੁਗ ਪਸਧਾਰੀ ਪਾਂਖੀ ਜੋ ਪਹਾਵਤ ਹੈ ਕਉ ਨਾਨਕ ਬੰਧਨ ਕੱਟਣ ਕੋ ਮੈਂ ਸਤਿਗੁਰ ਪੁਖਤ ਤੇ ਆਵਤ ਹੈ ਬਲਾਵਲ ਮਹੱਲਾ ਪੰਜਵਾਂ ਹਰ ਹਰ ਨਾਮ ਅਪਾਰ ਅਮੋਲੀ ਪ੍ਰਾਹਨ ਪਿਆਰੋ ਮਨੇ ਅਧਾਰੋ ਚੀਤ ਚਿਤ ਗੋ ਜੈਸੀ ਪਾਨੀ ਰਹੋ ਸਹਿ ਸਮਾਇਓ ਗੁਰੇ ਬਤਾਇਓ ਰੰਗ ਰੰਗੀ ਮੇਰੇ ਤਨ ਕੀ ਚੋਲੀ ਪ੍ਰਿਆ ਮੁਖ ਲਾਗੋ ਜੋ ਬਿਡ ਭੈਗੋ ਸੁਹਾਗ ਹਮਾਰੋ ਕਥਨ ਡੋਲੀ ਗੰਦ ਨਦੀਪਾ ਗੋਤ ਪੋਤ ਅੰਗ ਅੰਗ ਸੰਗ ਮੋਲੀ ਕੌ ਨਾਨਕ ਪਿਆਰ ਵੀ ਸੁਹਾਗਣ ਅੰਤ ਕੀ ਮਰੀ ਬਣੀ ਖੋਲੀ ਬਲਾਵਨ ਮਹੱਲਾ ਪੰਜਵਾ ਗੋਬਿੰਦ ਗੋਬਿੰਦ ਗੋਬਿੰਦ ਮਹੀ ਜਪਤੇ ਪੇਟੇ ਸਾਧ ਪਿਆਰਾ ਤਪਤੇ ਦੁਰਮਤ ਦੂਰ ਪਈ ਰਹਾ ਪੂਰਨ ਪੂਰ ਹੋ ਸਾ ਪੂਰਨ ਸੀਤਲ ਸਾਂਤ ਦਿਆਲ ਪਈ ਕਾਮ ਕ੍ਰੋਧ ਤ੍ਰਿਸ਼ਨਾ ਹੰਕਾਰ ਹਮ ਤੰਤੇ ਹੋਏ ਸਗਲ ਖਈ ਸਤ ਸੰਤੋਖ ਦਿਆ ਧਰਮ ਸੱਚ ਸੰਤਨ ਤੇ ਇਹ ਮਤ ਲਹੀ ਕਉ ਨਾਨਕ ਜਨ ਮਨੋ ਪਸੰਦਾ ਤਿਨ ਕੋ ਸਗਲੀ ਸੋਜ ਪਹੀ ਬਲਾਵਲ ਮਹੱਲਾ ਪੰਜਵਾਂ ਕਿਆ ਹਮ ਜੀ ਹੀ ਜੰਤ ਵਿਚਾਰ ਹੈ ਵਰਨ ਸਕਾਂ ਰਮੋਹੀ ਬ੍ਰਹਮ ਮਹੇਸ਼ ਸਿੱਧ ਮਨ ਇੰਦਰਾ ਬੇਅੰਤ ਠਾਕਰ ਤੇਰੀ ਗਤ ਨਹੀਂ ਪਾਈ ਕਿਆ ਕਥੀਐ ਕੁਛ ਕਥਨ ਨਾ ਜਾਹੀ ਜੈ ਜੈ ਦੇਖਾ ਤੈ ਰਿਹਾ ਸਮਾਈ ਰਹਾ ਜਹ ਮਹਾਭਿਮਾਨ ਦੁਖ ਜਮ ਸੁਣੀਏ ਤਾ ਮੇਰੇ ਪ੍ਰਭ ਤੂੰ ਸਮਾਹੀ ਸ਼ਰਨ ਪਰਿਹੋ ਹਰ ਚਰਨ ਗਹੇ ਪ੍ਰਭੁ ਗੁਰੂ ਨਾਨਕ ਕੋ ਪ੍ਰਭੂਜ ਬਜਾਈ ਬਲਾਵਲ ਮਹੱਲਾ ਪੰਜਵਾ ਆਗਮ ਰੂਪ ਵਨਾਸੀ ਕਰਤਾ ਪ੍ਰਿਤ ਪਵਿੱਤ ਇੱਕ ਨਿਮ ਖੁਜ ਪੀਏ ਅਚਰਜ ਸੁਣਿਓ ਪ੍ਰਾਪਤ ਭੇਟ ਲੈ ਸੰਤ ਚਰਨ ਚਰਨ ਮਰਨ ਲਾਈਏ ਕਹਿਤ ਵਿਧੀਏ ਕਤ ਸੰਜਮ ਪਾਈਏ ਕਉ ਸੁਰਜਨ ਕਹਿਤ ਜੋਗਤੀ ਧਿਆਈਏ ਰਹਾ ਜੋ ਮਨੁੱਖ ਮਨੁੱਖ ਕੀ ਸੇਵਾ ਉਹ ਤਿਸ ਕੀ ਲਈ ਲਈ ਫੁਨ ਜਾਈਏ ਨਾਨਕ ਸ਼ਰਨ ਸਰਨ ਸੁਖ ਸਾਗਰ ਮੋਹਿ ਟੇਕ ਤੇਰੇ ਇਕਨਾਈਏ ਬਲਾਵਲ ਮਹੱਲਾ ਪੰਜਵਾਂ ਸੰਤ ਸਰਨ ਸੰਤ ਟਹਿਲ ਕਰੀ ਹੀ ਤਾਂਦ ਬੋਧੀ ਹਾਰ ਸਗਲ ਜਰੰਗ ਅਵਰ ਕਾਜ ਤੈ ਛੋਟ ਪਰੀ ਰਹਾ ਸੁਖ ਸਹਿਜ ਗਰ ਕਨੋ ਅਨੰਦਾ ਹੈ ਗੁਰ ਤੇ ਪਾਹੋ ਨਾਮ ਹਰੀ ਐਸੋ ਹਰਜਨ ਵਰਨ ਸਕੂ ਗੁਰ ਪੂਰੇ ਮੇਰੀ ਉਲਟ ਧਰੀ ਪੇਖੋ ਮੋਹਨ ਸਭ ਕੈ ਸੰਗ ਓਨਨਾ ਕਾਹੂ ਸਗਲ ਪਰੀ ਪੂਰਨ ਪੂਰੇ ਹੋ ਕਿਰਪਾ ਨਿਤ ਕਉ ਨਾਨਕ ਮੇਰੀ ਪੂਰੀ ਪਰੀ ਬੁਲਾਵਲ ਮਹੱਲਾ ਪੰਜਵਾਂ ਮਨ ਕਿਆ ਕਹਿਤਾ ਹੋਂ ਕਿਆ ਕਹਿਤਾ ਜਾਨ ਪਰਬੀਨ ਠਾਕਰ ਭਰਾ ਮੇਰ ਹੈ ਤੈਸੀ ਅੱਗੇ ਕਿਆ ਕਹਿਤਾ ਰਹਾ ਅਨ ਬੋਲੇ ਕੋ ਤੁਸੀਂ ਪਛਾਣੇ ਜੋ ਜੀਵਨ ਮੈਂ ਹੋਤਾ ਰੇ ਮਨ ਕਾਹੇ ਕਹਾਂ ਲੋੜਕੈ ਕੋ ਫੇਕ ਤੁਸੀਂ ਸੰਗ ਸੁਣਤਾ ਐਸੋ ਜਾਨ ਪੈ ਮਨ ਆਨੰਦ ਜਾਨ ਨਾ ਬੀਹੋ ਕਰਤਾ ਕੋ ਨਾਨਕ ਗੁਰ ਪੈ ਗਿਆਰਾ ਹਰ ਰੰਗ ਨ ਕਬਹੂੰ ਧਰਤਾ ਬਲਾਵਲ ਮਹੱਲਾ ਪੰਜਵਾਂ ਨਿੰਦਕ ਐਸੇ ਹੀ ਚਲ ਪਾਈਐ ਇਹ ਨਿਸ਼ਾਨੀ ਸੁਣੋ ਤੁਮ ਭਾਹੀ ਜੋ ਕਲਰ ਪੀਤ ਗਰੀਐ ਰਹਾ ਜਹ ਦੇਖੇ ਸਿੰਦਰ ਤੋ ਨਿੰਦਕ ਓ ਮਾਹੈ ਪਲੋ ਦੇਖ ਦੁਖ ਭਰੀਏ ਆਨ ਪਹਿਰ ਚਿਤ ਬਹਿ ਨਹੀਂ ਪਹੁੰਚੇ ਬੁਰਾ ਚਿਤਬਤ ਮਰੀਏ ਨਿੰਦਕ ਪ੍ਰਭ ਭੁਲਾਇਆ ਕਾਲ ਨੇੜੇ ਆਇਆ ਹਰ ਜਨ ਸੋ ਬਾਦ ਹਰੀਏ ਨਾਨਕ ਰਾਖਾ ਆਪ ਪ੍ਰਭ ਸਵਾਮੀ ਕਿਆ ਮਾਨ ਸੁਭ ਪ੍ਰਹਿ ਕਰੀਏ ਬਲਾਵਲ ਮਹੱਲਾ ਪੰਜਵਾਂ ਐਸੇ ਕਹੇ ਭੂਲ ਪਰਹਿ ਕਰੇ ਕਰਾਵਹਿ ਮੁਕਰ ਪਾਵੇ ਭੇਕ ਤੁ ਸੁਣ ਸਦਾ ਸੰਗ ਹਰੇ ਰਹਾ
ਕਾਚ ਬਹਾਜਨ ਕੱਚਨ ਛੱਡਨ ਬੈਰੀ ਸੰਗ ਹੇਤ ਸਾਜਨੂੰ ਤਿਆਗ ਖਰੇ ਹੋਬਣ ਕੌਰਾ ਅਨ ਹੋਬਤ ਮਿੱਠਾ ਵਿਖਿਆ ਨਹਿ ਲਵਟਾ ਹੈ ਜਰੇ ਅੰਧ ਕੂਪ ਮੈਂ ਪਰੇ ਹੋ ਪ੍ਰਾਨੀ ਪਰਮ ਗੁਬਾਰ ਮੋਹੇ ਬੰਦ ਪਰੇ ਕਉ ਨਾਨਕ ਪ੍ਰਭੂ ਹੋਤ ਦਿਆਰਾ ਗੁਰ ਭੇਟੇ ਕਾਢ ਹੈ ਵਹਾਂ ਫਰੇ ਬੁਲਾਵਲ ਮਹੱਲਾ ਪੰਜਵਾਂ ਮਨ ਤਨ ਰਸਨਾ ਹਰ ਚੀਨਾ ਪਏ ਆਨੰਦ ਮਿਟੇ ਆਂਦੇ ਸੈਨ ਸਰਬ ਸੂਖ ਮੁੱਕ ਹੋ ਗੁਰਦੀਨਾ ਰਹਿ ਸਿਆਣਪਤੇ ਸਭ ਪਈ ਸਿਆਣਪਤੇ ਸਭ ਪਈ ਸਿਆਣਪ ਪ੍ਰਾ ਮੇਰਾ ਦਾਨਾ ਬੀਨਾ ਹੱਥ ਦੇ ਰੱਖੇ ਆਪਣੇ

ਕਰ ਕਿਰਪਾ ਕਰ ਕਿਰਪਾ ਹਸਤ ਪ੍ਰਭ ਦੀਨੈ ਜਗਤ ਉਧਾਰਨ ਨਾਮ ਖੰਡ ਪ੍ਰਤਾਪ ਦੁੱਖ ਬਿਨਸੈ ਸੁਖ ਆਨੰਦ ਪਰਵੇਸਾ ਤ੍ਰਿਸ਼ਨ ਬੁੱਝੀ ਮਨ ਤਨ ਸਚ ਧਰਾਪ ਨਾਥ ਕੋ ਨਾਥ ਸਰਨ ਸਮਰੱਥਾ ਨਾਨਕ ਸ੍ਰੇਸ਼ਟ ਕੋ ਹਮਾਈ ਬਾਪ ਭਗਤ ਬਸਲ ਪੈ ਹੈ ਭਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਮੁਲਾਵਲ ਮਹੱਲਾ ਪੰਜਵਾਂ ਜਿਸ ਤੇ ਉਪਜਤ ਸੇ ਪਿਛੋਹਨੋਂ ਪਾਰ ਬ੍ਰਹਮ ਪਰਮੇਸ਼ਰ ਧਿਆਇਆ ਕੁਸ਼ਲ ਖੇਮ ਹੋਏ ਕਲਿਆਣ ਰਹਾਉਣ ਗਰ ਪੂਰਾ ਭੇਟਿਓ ਵਡਭਾਗੀ ਅੰਤਰ ਜਾਮੇ ਸੁਗੜ ਸਜਾਣ ਹਾਥ ਦੇਹ ਰਾਖੇ ਆਪਣੇ ਬੜ ਸਮਰੱਥ ਨਿਮਾਣਿਆ ਕੋ ਮਾਣ ਭਰਮ ਪਾਹੈ ਬਿਨਸ ਗਏ ਖਨ ਭੀਤਰ ਅੰਧਕਾਰ ਪਰਟੈ ਚਾਣਾਣ ਸਾ ਸਾ ਅਰਾਧੇ ਨਾਨਕ ਸਦਾ ਸਦਾ ਹਜਾਈਏ ਕੁਰਬਾਨ ਬਲਾਵਲ ਮਹੱਲਾ ਪੰਜਵਾਂ ਦੋਵੇ ਥਾਮ ਰੱਖੇ ਗੁਰ ਸੂਰੈ ਹਲਤ ਪਲਤ ਪਰ ਬ੍ਰਹਮ ਸਵਾਰ ਹੈ ਕਾਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਹਿਜੈ ਮੰਜਨ ਹੋਪਤ ਸਾਧੂ ਧੂਰੈ ਆਵਣ ਜਨ ਰਹੇ ਤਥ ਪਾਈ ਜਨਮ ਮਰਨ ਕਹਿ ਮਿਟੈ ਵਸੂਰੈ ਪਰਮ ਪਹਿਤਰੈ ਛੁੱਟੇ ਪਹਿ ਜਮ ਕਹਿ ਘਟ ਹੈ ਘਟ ਏਕ ਰਹਾ ਭਰਪੂਰੈ ਨਾਨਕ ਸ਼ਰਨ ਭਰਿਓ ਦੁਖ ਪੰਜਨ ਹੀ ਅੰਤਰ ਬਾਹਰ ਮੇਖ ਹਜੂਰ ਸਿੰਘ ਬਲਾਵਲ ਮਹੱਲਾ ਪੰਜਵਾਂ ਦਰਸ਼ਨ ਪੇਖਤ ਸੁਖ ਨਸੈ ਹੈ ਕਬੂ ਨਾ ਹੋ ਦ੍ਰਿਸ਼ਟ ਅਗੋਚਰ ਜੀ ਕੇ ਸੰਗ ਵਸੈ ਰਹਾ ਪ੍ਰੀਤਮ ਪ੍ਰਾਣ ਆਧਾਰ ਸੁਆਮੀ ਪੂਰ ਰਹੇ ਪ੍ਰਭੂ ਅੰਤਰ ਜਾਮੀ ਕਿਆ ਗੁਣ ਤੇਰੇ ਸਾਰ ਸੁਆਮੀ ਸਾਸ ਸਾਸ ਪ੍ਰਭੂ ਤੁਝੇ ਚਤਾਰੀ ਕਿਰਪਾ ਨਿਧ ਪ੍ਰਭ ਦੀਨ ਦਿਆਲਾ ਜੀ ਜੰਤ ਕੀ ਕਰੋ ਪ੍ਰਤਪਾਲਾ ਆਠ ਪੈਰ ਤੇਰਾ ਨਾਮ ਜਨ ਜਪੈ ਨਾਨਕ ਪ੍ਰੀਤ ਲਾਹੀ ਪ੍ਰਭ ਆਪੈ ਹੇ ਬਲਾਵਲ ਮਹੱਲਾ ਪੰਜਵਾਂ ਤਨ ਤਨ ਜੋਬਨ ਚਲਤ ਗਿਆ ਰਾਮ ਨਾਮ ਕਾ ਭਜਨ ਨਕੀਨੋ ਕਰਤਬ ਕਰਨ ਸਭੋਰ ਪਿਆ ਰਹਾ ਅਨਕ ਪ੍ਰਕਾਸ਼ ਭੋਜਨ ਨਿਤ ਖਾਤੈ ਮੁਖ ਦੰਦਾ ਕਸਖੀਨ ਗਿਆ ਮੇਰੀ ਮੇਰੀ ਕਰ ਕਰ ਮੁਠੋ ਪਾਪ ਕਰਤ ਨਹੀਂ ਪਰੀਂਦਿਆ ਮਹਾਂ ਪੁਕਾਰ ਘੋਰ ਦੁੱਖ ਸਾਗਰ ਤਸਮੈ ਪ੍ਰਾਨੀ ਗਲਤ ਪਿਆ ਸਰਨ ਪਰੈ ਨਾਨਕ ਸੁਆਮੀ ਕੀ ਬਾਂਹ ਪਕੜ ਪ੍ਰਭ ਕੱਢ ਲਿਆ ਬਲਾਵਲ ਮਹੱਲਾ ਪੰਜਵਾਂ ਆਪਣਾ ਪ੍ਰਭੂ ਆਇਆ ਚੀਤ ਦੁਸ਼ਮਣ ਦੂਤ ਰਹੇ ਚੱਖ ਮਾਰਤ ਕੁਸ਼ਲ ਪਿਆਹਾ ਮੇਰੇ ਭਾਈ ਮੀਤ ਰਹਾ ਗਏ ਵਿਆਦ ਉਪਾਦ ਸਭ ਨਾਸੀ ਅੰਗੀਕਾਰ ਕੀਓ ਕਰਤਾਰ ਸ਼ਾਂਤ ਸੁਖ ਅਰ ਆਨੰਦ ਘਨੇ ਰਹਿੰਗ ਹੈ ਪ੍ਰੀਤਮ ਨਾਮ ਰਤਿੰਗ ਰਹਾਰ ਹਰ ਜੀ ਹੋ ਤਨ ਰਾਸ ਪ੍ਰਭੂ ਤੇਰੀ ਤੋਂ ਸਮਰੱਥ ਸੁਆਮੀ ਮੇਰਾ ਦਾਸ ਆਪਣੇ ਕੋ ਰੱਖਣ ਹਾਰਾ ਨਾਨਕ ਦਸਾ ਨਾਨਕ ਦਾਸ ਸਦਾ ਹੈ ਚੇਰਾ ਬਲਾਵਲ ਮਹੱਲਾ ਪੰਜਵਾਂ ਗੋਬਿੰਦ ਸਿਮਰ ਹੁਆ ਕਲਿਆਣ ਮਿਟੀ ਅਪਾਦ ਪਿਆ ਸੁਖ ਸੱਚਾਈ ਅੰਤਰ ਜਾਮੀ ਸਿਮਰਿਆ ਜਾਣ

ਮਾਣ ਵਾਹੀ ਮਤਰਾਹੀ ਮਿਟੀ ਵਰਾਹੀ ਦੋਟ ਦੂਤ ਹਰ ਕਰ ਡੈ ਸ਼ਾਨ ਸੁਖ ਸਹਿਜ ਆਨੰਦ ਘਨੇਰੇ ਨਾਨਕ ਜੀਵੇ ਹਰ ਗੁਣੇ ਬਖਾਣ ਬਲਾਵਲ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਪਏ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਪਏ ਨਿਹਾਲ ਰਹਾ ਅੰਗੀਕਾਰ ਕੀਆ ਪ੍ਰਭ ਆਪਣਾ ਦੁਖੀ ਸਗਲ ਹੈ ਪੈ ਹਰਵਾਲ ਕੰਠ ਲਾਹੇ ਰੱਖੇ ਜਨ ਆਪਣਾ ਉਧਰੇ ਲੀਏ ਲਾਏ ਆਪਣੇ ਪਾਲ ਸਹੀ ਸਲਾਮਤ

ਪੰਜਵਾਂ ਮੂਹ ਲਾਲਣ ਸੌ ਪ੍ਰੀਤ ਬਣੀ ਰਹਾ ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ ਐਸੀ ਮਾਧੋ ਖਿੱਚ ਤਣੀ ਦੈਨ ਸਰੈਣ ਮਨ ਮਹਿ ਬਥ ਹੈ ਤੂੰ ਕਰ ਕਿਰਪਾ ਪ੍ਰਭ ਆਪਣੇ ਵਲ ਵਲ ਜਾਉ ਸਿਆਮ ਸੁੰਦਰ ਕਉ ਅਕਥ ਕਥਾ ਜਾਂ ਕੀ ਬਾਤ ਸੁਣੀ ਜੈ ਨਾਨਕ ਦਾਸ ਨੂੰ ਦਾਸ ਕਹੀ ਤੈ ਮੋਇ ਕਹਿ ਕਰੋ ਕਿਰਪਾ ਠਾਕਰ ਆਪਣੀ ਬਲਾਵਲ ਮਹੱਲਾ ਪੰਜਵਾਂ ਹਰ ਕੇ ਚਰਨ ਜਪ ਜਪ ਪ੍ਰਵਾਨ ਗੌਰ ਮੇਰਾ ਪਰ ਪਰਮੇਸ਼ਰ ਤਾਂ ਕਰ ਦੇ ਹਰ ਮਨ ਧਿਆਨ ਰਹਾ ਸਿਮਰ ਸਿਮਰ ਸਿਮਰ ਸੁਖਦਾਤਾ ਜਾਂ ਕਾ ਪੀਆ ਸਗਲ ਜਹਾਨ ਰਸਨਾ ਰਵੋ ਏਕ ਨਰੈਣ ਸੱਚੀ ਦਰਗਾਹ ਬਾਬ ਹੁਮਾਨ ਸਾਧੂ ਸੰਗ ਪ੍ਰਾਪਤ ਜਾਂ ਕਉ ਤਿਨ ਹੀ ਪਾਇਆ ਇਹ ਨਿਦਾਨ ਗਾਹ ਗਾਵੋ ਗੁਣ ਕੀਰਤਨ ਲਿਤ ਸਵਾਮੀ ਕਰ ਕਿਰਪਾ ਨਾਨਕ ਦੀਜੇ ਦਾਨ ਬਲਾਵਲ ਮਹੱਲਾ ਪੰਜਵਾਂ ਰਾਖ ਲਿਖੇ ਸਤਿਗੁਰ ਕੀ ਸਰਨ ਜੈ ਜੈਕਾਰ ਹੁਆ ਜਗ ਅੰਤਰ ਪਾਰ ਬ੍ਰਹਮ ਮੇਰੋ ਤਾਰਨ ਤਰਨ ਰਹਾ ਵਿਸ਼ੰਬਰ ਪੂਰਨ ਸੁਖਦਾਤਾ ਸਗਲ ਸਮੁਖੀ ਪੋਖਣ ਪਰਨ ਥਾਨ ਥਨਾਂਤਰ ਸਰਬ ਨਿਰੰਤਰ ਵਲ ਵਲ ਜਾਈ ਹਰ ਕੇ ਚਰਨ ਜੇ ਜੋਤ ਬਸ ਮੇਰੇ ਸਵਾਮੀ ਸਰਬ ਸਿਦ ਤੁਮ ਕਾਰਨ ਕਰਨ ਆਦਿ ਜਗਾਦ ਪ੍ਰਭ ਰੱਖਦਾ ਆ ਹਰ ਸਿਮਰਤ ਨਾਨਕ ਨਹੀਂ ਡਰਨ ਰਾਗ ਬਲਾਵਲ ਮਹੱਲਾ ਪੰਜਵਾਂ ਕਰ ਅੱਠਵਾਂ ਇੱਕ ਓਂਕਾਰ ਸੁਖ ਪ੍ਰਸਾਦ ਮੈਂ ਨਹੀਂ ਪ੍ਰਭ ਸਭ ਕੁਹ ਤੇਰਾ ਨਿਰਗੁਣ ਉਗੇ ਸਰਗੁਣ ਕੇਲ ਕਰਤਵੇ ਸਵਾਮੀ ਮੇਰਾ ਰਹਿ ਨਗਰ ਮੈਂ ਆਪ ਬਾਹਰ ਪੁਨ ਆਪਣ ਪ੍ਰਭ ਮੇਰੇ ਕਹੋ ਸਗਲ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਹਾ ਕਹੋ ਕਹੋ ਠਾਕਰ ਕਹਿ ਕਹਿ ਤੇਰਾ ਕਾਂ ਕਹੋ ਦਰਾਹੋ ਕਾਂ ਕਹੋ ਬਲਵੰਚਾ ਜੈ ਜੈ ਪੇਖੋ ਤੈ ਤਹਿ ਨੇਰਾ ਸਾਧ ਮੂਰਤ ਗੁਰ ਭੇਟੋ ਨਾਨਕ ਮਿਲ ਸਾਗਰ ਬੂੰਦ ਨਹੀਂ ਅਨਹੇਰਾ ਬਲਾਵਲ ਮਹੱਲਾ ਪੰਜਵਾਂ ਤੂੰ ਸਮਰੱਥ ਕਾਰਨ ਕਾਰਨ ਢਾਕਣ ਢਾਕ ਗੋਬਿੰਦ ਗੁਰ ਮੇਰੇ ਮੋਹਿ ਅਪਰਾਧੀ ਸਰਨ ਚਰਨ ਰਹਾ ਜੋ ਜੋ ਕੀਨੋ ਸੋ ਤੁਮ ਜਾਨੋ ਪੇਖੋ ਠੋਰ ਨਹੀਂ ਕੁਛ ਟੀਠ ਮਕਰਨ ਵੱਡ ਪ੍ਰਤਾਪ ਸੁਣਿਓ ਪ੍ਰਭ ਤੁਮਰੋ ਕੋਟ ਗਾ ਤੇਰੇ ਨਾਮ ਹਰਨ ਹਮਰਾ ਸੁਭਾਵ ਸਦਾ ਸਦ ਭੁੱਲਣ ਤੁਮਰੋ ਬਿਰਧ ਪਤਿਤ ਉਦਰਨ ਕੁਰਨਾ ਮੈਂ ਕਿਰਪਾਲ ਕਿਰਪਾ ਨਿਧ ਜੀਵਨ ਪੰਨ ਨਾਨਕ ਹਰ ਦਰਸ਼ਨ ਬਲਾਵਲ ਮਹੱਲਾ ਪੰਜਵਾਂ ਐਸੀ ਕਿਰਪਾ ਮੁਹੇ ਕਰੋ ਸੰਤਾਂ ਚਰਨ ਹਮਾਰੋ ਮਾਥਾ ਨੈਣ ਦਰਸ ਤਨ ਧੂਰ ਕਰੋ ਰਹਾ ਗੁਰ ਕੋ ਸ਼ਬਦ ਮੇਰਾ ਹੀ ਰਹਿ ਬਸੇ ਹਰ ਨਾਮਾ ਮਨ ਸੰਗ ਧਰੋ ਤਸਕਰ ਪੰਚਨ ਮਾਰ ਠਾਕਰ ਸਗਲੋ ਪਰਮਾ ਮੁਹੇ ਜਰ ਜੋ ਤੁਮ ਕਰੋ ਸੋਈ ਪਲ ਮਨ ਨਹਿ ਪਾਪਨ ਵਿਦਾ ਦੂਰ ਟਰੋ ਨਾਨਕੇ ਪ੍ਰਭ ਤੁਮ ਹੀ ਸਾਤੇ ਸਤ ਸੰਗਤ ਲਹਿ ਮੁਹੇ ਤਰੋ ਗਲਾਵਲ ਮਹੱਲਾ ਪੰਜਵਾਂ ਐਸੀ ਦੇਖਿਆ

ਪਿਆ ਪੁਰਬ ਜਨਮ ਭਗਤ ਰਾਏ ਗੁਰ ਹਰ ਹਰ ਹਰ ਭਜ ਮਈਆ ਭਗਤ ਭਗਤ ਕਰੇ ਹਰ ਪਾਇਆ ਜਾਂ ਹਰ ਹਰ ਹਰ ਹਰ ਨਾਮ ਸੋਈਆ ਭਰਾਵੇ ਆਣ ਆਣ ਮੇ ਦਿਵਸਾਈ ਆਪੇ ਕੋਲ ਕੋਲ ਅੰਗਲਈਆ ਜਿਨ ਕੋ ਠਾਕੁਰ ਕਿਰਪਾ ਤਾਰੀ ਬਾਂ ਪਕੜ ਨਾ ਨਿਕਲ ਲਈਆ।

ਬਰਾਬ ਕੀ ਹੁਕਮਾ ਚਾਨ ਨਾ ਕਹੀ ਤਜ ਆਨ ਸਰਨ ਗਈ ਰਹਾਉ ਪ੍ਰਭ ਕਾ ਚਰਨ ਕਮਲਦਾਰ ਹਾਂ ਜਾਉ ਸਦ ਬਲਹਾਰ ਮਨ ਪ੍ਰੀਤ ਲਾਗਿੰਦਾ ਹੈ ਤਾਂ ਜਾਨ ਕਦੇ ਨਾ ਜਾਏ ਹਰ ਨਾਮ ਰਸਨਾ ਕਹਿਣ ਮਲ ਪਾਪ ਕਲਮਲ ਦਹਿਨ ਚੜ ਨਾਵ ਸੰਤ ਦਾਰ ਪੈ ਧਰੇ ਸਾਗਰ ਪਾਰ ਮਨ ਡੋਰ ਪ੍ਰੇਮ ਪ੍ਰੀਤ ਇਹ ਸੰਦਰ ਮਰੀਤ ਸਜ ਗਏ ਪਾਪਿਕਾਰ ਹਰ ਮਿਲੇ ਪ੍ਰਭ ਨਿਰਕਾਰ ਪ੍ਰਭ ਕੀ ਸਮਾਧ ਚੱਕ ਅਨੰਦ ਪੂਰਨ ਸਾਧ

ਕੇ ਤਨ ਤਨ ਜੋ ਦੁੱਧ ਜਲੇ ਸੰਜੋਗ ਜੋ ਮਾਂ ਕੁੰਦਰ ਬੋਗ ਜੋ ਮਾਤ ਪੁੱਤ ਹਰ ਸਿਮਰ ਨਾਨਕ ਨੇਤ

ਮੇਹੁ ਜਨ ਜੀਵਨਾ ਸਾ ਸੰਗ ਗੌਰ ਬਿਨਾਰਾਂਗਾ ਰਸਨਾ ਬਖਾਨੇ ਨਾਮ ਨਾਨਕ ਦਰਸ਼ਨ ਦਾਨ ਗੁਣ ਗਾਏ ਸੁਣ ਲਿਖਦੇ ਸੋ ਸਰਬ ਫਲਾਂ ਹਲੇ ਕੁਲ ਸਮੂਹ ਕਰਤਨ ਦਾਰ ਸੰਸਾਰ ਦਰਬਾਰ ਹਰ ਚਰਨ ਬਹੁਤ ਆਹੇ ਮਿਲ ਸਾ ਸੰਗ ਜਾ ਗਾਏ ਹਰ ਪੈ ਜਨ ਕੇ ਮਰਾਰ ਹਰ ਨਾਨਕ ਸਰਨ ਦੁਆਰ ਮਲਾਵਲ ਮਹਲਾ ਪਹਿਲਾ ਦਿੱਤੀ ਕਰ ਦਸ ਜਤ ਇਕ ਓਂਕਾਰ ਸਤਿਗੁਰ ਪ੍ਰਸਾਦ ਏਕਮ ਏਕਮ ਕਾਂਦਰ ਲਾਵਰ ਜੋਨੀ ਜਾਤ ਜਲਾ ਕੰਮ ਕੁਛ ਰੂਪ ਨਾ ਦੇਖਿਆ ਕੋ ਜਤ ਕੋ ਜਤ ਕਰ ਦੇਖਿਆ ਜੋ ਦੇ ਦਵਾਏ ਤਿਸ ਕੋਮਲ ਜਾਈ ਗੁਰ ਪ੍ਰਸਾਦ ਪਰਮ ਪਦ ਮਾਈ ਕਿਆ ਜਪ ਜਪ ਬਿਨ ਜਗਦੀ ਜੇ ਗੁਰ ਕੇ ਸ਼ਬਦ ਮਹਿਲ ਕਰਦੀ ਸੇ

ਸ਼ਬਦ ਨਾਲ ਜੁੜਨਾ ਕੋਈ ਪਖੰਡ ਕੀਨੇ ਮੁਕਤ ਨਾ ਹੋਏ ਆਪੇ ਸੱਚ ਕੀਆਂ ਗੱਲ ਜੋੜ ਅੰਡਨ ਅੰਡਜ ਫੋੜ ਜੋੜ ਛੋੜ ਤਦ ਕਾਸ ਕੀਏ ਮੈਂ ਸੰਗਦਾ ਰਾਤ ਦਿਨ ਕੀਏ ਪਵਾਉ ਜਿਨ ਕੀ ਕੰਧੇ ਕਣਾ ਰਾਮ ਨਾ ਦੂਜਾ ਸਰਜਣਾ ਰਾ ਤ੍ਰਿਤੀਆਂ ਬ੍ਰਹਮਾ ਵਿਸ਼ਵੇ ਸਾ ਦੇਵੀ ਦੇਵ ਪਾਏ ਵੇਸਾ ਜੋਤੀ ਜਾਤ ਗਣਤ ਨਾਵੇ ਜਿਨ ਸੱਚ ਜੋਗੀ ਦਾਏ ਕੀਮਤ ਪਾਏ ਰਿਹਾ ਭਰਪੂਰ ਕਿਸ ਨੇੜੇ ਕਿਸ ਅੱਖਾਂ ਦੂਰ

ਇੱਕ ਭਰਮ ਭੁੱਖੇ ਮੋਹ ਪਿਆਸੇ, ਇੱਕ ਰਸ ਚਾਕ ਸ਼ਬਦ ਵਾਸੇ, ਇੱਕ ਰੰਗ ਰਾਤੇ ਕਮਰ ਦੋਰ, ਇੱਕ ਦਰ ਕਰ ਸਾਜੇ ਦੇਖ ਦੋਰ, ਝੂਟੇ ਕੋ ਨਹੀਂ ਵਤਨਾਉ, ਕਬੂ ਨਾ ਸੋਚਿਆ ਕਾਲਾ ਖਾਉ, ਪਿੰਜਰ ਪੰਕੀ ਬੰਦਿਆ ਖੋਏ, ਸ਼ੇਰੀ ਮਰਮੇ ਮੁਕਤ ਨਾ ਹੋਏ।

ਸਭ ਹਮਤਾ ਬੋਝ ਗਾਏ। ਫਲ ਪਾਵੇ ਵਰਤਾ ਤਮ ਜੀਨੇ ਪਖੰਡ ਰਾਜ ਤਤਨੇ ਨਿਰਮਲ ਨਿਰਾਹਰ ਨੇਹ ਕੇਵਲ ਸੂਜੇ ਸਾਚੇ ਨਾ ਲਾਗੇ ਮੁੱਲ ਜੈ ਦੇ ਕੋ ਤੈ ਕੋਇ ਕਾ ਹਰ ਜਿਉ ਉਪਾਏ ਵੇ ਕੋਵੇ ਕਾ।

ਬਾਹਰ ਜਾਦੋ ਵੀ ਤਰ੍ਹਾਂ ਨੇ ਮਰਦੇ ਮਰਦਾ ਰਹਿਣੇ ਕਾਮ ਜਪਾ ਜਾਪ ਜਪੇ ਗੁਨਾਮ ਤੀਨ ਭਵਨ ਮੈਂ ਕੋ ਜਾਣੇ ਸਭ ਸੱਚ ਸੰਯਮ ਸਾਚ ਵਿਛਾਣੇ ਤੇਰਸ ਤਨਵਰ ਸਮੰਦ ਕਰਾਰੇ ਅਮਰਤ ਮੋਲ ਸਿਕਲ ਉਤਾਰੇ।

ਮੇਰੇ ਦਿਲ ਬੱਲੇ ਪਾਏ ਆ, ਗਮ ਘੋਚਣ ਲੱਗਿਆ ਨਾ ਜਾਏ, ਗੁਰ ਕੇ ਸ਼ਬਦ ਹਰ ਰਿਆ ਸਮਾਏ, ਮੰਗਲ ਮਾਇਆ ਮੋਹ ਪਾਇਆ, ਆਪੇ ਸਿਰਸਤ ਦਿਲ ਆਇਆ, ਆਪ ਬਜਾਏ ਸੋਈ ਬੂਝੇ, ਗੁਰ ਕੇ ਸ਼ਬਦ ਦਰ ਕਰ ਸੁਝੇ, ਪ੍ਰੇਮ ਭਗਤ ਕਰੇ ਲਾਏ, ਹਉਮੈ ਮਮਤਾ ਸ਼ਬਦ ਜਲਾਏ।

ਤੇਰੀ ਸ਼ਰਨ ਆਈ ਸੋ ਮਿਲੇ ਜਿਸ ਲੈ ਮਲਾਈ ਸ਼ੁਕਰਵਾਰ ਪ੍ਰਭ ਰਿਆ ਸੁਆਈ ਆਪ ਪਾਏ ਸਭ ਕੀ ਸੁਣਵਾਈ ਗੁਰਮੁਖ ਹੋਏ ਸੋ ਘਰੇ ਵਿਚਾਰ ਸੱਚ ਸੰਜਮ ਕਰਨੀ ਆਸਾਰ ਵਰਤ ਨੇਮ ਨਿਤ ਅਪਰਾਧ ਬੂਜਾ ਬਿਨ ਬੂਝੇ ਸਭ ਭਾਉ ਦੂਜਾ ਸ਼ਨਿਚਰ ਵਾਰ ਸਾਉਣ ਸਾਧ ਵਿਚਾਰ ਹਮੇ ਮੇਰਾ ਪਰਮੇ ਸੰਸਾਰ ਮਨਮੁਖ ਅੰਦਾ ਦੂਜੇ ਪਾਏ ਜਮਦਰ ਪਾਤਾ ਚੋਟਾ ਗਾਏ ਗੁਰਮਤ ਸਾਧੀ ਸਦਾ ਸੁਖੇ ਸੱਚ ਕਰਨੀ ਸੱਚ ਲਵਲਾਏ ਸਤਗੁਰ ਸੇਵੇ ਸੇਡ ਬਾਗੀ ਹਮੇ ਮਾਰ ਸੱਚ ਲਵਾਂਗੇ ਤੇਰੇ ਰੰਗ ਰਾਤੇ ਸਹਿ ਜਸ ਪਾਏ ਤੋ ਸੁਖ ਦਾਤਾ ਲਿਓ ਲਾਏ ਇੱਕ ਤੇ ਦੂਜਾ ਨਾਈ ਖੁਆਏ ਗੁਰਮੁਖ ਪੂਜੇ ਸੋ ਜੀ ਹੋਏ

ਜਾ ਆਦਿ ਵਰਗਾ ਪੈਸੇ ਟਾਜੇ ਜੀ ਜੰਤ ਮਾਇਆ ਹੋਏ ਬਾਜੇ ਦੂਜੇ ਪਾਏ ਪਰਪੰਚ ਲਾਗੇ ਆਵੇ ਜਾਏ ਮਰੇ ਵਾਂਗੇ ਸੰਤ ਗੁਰ ਬੈਠੇ ਸੋ ਜੀ ਪਾਏ ਪਰਪੰਚ ਜੁਗੇ ਸਾਜ

ਕਰਦੇ ਸਾਰੇ ਸਤਿਗੁਰ ਬੇਟੇ ਤਾਂ ਇੱਕੋ ਭਾਏ ਵਿੱਚੋਂ ਦੂਜਾ ਠਾਕ ਰਹਾਏ ਜਿਸ ਦਾ ਸਾਹਿਬ ਡਾਢਾ ਹੋਏ ਇਸ ਨੂੰ ਮਾਰਨਾ ਸਾਕੇ ਗਵਾਏ ਸਾਹਿਬ ਕੀ ਸੇਵਾ ਕਰ ਰਹਿ ਸੁਣਾਈ ਆਪੇ ਬਖਸ਼ੇ ਤੇ ਵਡਿਆਈ।

ਸਹਿਜ ਸ਼ਬਦ ਸਕਾਰਿਆ ਕਰ ਜੋੜ ਗੁਰ ਬਹਿ ਕਰਮ ਨਦੀ ਮਿਲੋ ਸਾਚ ਪਿਆਰਿਆ ਧਨ ਭਾਈ ਭਗਤੀ ਦੇ ਪ੍ਰੀਤਮ ਕਾਮ ਕ੍ਰੋ ਨਿਵਾਰਿਆ ਨਾਨਕ ਮੁਦਨ ਵੇਲ ਸੁੰਦਰ ਦੇਖ ਸਦਾਰਿਆ ਸਚਨ ਵੇ ਲੜੀਏ।

ਸੱਚ ਗਹਿ ਰਹਿ ਭਿੰਡੀ ਰਹਿਣ ਬਲੀ ਦਿਨ ਸਹਾਇ ਰਾਮ ਨਿਜ ਕਰ ਸੋਤਣੀਏ ਬਿਰਮ ਜਗਾਏ ਰਾਮ ਨਵ ਹਾਣ ਨਵ ਤਨ ਸ਼ਬਦ ਜਾਗੀ ਆਪਣੇ ਬਿਰ ਬਾਣੀਆ ਤਜ ਕੋੜ ਕਵਟ ਸੁਭਾਉ ਚਾਕਰੀ ਲੋਗਾਣੀਆਂ ਮੈਂ ਨਾਮ ਹਰ ਕਾ ਹਰ ਕੰਡੇ ਸਾਚ ਜਬ ਨਸਾਣਿਆ ਕਰ ਜੋੜ ਨਾਨਕ ਸਾਚ ਮੰਗੇ ਨਦਰ ਕਰ ਦੁੱਧ ਬਾਣਿਆ ਜਾਗ ਸਲੋ ਨੜੀਏ ਬੋਲੇ ਗੁਰਬਾਣੀ ਰਾਮ ਜਿਨ ਸੁਣ ਮਨ ਅੜੀ ਅਕਤ ਕਹਾਣੀ ਰਾਮ ਅਕਤ ਕਹਾਣੀ ਬੰਦਰ ਬਾਣੀ ਕੋਈ ਬਿਰ ਮੈਂ ਕੋਈ ਬਿਰਲਾ ਗੁਰ ਮੂਜੇ ਉਹ ਸ਼ਬਦ ਸਮਾਏ ਆਉ ਗਏ ਤ੍ਰਿਪਵਨ ਸੂਜੀ ਸੂਜੇ ਰਹਿਆ ਤੇ ਤਪਰਾਤਾ ਸਾਚ ਮਨ ਗੁਣ ਸਾਰਿਆ ਉਹ ਪੂਰ ਰਿਹਾ ਸਰਵ ਟਾਈ ਨਾਨਕਾ ਵਰਤਾਰਿਆ

ਆਪਣਾ ਫਿਰ ਜਾਣੇ। ਮੈਂ ਆਧਾਰ ਤੇਰਾ ਤੋਂ ਕਸਮ ਮੇਰਾ, ਮੈਂ ਤਾਣ ਤਕਿਆ ਤੇਰਾ, ਸਾਹ ਸੋਚਾ ਸਦਾ ਨਾਨਕ ਸ਼ਬਦ ਚਗਨ ਮੇਰੋ। ਸ਼ੰਤ ਮਿਲਾ ਵਾਲਾ ਮਹਲਾ ਚੌਥਾ, ਮੰਗਲ ਏਕ ਓਂਕਾਰ ਸਤਿ ਵਿਸ਼ਾਦ। ਮੀਰਾ ਹਰ ਪ੍ਰਭ ਸਹਿਜੇ ਆਇਆ, ਮਨ ਸੁਖ ਸਮਣ ਰਾਮ, ਗੁਰ ਤੁੱਟੇ ਹਰ ਪ੍ਰਭਾਇਆ, ਰੰਗ ਰਲੀਆਂ ਮਣ ਰਾਮ। ਵਡ ਭਾਗੀਆ ਸੁਹਾਗਣੀ, ਹਰ ਮਸਤਕ ਮਣ ਰਾਮ, ਹਰ ਪ੍ਰਭ ਹਰ ਸੁਜਾਗ ਸੁਹਾਗ, ਨਾਨਕ ਮਨ ਬਣ ਰਾਮ। ਨਿਮਾਣਿਆ ਹਰ ਮਾਣ, ਹਰ ਪ੍ਰਭ ਹਰ ਆਪੇ ਰਾਮ, ਗੁਰਮੁਖ ਆਉ ਪਾਇਆ, ਨਿਤ ਹਰ ਹਰ ਜਾਪੇ ਰਾਮ।

ਲੀਨਾ ਰਾਮ ਭਗਤਾ ਵਿਚਾਲਾਰਨ ਨਾਮ ਹੈ ਗੁਰਮਖਰ ਲੀਨਾ ਰਾਮ ਬਿਨ ਹਰ ਨਾਮ ਨਾ ਜੀਵਦੇ ਜੋ ਜਲ ਬਿਨ ਮੀਨਾ ਰਾਮ।

ਵਿਗਸਿਆ ਹਰ ਹਰ ਲਿਵ ਲਾਈ ਰਾਮ ਹਮ ਮੋਰਕਾ ਮੁਗਦ ਮਲਾਇਆ ਹਰ ਕਿਰਪਾ ਧਾਰੀ ਰਾਮ ਧਨ ਧਨ ਗੁਰੋ ਸਾਵਾਸ ਹੈ ਜਨਮੇ ਮਾਰੀ ਰਾਮ ਜਨਵਟ ਭਾਗੀਆਂ ਵਟ ਭਾਗ

ਪ੍ਰਭੁ ਨਗਾ ਰਾਮ ਅਵਨਾਸੀ ਵਾਰ ਸੁਣਿਆ ਮਨ ਉਪਜਿਆ ਜਾਇਆ ਰਾਮ ਮਨ ਪ੍ਰੀਤ ਲਗੇ ਵਡ ਪਾਗੇ ਕਬ ਮਿਲ ਗਏ ਪੂਰਨ ਪਤੇ ਸਹਿਜ ਮਾਈਏ ਗੋਲ ਮਾਈਏ ਦੇਹ ਸਕੀਏ ਮੋਏ ਮਤੇ ਪ੍ਰਭ ਕਮਲ ਜੋਤੀ ਪਾਇਆ ਬਿਨਵੰਤ ਕਰੋ ਕਿਰਪਾ ਲਿਹੋ ਮੋਹੇ ਲੜ ਲਾਇਆ ਭਇਆ ਸਮਾਹੜਾ ਰਤਨ ਵਸਾ ਰਾਮ ਕੋਜੀ ਕੋਇ ਲਤਾ ਹਰ ਸੰਤਨ ਪਾਹਾ ਰਾਮ ਮਿਲ ਸੰਤ ਪਿਆਰੇ ਦਇਆ ਤਾਰੇ ਕਤੇ ਕਦ ਵਿਚਾਰੋ ਇੱਕ ਚਿੱਤ ਇੱਕ ਮਨ ਪਿਆਏ ਸਵਾਮੀ ਲਾਏ ਪ੍ਰੀਤ ਪਿਆਰੋ ਕਰ ਜੋੜ ਪ੍ਰਭ ਕਰ ਬਿਨੰਤੀ ਮਿਲੇ ਹਰ ਜਸ ਲਾਹਾ ਬਿਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭਾ ਕਮ ਤਾਹਾ ਸਾਹ ਟਲ ਗਣਿਆ ਪੂਰਨ ਸੰਜੋਗੋ ਰਾਮ ਸੁਖੇ ਸਮੂਹ ਪਿਆ ਗਿਆ ਵਜੋਗੋ ਰਾਮ ਮਿਲ ਸੰਤ ਆਏ ਪ੍ਰਭ ਤਾਏ ਬਣੇ ਚੱਜ ਜਾਂਜੀਆਂ ਮਿਲ ਕੱਤਰ ਹੋਏ ਸਹਿ ਟੋਏ ਮਨ ਪ੍ਰੀਤ ਤੋਂ ਜੀਵਾਂਜੀਆਂ ਮਿਲ ਜੋਤ ਜੋਤੀ ਔਰ ਬੋਧੀ ਹਰ ਨਾਮ ਸਭ ਰਸ ਭੋਗੋ ਬਿਨਵੰਤ ਨਾਨਕ ਸਭ ਜੰਤ ਮੇਲੀ ਪ੍ਰਭ ਕਰਨ ਕਰਨ ਜੋਗੋ ਭਵਨ ਸੁਹਾਵੜਾ ਤਰ ਸੁਵਾਂਗੀ ਰਾਮ ਪ੍ਰਭ ਘਰ ਆਈੜਾ ਗੁਰ ਚਰਨੀ ਲਾਗੀ ਰਾਮ ਗੁਰ ਚਰਨ ਲਾਗੀ ਸਹਿ ਜਾਗੀ ਸਗਲ ਇੱਛਾ ਬੰਨੀਆਂ ਮੇਰੀ ਆਸ ਪੂਰੀ ਸੰਤੋਰੀ ਹਰ ਮਿਲੇ ਕੰਤ ਮਛੁਨਿਆ ਆਨੰਦ ਆਂਦਾ ਨਾ ਵਜੇ ਵਾਜੇ ਅਹਿਮਦ ਮਨ ਕੀ ਦਿਆਗੀ ਬਿਨਵੰਤ ਨਾਨਕ ਸੰਤ ਸਵਾਮੀ ਸੰਤ ਸੰਗਲੇ ਬਲਾਗੀ ਮਲਾਵਲ ਮੁੱਲਾ ਭਜਾ ਭਾਵ ਸਲੱਖਣਾ ਹਰ ਘੰਤ ਅਮਰ ਰਾਮ ਤਨ ਅਨਹਦ ਭਜਨ ਰਾ ਜਤਾ ਤਨ ਦਰਬਾਰ ਰਾਮ ਆਨੰਦ ਆਂਦਨ ਵਜੇ ਵਾਜੇ ਦਿਨ ਸੁਰੈਣ ਵਾਹਾ ਤੈ ਰੋਗ ਸੋਨਾ ਤੂੰ ਭਵੇ ਜਨਮ ਮਰਨਤਾ ਰਿਤ ਸਿਤ ਸਦਾ ਰਸਮਰਸਾ ਭਗਤ ਭਰੇ ਭੰਡਾਰਾ ਬਿਨਵੰਤ ਨਾਮ ਬਲਵਾਰ ਮੰਜਾ ਪਾਰ ਪ੍ਰਣ ਤਾਰਾ

ਕੱਟ ਜਮਕੀ ਵਾਸੀ ਰਾਮ ਗਏ ਬਜਾਲੀ ਨਿਦਾ ਕੀ ਨੀ ਅੰਕਰ ਦੋਜਣ ਆਇਆ ਮੋਹ ਮਲਨ ਮੋਹ ਬਿਕਾਰ ਨਾਢੇ ਦੇ ਸੰਗ ਮਲਾਇਆ ਦ੍ਰਿੜ ਧਾਰੀ ਮਨ ਬਿਹਾਰੀ ਮਹਾ ਧਰਮ ਦਾਸੀ ਬਨਵੰਤ ਨਾਗ ਪਈ ਨਿਰਮਲ ਬ੍ਰਹਮ ਮਿਲੇ ਅਵਨਾਸੀ ਸੂਰਜ ਕਣ ਮਿਲੇ ਜਲ ਗਾਉ ਜੋ ਆਰਾਮ ਜੋਤੀ ਜੋਤ ਲਈ ਸੰਪੂਰਨ ਦੀ ਆਰਾਮ ਬ੍ਰਹਮ ਦਿਸੇ ਬ੍ਰਹਮ ਸੁਣੀਏ ਏਕ ਏਕ ਵਖਾਣੀਏ ਆਤਮ ਪਾਸਾਰਾ ਕਰਨ ਹਾਰਾ ਪ੍ਰਭ ਇਹਨਾਂ ਨੀ ਜਾਣੀਏ ਆਪ ਕਰਤਾ ਆਪ ਵਗਦਾ ਆਪ ਕਾਰਨ ਕਈ ਆਪ ਬਨਵੰਤ ਨਾਗ ਸੇ ਜਾਣੇ ਜਿੰਨੀ ਹਰ ਰਸ ਬੀਆ ਮਨਾਵਲ ਮਹੱਲਾ ਪੰਜਾ ਸ਼ਾਂਤੇ ਕੌਂਕਾਰ ਸਭ ਜਾਤ ਸਖੀ ਆਓ ਸਖੀ ਵਸ ਆਓ ਸਖੀ ਅਸੀਂ ਬਿਰਕਾ ਮੰਗਲ ਗਾਵੇ ਮੰਤਾ ਸਖੀ ਮੰਤਾ ਸਖੀ ਮਤ ਆਪਣੇ ਬਰੀ ਨਾ ਪਾਵੇ ਸਜ ਮਾਨ ਮੋ ਬਿਕਾਰ ਦੂਜਾ ਸੇਵ ਏਕ ਨਿਰੰਜਣੋ ਲਗ ਚਰਨ ਸੰਦਿਆਲ ਪ੍ਰੀਤਮ ਸਗਲ ਦੁੱਧ ਵਿਖੰਡਨੋ

ਕਾਰ ਸੁੰਦਰ ਮੋਹਣੀ ਮੋਹਣੀ ਮਹਾਂ ਚਤਰ ਜੰਜਲ ਅਨਕ ਭਾਵ ਦਿਖਾਵੇ ਹੋਏ ਡੇਟ ਮੇਟ ਮਨੇ ਲਾਗੇ ਨਾਮ ਲੈ ਨਾਵੇ ਗ੍ਰਹਿ ਬਨੇ ਤੀਰੇ ਵਰਤ ਪੂਰਾ ਬਾਟ ਕਾਟੇ ਜੋਨੀ ਨਾਨਕ ਭਿਆ ਬੈ ਦਇਆ ਤਾਰੋ ਮੈਂ ਨਾਮਤ ਲੈਟੋਨੀ ਮੋਏ ਨਾਥ ਬ੍ਰਹਿ ਨਾਥ ਜਿਉ ਜਾਨੋ ਤਿਉ ਰਖੋ ਚਿਤਰਾਈ ਮੋਏ ਨਾਈ ਰੀ ਜਾਓ ਕਹਿ ਮੁਕੋ ਨੈ ਚਤਰ ਸੁਖ ਸੁਜਾਨ ਬੇਦੀ ਮੋਹੇ ਦਰਗੁਣ ਗੁਣ ਨਹੀਂ ਨੈ ਰੋਪ ਤੋਨ ਨੈਣ ਮੰਗੇ ਜੈ ਭਾਵੇ ਤੈ ਰਖ ਤੁਹੀ ਜੈ ਜੈ ਜੈ ਅਭੈ ਸਗਲ ਜਾ ਕੋ ਕਰਨ ਬਾਤ ਕਦ ਕਿਨੇ ਲਖੋ ਨਾਨਕ ਮੈਂ ਅਭੈ ਸੇ ਸੇ ਵਗਾ ਜਿਉ ਜਾਨੋ ਤਿਉ ਮੋਹੇ ਰਖੋ ਮੋਹੇ ਮਛਲੀ ਤੁਮ ਨੀਰ ਤੁਝ ਬਿਨ ਕਿਉਂ ਸਰੇ ਮੋਹੇ ਚਾਤਰ ਤੁਮ ਮੋਦ ਤ੍ਰਿਪਤੋ ਮੁਖ ਬਰੇ ਮੁਖ ਬਰੇ ਹਰੇ ਪਿਆਸ ਮੇਰੀ ਜੀ ਅਪਰਾਣ ਬਦੇ ਲਾਡ ਨੇ ਲਾਡ ਲੜਾਏ ਸਾਮੇ ਮੇਰ ਮਾਰੀ ਹੋਏ ਕਦੇ ਚੀਤ ਜਦਵਾ ਮੇਟੇ ਅੰਧਾਰੇ ਜਿਉ ਆਸ ਜੰਗ ਵੀ ਦਿਨ ਚੜੇ ਨਾਨਕ ਭਿਆ ਪਏ ਪਰੇ ਸੰਗ ਮੇਲੀ ਮਛਲੀ ਨੀ ਨਾ ਵਿਸਰੇ ਧਨ ਧਨ ਮਾਰੇ ਭਾਗ ਘਰ ਆਇਆ ਫਿਰ ਮੇਰਾ ਸੋਹੇ ਭੰਗ ਦੁਆਰ ਸਗਲਾ ਬਨ ਹਰਾ ਹਰਾ ਰਾ ਸਵਾਮੀ ਸੋਗੇ ਗਾਮੀ ਅਨੰਤ ਮੰਗਲ ਰਵਣਾ ਨਵਲ ਨਵ ਤਨ ਨਵਾਲਾ ਕਮਨ ਰਸਨਾ ਗੁਣ ਬਨਾ ਮੇਰੀ ਸੇਜ ਸੋਹੀ ਤੇ ਅਗ ਮੋਹੀ ਸਗਲ ਸਹਿਸਾ ਦੋਗਰਾ ਮਨਵੰਤ ਨਾਨਕ ਭਿਆਂਬੇ ਮੇਰੀ ਆਸ ਪੂਰੀ ਮਿਲੇ ਸਵਾਮੀ ਅਪਰੰਪਰਾ ਬੁਲਾਵਲ ਮਹੱਲਾ ਪੰਜਵਾਂ ਸ਼ੰਤ ਮੰਗਲ ਇੱਕ ਓਂਕਾਰ ਸਤਿ ਸ਼ਾਸ ਲੋਕ ਸੁੰਦਰ ਸਾਂਤ ਦਿਆਲ ਪ੍ਰਭ ਸਰਵ ਸੁਖਾਂ ਨਿਰਮੀਓ ਸੁਖ ਸੰਗ ਪ੍ਰਭੇਟਿਆ ਨਾਨਕ ਸੁਖੀ ਹੋਤ ਇਹੋ ਜੀਓ ਚੰਤ ਸੁਖ ਸਾਗਰ ਪ੍ਰਭਾਈਏ ਜਾ ਹੋਏ ਭਾਗੋ ਰਾਮ ਮਾਨਨ ਮਾਨ ਵਜਾਈਏ ਕਰ ਚੰਨੀ ਲਾਗੋ ਰਾਮ ਛੋੜ ਸਿਆਨ ਚਾਤਰੀ ਦੁਰਮਤ ਬੋਧਿਆਗੋ ਰਾਮ ਨਾਨਕ ਬਹੁ ਸ਼ਰਨਾਈ ਰਾਮ ਕੀ ਫਿਰ ਹੋਏ ਸੁਹਾਗੋ ਰਾਮ ਸੋ ਪ੍ਰਭ ਤਾਜ ਕਤ ਲਾਗੇ ਜਿਸ ਬਿਨ ਮਰ ਜਾਂਗੇ ਰਾਮ ਲਾਜ ਨਾ ਹੋਏ ਗਿਆਨ ਵਤੀ ਮਤੀ ਦੁਰਜਾਨ ਵਰਮਾਈਏ ਰਾਮ ਪਤਤ ਮਾਨ ਭਰਾ ਬਤਿਆ ਕਰੇ ਕਹੋ ਕਰੇ ਰਾਮ ਨਾਨਕ ਭਗਤ ਪਾਓ ਕਰ ਦਿਆ ਕੀ ਜੀਵਨ ਪਦਵਾਈਏ ਰਾਮ ਸ੍ਰੀ ਗੋਪਾਲ ਨਾਚਰੇ ਵਲ ਗਈਏ ਦੋ ਚਰਨ ਰਚਨਾ ਰਾਮ ਪ੍ਰਭ ਭਗਤ ਵਚਲਨਾ ਸੇਵੀ ਕਾਇਆ ਕਾਕ ਰਚਨਾ ਰਾਮ ਭ੍ਰਮ ਹੋਈ ਨਾ ਦੁਖ ਨਾ ਜਾਣੀ ਕੋਟ ਜੋਨੀ ਵਸਣਾ ਰਾਮ ਨਾਨਕ ਬਿਨ ਰਵਰ ਜੇ ਜਾਣਾ ਮੇਟਾ ਕਿਰਮ ਬਸਵਾ ਰਾਮ ਲਾਏ ਬਰੋ ਭਗਵੰਤ ਸੰਗੇ ਹੋਏ ਮਿਲੇ ਬਿਰਾਗ ਰਾਮ ਚੰਦਨ ਚੀਰ ਸੁਮਨਸਾ ਹੋਮੇ ਵਿਗਤਿਆਗ ਰਾਮ ਈ ਤੋ ਨ ਡੋਲੀਏ ਆ ਸੇਵਾ ਜਾਗ ਰਾਮ ਨਾਨਕ ਜਿਨੋ ਰਾਇਆ ਆਪਣਾ ਸਾ ਟਲ ਸੋਗ ਰਾਮ ਬਲਾਵਲ ਮੱਲਾ ਵਜੋ ਹਰ ਕੋ ਜੋੜ ਬੋਗਿਓ ਮਿਲ ਸਾਧੂ ਸੰਗੇ ਰਾਮ ਗੁਣ ਗੋਬਿੰਦ ਸਤ ਗਾਈਏ ਪ੍ਰਭ ਕੇ ਰੰਗੇ ਰਾਮ ਸੋਰ ਪ੍ਰਭ ਦੀ ਸੇਵੀਏ ਪਾਈਏ ਫਲ ਮੰਗੇ ਰਾਮ ਨਾਨਕ ਪ੍ਰਭ ਚੰਦੀ ਜਬੰਤ ਰੰਗੇ ਰਾਮ ਇੱਕ ਦਿਨ ਪ੍ਰਭ ਨਾ ਵਿਸਰੇ ਜਿਨ ਸਭ ਕੇ ਜਦੀਨਾ ਰਾਮ ਬਿਟ ਬਾਗੀ ਮੈਂ ਲਾਵੜਾ ਗੁਰਮੁਖ ਬਿਰਜੀਨਾ ਰਾਮ ਬਾਂ ਮਕਾੜਾ ਦੌਂਦੇ ਕਾਢਿਆ ਕਰਬਨਾ ਲੀਨਾ ਰਾਮ ਨਾਉ ਜਬਤ ਨਾ ਜੀਵੇ ਸੀਤਲ ਮਨਸੀਨਾ

ਸਾਨੂੰ ਯਾਦ ਆ ਸਲੋਕ ਮਲਾ ਜੋਤਾ ਹਰ ਤਮਾਰ ਪਰ ਗਾ ਗਿਆ ਕਰਨਾਥ ਬੁਲਾਵ ਰਾਗ ਅਵਦੇਸ਼ ਗੁਰੋ ਸੁਣ ਮੰਨਿਆ ਤੁਰ ਮਾਤਾ ਗਾ ਬੁਰਾ ਬਾਗ ਸਾਵਧ ਅਨਸਰੈਣ ਗੁਣ ਚਰੇ ਹਰ ਹਰ ਉਰ ਲਿਵ ਲਾਗ ਸਮੰਤਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ਼।

ਕਰੀਏ ਜੋ ਕਿ ਮਨ ਮਾਨ ਬੋੜੀ ਤੂੰ ਹਰ ਪ੍ਰਭ ਆਪ ਗਾਮੈ ਸਭ ਤੁਦ ਅਪਾਇਆ ਤੂੰ ਆਪੇ ਆਵਰਦਾ ਸਭ ਜਗਤ ਪਾਇਆ ਤੂੰ ਆਪੇ ਦਾੜੀ ਲਾਈਏ ਆਪੇ ਗੁਣ ਗਾਇਆ ਹਰ ਤਿਆਵ ਪਵਦੋ ਤਿਨ ਸਰਦ ਅੰਤ ਲੈ ਛਡਾਇਆ ਜਨ ਸੇਵਿਆ ਤਿਨ ਸੋ ਪਾਇਆ ਹਰ ਨਾਮ ਸਮਾਇਆ ਸਲੋਕ ਮਹਲਾ ਤੀਜਾ ਦੂਜੇ ਪਾਏ ਭਲਾ ਬੰਦਾ ਹੋਈ ਮਨਮੁਖ ਤਾਏ ਨਾ ਪਾਏ ਪਖੰਡ ਪਵਦਾ ਹੋਈ ਪਾਰ ਬ੍ਰਹਮ ਨਾ ਪਾਇਆ ਜਾਏ ਮਨ ਰਟਾ ਕਣਕਵਾਣੇ ਤਾਏ ਨਾ ਕੋਈ ਪਾਏ ਨਾਨਕ ਗੁਰਮੁਖਾ ਵਿਚਾਰੀਏ ਵਿੱਚੋਂ ਆਪ ਪਾਏ ਆਪੇ ਆਪ ਬ੍ਰਹਮ ਹੈ ਪਾਰ ਬ੍ਰਹਮ ਵਸਿਆ ਮਾਰੇ ਜੰਮਣ ਬਰਨਾ ਕੱਢਿਆ ਜੋਤੀ ਜੋਤ ਮਲਾਏ ਮਲਾ ਤੀਜਾ ਮਿਲਾਵਲ ਕਰੋ ਤੂੰ ਪਿਆਰਿਓ ਇੱਕ ਸਾਂ ਸਿਉਲੇ ਬੁਲਾਏ ਜਨਮ ਮਰਨ ਤੋਂ ਕੱਢੀਏ ਸੱਚੇ ਰਹਿ ਸਵਾਏ ਸਦਾ ਮਿਲਾਵਲ ਹੈ ਜੇ ਚੱਲੇ ਸੰਗ ਪਾਏ ਸਤਸੰਗਤ ਬਹਿ ਭਾਉ ਕਰ ਸਦਾ ਹਰ ਕੇ ਗੁਣ ਗਾਏ ਨਾਨਕ ਸਹਿਜਨ ਸੋਹਣੇ ਜੇ ਗੁਰਮੁਖ ਮੇ ਬੁਲਾਏ ਪਾਣੀ ਸਭਨਾ ਜੀਆਂ ਵਿੱਚ ਹਾਰ ਆਵ ਸੋ ਭਗਤਾਂ ਕਾ ਮੇ ਤਾਰਾ ਸਭ ਕੋਈ ਹਰ ਕਹਿ ਬਸ ਭਗਤਾਂ ਕੇ ਆਨੰਦ ਕਰ ਹਰ ਭਗਤਾਂ ਕਾ ਮਿਲ ਈਸ਼ਰ ਪੱਤਰ ਸਿਉ ਨਿਸਲ ਜਾਂ ਡੰਗ ਤਰ ਹਰ ਭਗਤਾਂ ਕਾ ਹੈ ਕਸਮ ਸੋ ਭਗਤ ਜਨ ਚਿਤ ਕਰ ਤੁਧਰ ਅਪੜ ਕੋਈ ਨਾ ਸਕੇ ਸਭ ਚੱਕ ਚੱਕ ਪੈ ਚੜ ਸਲੋਕ ਮਲਾ ਦੀਜਾ ਬ੍ਰਹਮ ਦੇ ਬ੍ਰਹਮ

ਸਿੰਘ ਸੁਹਾਓ ਮਨ ਹਟਾ ਕਰਮ ਕੁਹਾਣੇ ਫਿਰ ਵਰ ਜੋਨੀ ਵਾਏ ਗੁਰਮੁਖ ਜਨਮ ਸਭ ਲੈ ਜਿਸ ਨੂੰ ਆਪੇ ਲੈ ਮਿਲਾਏ ਨਾਨਕ ਨਦਰੀ ਨਦਰ ਗਏ ਤਾਂ ਨਾਮ ਤਨ ਬੱਲੇ ਵਾਏ ਬਾਣੀ ਸਭ ਵਡਾਈਆਂ ਹਰ ਨਾਮ ਜਾ ਹਰ ਗੁਰਮਤਾਈਏ ਜੇ ਵਸ ਮੰਗੇ ਸਾਈ ਪਾਈਏ ਜੇ ਨਾਮ ਚਿਤ ਲਾਈਏ।

ਕਾ ਮੱਲਾ ਤੀਜਾ ਸਤਿਗੁਰ ਦੇ ਖਾਲੀ ਕੋ ਨਹੀਂ ਮੇਰੇ ਪ੍ਰਭ ਮੈਂ ਬੁਲਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜਿਹਾ ਹੋਏ ਜੇ ਤੇ ਆਵਲ ਪਾਏ ਗੁਰ ਕਾ ਸ਼ਬਦ ਅਵਰਦਾ ਹੈ ਸਭ ਤੇ ਨਾਮ ਮੰਗਵਾਏ ਹਰ ਰਾਜਾ ਵੀ ਸੰਤੋਖ ਆ ਸੱਚ ਵ ਸਿਮਰਨ ਆਏ ਸੱਚ ਤੇ ਮਰਵੰਤ ਪਾਇਆ ਅਨਰਤ ਸ਼ਬਦ ਵਜਾਏ ਸੱਚੋ ਤੈ ਤੇ ਭਰਿਆ ਗੁਰ ਕੇ ਸਹਿ ਸਵਾਏ ਨਾਨਕ ਜਨ ਅੰਦਰ ਸੱਚ ਹੈ ਸੇ ਜਨ ਛਬੇ ਨਾ ਕਿਸੇ ਦੇ ਜਵਾਏ ਮਹਲਾ ਤੀਜਾ ਗੁਰ ਸੇਵਾ ਤੇ ਰਮਾਈਏ ਜਾਂ ਕੁੰਦ ਕਰੇ ਮਾਣ ਤੇ ਦੇਵ ਤੇ ਪਏ ਸੰਜੀਵਾ ਦੇ ਦੇ ਹਾਮੇ ਮਾਰ ਮਲਾਈਆਂ ਗੁਰ ਕੇ ਜਦ ਸਜੇ ਨਾਨਕ ਸਹਿਜੇ ਮਿਲ ਰਹੇ ਨਾਮ ਵਡਿਆਈ ਦੇ ਪੌੜੀ ਗੁਰ ਸਤਿਗੁਰ ਵਿੱਚ ਨਾਵੇ ਕੀ ਵੱਡੀ ਵਡਾਈ ਹਰ ਕਰਦੇ ਆਓ ਦਾਈ ਸੇਵਕ ਸੇਖ ਸਾਓ ਵੇਖ ਵੇਖ ਜੀਵਨ ਉਹਨਾਂ ਅੰਦਰ ਦੇ ਭਾਈ ਨੰਦਕ ਦੌੜ ਵਡਿਆਈ ਵੇ ਨਰਕਣ ਉਹਨਾਂ ਪਰਾਇਆ ਭਲਾ ਨਾ ਸੁਕਾਈ ਕਿਆ ਵੇਖ ਕਿ ਜਗ ਮਾਰੀ ਜਾਂ ਸੱਚੇ ਸਿਉਣ ਆਈ ਜੇ ਗੱਲ ਕਰਦੇ ਭਾਵੇ ਸਾਂ ਨਿਤ ਨਿਤ ਚੜੇ ਸੁਆਈ ਸਭ ਜਗ ਜਗ ਮਰੇ ਲਗਾਈ ਸਲੋਕ ਮਲਾ ਤੀਜਾ ਤ੍ਰੇਕੇ ਆਸਾ ਦੂਜੇ ਪਾਉਗੀ ਜੋ ਮੋਹ ਮਾਇਆ ਚਿਤ ਲਾਏ ਹਰ ਸੁਖ ਪੱਲਰ ਤਿਆ ਗਿਆ ਨਾਮ ਵਿਸਾਰ ਦੁਖ ਪਾਏ ਮਨ ਮੁਖ ਅਨਿਯ ਦਲੇ ਜਨਮ ਮਰੇ ਵਿਰਾਵੇ ਜਾਏ ਕਾਰਜ ਸਿਧਨਾ ਹੋਈ ਅੰਤ ਕਿਆ ਵਜੋ ਦਾਏ ਜੇ ਕਰਮ ਹੋਏ ਤੇ ਸਰ ਸਤਿਗੁਰ ਮਿਲੇ ਜੋ ਹਰ ਹਰ ਨਾਮ ਧਿਆਏ ਨਾਵਲ ਤੇ ਜਨ ਸਦਾ ਸੋ ਪਾਈਨ ਜਨ ਨਾਨਕ ਤਿਨ ਬਲ ਜਾਏ ਮਲ

ਤਾਦਰੇ ਜਾਂ ਝੋਡੇ ਅੰਕਾਰ ਅਸਾ ਮਨਸਾ ਮਾਰੇ ਨਿਰਾਸ ਹੋਏ ਗੁਰ ਸ਼ਬਦੀ ਵਿਚਾਰ ਪੌੜੀ ਜਿੱਥੇ ਜਾਈਏ ਜਸ ਮੈਂ ਤੱਤੇ ਹਰਸਾਈ ਅੱਗੇ ਸਭਾ ਮੇ ਵਰਦਾ ਹਰ ਸੱਚਾ ਨਿਆਈ ਕੁੜਿਆਰਾਂ ਕਹਿ ਮੋਹ ਵਿਣ ਗਏ ਸੱਚ ਭਗਤ ਵਡਾਈ ਸੱਚ ਸੱਚ ਸਾਹਿਬ ਸੱਚਾ ਨਾਉ ਹੈ ਸਿਰ ਨਿੰਦਕ ਸ਼ਾਈ ਜਨ ਨਾਨਕ ਸੱਚ ਰਾਜਾ ਗੁਰਮੁਖ ਸੁਖ ਪਾਈ ਸਲੋਕ ਮਹਲਾ ਤੀਜਾ ਸਤਿਗੁਰ ਭਾਗ ਪੂਰੇ ਭਾਗ ਸਤਿਗੁਰ ਪਾਈਏ ਜੀ ਹਰ ਪ੍ਰਭ ਭਗਤ ਕਰੇ ਉਹ ਪਾਵਾਂ ਸਿਰ ਪਾਏ ਨਾਉ ਪ੍ਰਾਪਤ ਹੋਏ ਅੰਤਰ ਸੀਤਲ ਸਾਏ ਹਿਰਦੇ ਸਦਾ ਸੁਗੋਏ ਅੰਮ੍ਰਿਤ ਖਾਣਾ ਪਹਿਨਣਾ ਨਾਨਕ ਨਾਏ ਵਡਿਆਈ ਹੋਏ ਮਹਲਾ ਤੀਜਾ

ਡੰਡਾ ਗੋਲੇ ਕਰ ਸਤਿਗੁਰ ਰਾਖੇ ਘਰ ਕਮਾਵਣ ਕੋ ਦੀਏ ਹਰ ਸੇਵੇ ਕੀ ਅਸੀਂ ਵਡਿਆਈ ਦੇਖੋ ਹਰ ਸੰਤੋ ਜਿਨ ਵਿੱਚੋਂ ਕਾਇਆ ਨਗਰੀ ਦੁਸ਼ਮਣ ਦੋ ਸਭ ਮਾਰ ਕੱਢੀਏ ਹਰ ਹਰ ਕਰਬਾਲ ਹੋਆ ਭਗਤਾਂ ਜਨ ਰੋਬਰ।

ਜੇ ਮਾਏ ਸੁਣਦਾ ਸੁਣਦੇ ਕਮ ਨਾ ਜਾਗੇ ਮਾਇਆ ਮੋਹ ਪਿਆਰ ਨਾਮ ਨਾ ਚੇਤੇ ਸ਼ਬਦ ਨਾ ਵਿਚਾਰੇ ਇਹ ਮਨਮੁਖਾ ਕਾ ਵਿਚਾਰ ਹਰ ਨਾਮ ਨਾ ਪਾਇਆ ਫਿਰ ਸਾਜਨ ਗਵਾਇਆ ਨਾਨਕ ਜਮ ਮਾਰ ਕਰੇ ਗਵਾਰ ਬਾੜੀ।

ਪਾਤਰਾਂ ਬਤਾ ਵਸਾਓ। ਭਗਤੀ ਨਾ ਕਹੋ ਸਨ ਮੁਖ ਵੇ ਸੋ ਰਾਸ ਰਹੇ ਵੇ ਮੁਖ ਬਸ ਬਾਹੋ। ਹਰ ਕੇ ਨਾਮ ਕੇ ਵਪਾਰੀ ਹਰ ਭਗਤ ਹੈ ਜਮ ਜਗਾਤੀ ਤਨਾ ਨੇੜ ਨਾ ਜਾਹੋ।

ਜਨ ਪਰਮ ਲਾਇਆ ਗੁਰਮਸਾਧੀ ਨਾਮ ਮਨ ਵਰਜਿਆ ਅੰਤਨ ਨਾਮ ਦਇਆ ਕਿਆ ਮਾਇਆ ਦਾਸ ਹੈ ਮੈਂ ਜਪ ਦਿਲਾਇਆ ਆਪ ਤਰਿਆ ਕੁਲ ਆਪ ਤਰਿਆ ਕੁਲ ਤਾਰੇ ਤਨ ਜਣੇ ਦੀ ਮਾਇਆ ਸਦਾ ਸਹਿਜ ਸੋਨ ਵਰਸਿਆ ਸੱਚੇ ਸੋਨ ਲਾਇਆ ਬ੍ਰਹਮਾ ਬਿਸ਼ਨ ਮਾਂ ਦਿਓ ਤ੍ਰੈ ਗੁਣ ਬੋਲੇ ਹਾਮੇ ਮੋਹ ਵਧਾਇਆ ਪੰਡਤ ਪੜ ਪੜ ਮੋਨੀ ਮਾਵਾ ਬੋਲੇ ਦੂਜੇ ਪੈ ਜੋ ਦਲਾਇਆ ਚੌਕੇ ਜੰਗਮ ਨਿਰਾਸੀ ਬੋਲੇ ਬਿਣ ਪਰ ਦੱਤ ਨਮਾਇਆ ਮਨਮੁਖ ਮੰਗੇ ਸਦਾ ਬ੍ਰਹਮ ਬੋਲੇ ਤਿੰਨੀ ਬਿਰਤਾ ਜਨਮ ਗਾਇਆ ਨਾਨਕ ਨਾਮ ਰੱਤੇ ਸਹੀ ਜਨ ਸਮਝਦੇ

ਪੰਨੇ ਪਾਏ ਮਾਲਾ ਤੀਜਾ ਕਾਲ ਮਾਰ ਮਨਸਾ ਸਮਾਣੀ ਅੰਤਰ ਅੰਦਰ ਮਨ ਨਾਉ ਅੰਦਰ ਜਾਗੇ ਕਦੇ ਨਾ ਸੋਵੇ ਸਹਿਜੇ ਅੰਮ੍ਰਿਤ ਪਿਆਉ ਮਿੱਠਾ ਬੋਲੇ ਅੰਤ ਬਾਣੀ ਅੰਦਰ ਹਰ ਗਾਉ ਨਿਜ ਕਰ ਵਾਸਾ ਸਦਾ ਸੋਦੇ ਨਾਨਕ ਤਿੰਨ ਮਜਾ ਸਦਾ ਗੋੜੀ ਹਰ ਤਨ ਰਤਨ ਜਵੇਰੀ ਸੋ ਗੁਰ ਹਰ ਤਨ ਹਰ ਪਾਸੋਂ ਦੇ ਵਾਇਆ ਜੇ ਕਿਸੇ ਕੋ ਦਿਖਾਵੇ ਤਾਂ ਕੋਈ ਕੋ ਮੰਗ ਲਏ ਅੱਗੇ ਕੋਈ ਕਿਉਂ ਦਵਾਈ ਹਸਨ ਜੋਰ ਕਿਸੇ ਨਾ ਝਾਈ ਮੁੰਡਾਇਆ ਜਿਹਨੂੰ ਸਤਿਗੁਰ ਨਾਲ ਹਰ ਸਦਾ ਲਾਏ ਤੇ ਸਰ ਧਨ ਕੀ ਮਾਂਡਾ ਹੱਥ ਆਵੇ ਜਿਸ ਨੂੰ ਕਰਦੇ ਧੁਲ

ਟੋਕਾਏ ਗੁਰ ਕੇ ਜਾਬਰ ਜਾਲੀਏ ਤਾਏ ਵਿੱਚੋਂ ਜਾਏ ਧਨ ਮਨ ਹੋਵੇ ਉਜਰਾ ਨਾਮ ਅਵਸੇ ਮਨ ਆਏ ਨਾਨਕ ਮਾਇਆ ਕਾ ਮਾਰਨ ਨਾਨਕ ਮਾਇਆ ਕਾ ਮਾਰਨ ਚਾਹੁੰਦਾ ਹੈ ਗੁਰਮੁਖ ਮਾਇਆ ਜਾਏ ਬਾਣੀ

ਕਾਮਨਾ ਕਾ ਮਾਨ ਜਿੱਤੇ ਕੋ ਵੇਖੇ ਤਿੱਤੇ ਮੇਰਾ ਸਤਿਗੁਰਾ ਹਰ ਬਖਸ਼ਣ ਸਭ ਜਹਾਨ ਜੇ ਸਤਿਗੁਰ ਨੂੰ ਮਿਲੇ ਸੋ ਮੰਨੇ ਸੋ ਹਲਤ ਬਲ ਸਿੱਜੇ ਜੇ ਵੇ ਮੁੱਖ ਹੋਵੇ ਸੋ ਮੇਰੇ ਬ੍ਰਿਟ ਸਨ ਜਨ ਨਾਨਕੇ ਵਾਲੂ ਆ ਮੇਰਾ ਸਵਾਮੀ ਹਰ ਸੱਜਣ ਵਰਗ ਜਾਣ।

ਮੱਲਾ ਬੈਲਾ ਕੋਈ ਵਾਏ ਕੋਇਲਣੇ ਕੋਈ ਪਾਏ ਕਲਿਆਣ ਨਾਨਕ ਨਾ ਜਾਵੀ ਕੋਈ ਕਾਏ ਨਿਦਾਨ ਮਹਲਾ ਤੀਜਾ ਜਿਸ ਮਨ ਵਸਿਆ ਧਰਿਆ ਸੋਏ ਨਾਨਕ ਜੋ ਭਾਵੇ ਸੋਏ ਬੌੜੀ ਭਰਾਰ ਪ੍ਰਮ ਦਿਆਲ ਸਾਗਰਦਾਰਿਆ ਗੁਰਪੁਰੀ ਮਿਹਰਵਾਨ ਭ੍ਰਮ ਭਮਾਰਿਆ ਕਾਂ ਕ੍ਰੋਧ ਵਿਕਰਾਲ ਦੋ ਸਵਾਰਿਆ ਅਮਤ ਨਾ ਉਦਾਨ ਘੰਟ ਤਾਰਿਆ

ਚਿਰ ਜਨ ਦੋਟਾ ਸੇਤੀ ਬਰੜੀ ਜਨ ਸਿਉਂ ਬਾਤ ਕਰਨ ਨਾਨਕ ਸਾਕਤ ਨਰਕ ਮੈਂ ਜਮ ਬਦੇ ਦੁਖ ਸਾਨ ਪਈਏ ਕਿਤਕ ਮਾਮ ਦੇ ਜਿਮ ਰਾਕੇ ਤਿਵੇਂ ਰਹਨ ਮਹਲਾ ਤੀਜਾ ਜਿਨੀ ਸਤਗੁਰ ਸੇਵਿਆ ਤਾਣ ਤਣ ਦੇਸ ਸਾਂਗਰਾਸੇ ਜਮ ਜੋ ਨਾ ਸਕੇ ਦਿਸ ਹਿਰਦੇ ਹਰ ਹਰ ਨਾਵ ਰਸ ਕਮਲਾ ਸੇਵਕ ਦਿਸ ਹਰਦਾਸਾਂ ਕਾ ਦਾਸ ਹੋਏ ਪਰਮ ਪਦਾਰਥ ਦਿਸ

ਸੰਤ ਜਿਨ੍ਹਾਂ ਸੰਤ ਪੌੜੀ ਜੋ ਬੋਲੇ ਪੂਰਾ ਸਤਿਗੁਰੂ ਪਰਮੇਸ਼ਰ ਸੁਣਿਆ ਸੋਈ ਵਰਤਿਆ ਜਗਤ ਮੈਂ ਕੜ ਕੜਮ ਬਣਿਆ ਬਹੁਤ ਵਡਾਈਆਂ ਸਾਹਿਬ ਨੈ ਜਾਈ ਗਣਿਆ ਸੱਚ ਸਹਿਜ ਅਨੰਦ ਸਤਿ ਪਾਸ ਸੱਜੀ ਗੁਰਮਣੀਆਂ

ਪਿਛਲੇ ਗਣੇ ਸੰਗਤਰ ਬਖਸ਼ ਲਏ ਸਤਸੰਗਤ ਨਾਲ ਲਾਏ ਜਿਉਂ ਮੁਟੇ ਗਲੀਆਂ ਨਾਲੀਆਂ ਟੋਬਿਆ ਗਿਆ ਜਾਂ ਜਲ ਜਾਏ ਪਏ ਵਿੱਚ ਸਤਸ੍ਰੀ ਮਿਲ ਪਿੱਤਰ ਪਾ ਮੰਗੋ ਜਾਵੇ ਇਹ ਵਡਿਆਈ ਸਤਗੁਰ ਵੈ ਵਿੱਚ ਜਿੱਤ ਮਿਲ ਗਏ ਤਿਸ ਨਾ ਆਪੋ ਕੁਦਰੇ ਹਰ ਸਾਂਤ ਤੜ ਆਵੇ ਨਾਨਕ ਚਰਚ ਦੇਖੋ ਮੇਰੇ ਹਰ ਪ੍ਰਭ ਸੱਚੇ ਸਾਖਾ

ਸੰਸਾਰ ਬ੍ਰਹਮ ਸੰਗਾਰੀ ਦੇ ਪੱਤਰ ਕਲਤਰ ਲਛਮੀ ਮਾਇਆ ਏ ਤਜੋ ਜੀ ਜਾਨੀ ਰੇ ਕੈਦ ਕਬੀਰ ਸਨੋਰੇ ਸੰਤੋ ਮਿਲ ਹੈ ਸਾਰਗ ਬਾਣੀ ਰੇ ਬਲਾਵਲ ਬਿਦਨ ਵਰੋਂ ਭਾਰਨ ਜਾਨੋ ਹਰ ਗੁਣ ਕਥਤ ਸੰਤ ਬਰਾਨੂ ਮੇਰੇ ਬਾਬਾ ਮੈਂ ਬੋਰਾ ਸਭ ਕਲਕ ਸਿਆਨੀ ਮੈਂ ਬੋਰਾ ਮੈਂ ਬਿਗਰਿਓ ਬਿਗਰੇ ਮਤ ਬੋਰਾ ਰਾਓ ਆਪ ਨਾ ਬੋਰਾ ਰਾਮ ਕਿਉਂ ਬੋਰਾ ਸਤਗੁਰ ਯਾਰ ਗਏ ਪਰਮ ਬੋਰਾ ਮੈਂ ਬਿਗਰੇ ਆਪਣੀ ਮਤ ਗੁਆਈ ਮੇਰੋ ਪਰਮ ਭੁੱਲੋ ਮਤ ਗੁਆਈ ਸੋ ਬੋਰਾ ਜੋ ਆਪ ਜਾਣੇ ਤਾਂ ਕੋ ਜਾਣੇ ਅਭੇ ਨਾ ਵਾਤਾ ਸੋ ਕਬੂ ਨਾ ਵਾਤਾ ਕਹਿ ਕਮੀਰ ਰਾਮੇ ਰੰਗਰਾਤਾ ਬੁਲਾਵਲ ਰਹਿਤਾ ਚ ਬੰਦ ਕਰਨ ਜਾਈਏ ਚੁਣ ਖਾਈਏ ਗੰਦਾ ਜੋ ਮਕਾਰਨ ਛੋਟੀ ਪਾਪੀ ਮਨਵਾਉਂਦਾ ਕਿਉਂ ਛੋਟੋ ਕੈਸੇ ਤੁਰੋਂ ਪਾਓ ਜਲਦ ਬਾਰੀ ਰਾਖ ਰਾਖ ਮੇਰੇ ਮੀਟ ਲਾ ਜਨ ਸਰ ਦੁਆਰੀ ਰਹੋ ਮਿਕੇ ਮਿਕੇਗੀ ਬਾਨਾ ਧੱਜੀ ਨਾ ਜਾਈ ਅਣਕ ਯਤਨ ਕਰ ਆਗੀਏ ਫਿਰ ਫਿਰ ਲਵਟਾਈ ਜਰਾ ਜੀਵਨ ਜਵਨ ਗਿਆ ਕੇ ਯਕੀਨ ਨੇਕਾ ਇਹ ਜੀ ਰਾਜਨ ਮੌਲ ਕੋ ਕੋ ਢੀ ਲਗਮੀਕਾ ਆ ਕਮੀਰ ਮੇਰੇ ਬਾਤ ਹੋਏ ਤੂੰ ਸਰਮ ਵਿਆਪੀ ਤੂੰ ਸਮ ਸਰਨ ਜਾਲ ਮੋਹੇ ਸਮ ਸਰਭਾਪੀ ਬਲਾਵਲ ਨੇ ਤੁਹਾਡਾ ਕੋਈ ਗਾਗਰ ਆਨੇ ਲੇਬਤ ਜੀਓ ਤਾਨਾ ਬਾਨਾ ਕਹਿਣਾ ਸੋਚੇ ਹਰ ਹਰ ਰਸਲ ਡਿਓ ਹਮਾਰੇ ਕੋਲ ਕੋਨੇ ਰਾਮ ਕਹੀਓ ਜਾਊਗੀ ਮਾਲਾ ਲੈਣ ਮੋਦੇ ਤਬਦੇ ਸੋਨਾ ਪਯੋ ਰਹੋ ਸੁਨੋ ਜਟਾਨੀ ਸੁਨੋ ਦਰਾਨੀ ਆਚਾਰ ਜੇ ਹੋਇਓ ਸਾਤ ਸੋਤ ਨਾ ਮੁੰਡੇ ਹੋਏ ਇਹ ਮੁੰਡਿਆ ਕਿਉਂ ਨਾ ਹੋਇਓ ਸਰਨ ਸੁਖਾਂ ਕਾ ਏ ਕਰ ਸਵਾਮੀ ਸੋ ਗੁਰ ਨਾਮ ਦਈਓ ਸੰਤ ਵਰ ਲਾਗੀ ਭੈ ਜਨ ਰਾਗੀ ਹਰ ਨਾਕ ਸਨ ਲਾਗ ਬਦਲਿਓ ਕਰਦੇ ਦੇ ਪੱਧਰ ਕੀ ਜੋੜੀ ਗੁਰ ਕੋ ਸ਼ਬਦ ਲਈਓ

ਸਦਾ ਬਣੇਗੀ। ਜੋ ਤੋਈ ਤਾਰੇ ਤੇਰਾ ਕਟਾਉ ਸਾਹਿਬ ਜਡਾਈ, ਜੇ ਕਿ ਜਾਸ ਅਵਰ ਕਰੇ ਪਰਮੇਤਰੀ, ਮਤ ਤੂੰ ਜਾਣੇ ਤੇਰੇ ਕਿਤੇ ਕੰਮ ਆਈ। ਇਹ ਸਾ ਪਰਮੇਤਰੀ ਭਾਵ ਦੂਜਾ ਹੈ, ਖਿਣਵੇਂ ਜੋੜ ਵੇ ਸਭ ਜਾਏ, ਮੇਰੇ ਮਨ ਆਸਾ ਕਰ ਪ੍ਰੀਤੋਂ ਸਾਜੇਗੀ। ਜੋ ਤੇਰਾ ਕਾਲਿਆ ਸਭ ਤਾਏ ਬਾਏ, ਆਸਾ ਮਨਸਾ ਸਭ ਤੇਰੀ ਮੇਰੇ ਸਾਮੀ, ਜੈਸੀ ਤੂੰ ਆ ਕਰਾਏ ਤੈਸੀ ਗੁਆਲ ਕਰਾਈ। ਕਿਸ ਕਿਸੀ ਕੇ ਹੱਥ ਨਹੀਂ ਮੇਰੇ ਸਵਾਮੀ, ਐਸੀ ਮੇਰੇ ਸਤਿਗੁਰ ਬੋਝ ਲਜਾਈ। ਜਨ ਨਾਨਕੀ ਆਸ ਤੂੰ ਜਾਣੇ, ਹਰ ਦਰਸ਼ਨ ਦੇਖ ਹਰ ਦਰਸ਼ਨ ਦੇ ਵਧਾਈ, ਗੋਡ ਮਹੱਲਾ ਚੌਦਾ। ਐਸਾ ਸੇਵੀਏ ਨਿਤਿਆਈਏ, ਜੋ ਕਿਰਵੇ ਕਿਰਵੇ ਸਭ ਕਰੇ ਬਿਨਾਸਾ। ਜੇ ਤਿਆਗ ਔਰ ਕਿਆਲ ਕੀਜੀਏ, ਤਾਂ ਹਰ ਨਿਫਲ ਸਭ ਕਾਲ ਗਵਾਸਾ। ਮੇਰੇ ਮਨ ਸੇਵੋ ਸੁਣਦਾਤਾ ਸਵਾਮੀ, ਜੇ ਸੇਵੀਏ ਸਭ ਭੁੱਖ ਲਗਾਸਾ। ਮੇਰੇ ਮਨ ਹਰ ਉਪਰ ਕੀਜੇ ਪਰਵਾਸਾ।

ਕੰਡਾਸਾ ਅਵਨੀ ਵੈਸਾ ਕਹੋ ਹਰ ਆਪਣੇ ਸਵਾਮੀ ਮੈਂ ਜੋ ਤੁਮਰੇ ਦੋਕ ਤਤਕਾਲ ਕੰਡਾਸਾ ਸੋ ਐਸਾ ਬੜਾ ਛੋਟ ਅਵਨੀ ਵੈਸਾ ਅਵਰ ਪੈ ਕਹੀਏ ਅਵਰ ਪੈ ਕਹਿ ਮਨ ਲਾਜ ਮਰਾਸਾ ਜੋ ਸੰਸਾਰੇ ਕਹਿ ਕਟੰਬ ਮਿੱਤਰ ਭਾਈ ਦੇਸੇ ਮਨ ਮੇਰੇ ਤੇ ਸਭ ਆਪਣੇ ਸੁਹਾਇ ਮਿਲਾਸਾ ਜਿਤਨ ਅਣਕਾ ਸੁਹਾ ਹੋਏ ਨਾਏ ਤਿਸ ਦਿਨ ਨੇੜੇ ਕੋ ਨਣਕਾਸਾ ਮਨ ਮੇਰੇ ਆਪਣਾ ਸੇਵਦ ਰਾਧੀ ਜੋ ਤੋਦੋ ਬਕਰੇ ਤੋ ਸੁਕਾਸਾ ਤਿਸਕਾ ਪਰਵਾਸਾ ਕਿਉਂਕਿ ਜੇ ਮਨ ਮੇਰੇ ਜੋ ਅੰਤਿਮ ਅੰਸਰ ਰਘਨਾ ਸੁਕਾਸਾ ਹਰ ਜਪ ਮਨ ਕਰਮ ਦੇ ਲੈ ਜਾਪੋ ਤਿੰਨ ਅੰਤ ਛਡਾਏ ਜਿਨ ਹਰ ਵੇਚ ਦਾਸਾ ਜਨਨ ਕੰਤਨ ਨਾਮ ਜਪੋ ਸੰਤੋ ਇਹ ਛੋਟਨ ਕਾ ਸਾਜਾ ਪਰਵਾਸਾ ਗੌਂਡ ਮਹਲਾ ਚੌਥਾ ਹਰ ਸਿਮਰਤ ਸਾਧੋ ਆਨੰਦ ਸੁਖ ਅੰਤਰ ਸਾਤ ਸੀਤਲ ਮਨ ਆਪਣਾ ਜੈਸੇ ਸਤ ਸੂਰ ਬਲਦਾ ਗੁਰ ਸਤ ਦੇਖ ਲੈ ਜੈ ਸਭ ਤਪਨਾ ਮੇਰੇ ਮਨ ਅੰਦਨ ਤਾਏ ਨਾ ਵਰ ਜਪਨਾ ਜੈ ਕਹਾ ਤੁਝ ਰਾਖੇ ਸਭ ਟਾਈ।

ਹੱਥ ਨਾਲ ਪਾਇਆ ਮੇਰੇ ਸਵਾਮੀ ਤੈਨੂੰ ਕਹਿ ਚਰਨਾ ਮਲੋ ਹਰ ਦਸਣਾ ਸ਼ਬਦ ਵਸਾਣ ਰਾਮ ਰਸ ਪਾਵੋ ਉਹ ਤਮ ਸੰਤ ਪਿਓ ਬੜਬਣਾ ਤੇ ਜਨ ਕੀ ਮਿਠਾਈ ਹਰਾਪ ਵਧਾਈ ਉਹ ਕਟੇ ਨਾ ਕਢਾਈ ਕਹਿ ਕਿਸੇ ਤੇ ਜਨ ਕੀ ਮਿਠਾਈ ਹਰਾਪ ਵਧਾਈ ਉਹ ਕਟੇ ਨਾ ਕਿਸੇ ਕਢਾਈ ਇੱਕ ਤਿਲ ਤਿਲ

ਸਭ ਤੋਂ ਰੁਕ ਲਈਏ। ਮੇਰੇ ਮਨ ਹਰ ਜਪ ਹਰ ਨਿਤ ਬੜੀਏ, ਹਰ ਮਨ ਕੋਈ ਮਾਰ ਜਵਾਲ ਨਾ ਸਾਕੇ, ਤਾਂ ਮੇਰੇ ਮਨ ਘਾਤ ਘੜਾਈਏ ਰਹੋ। ਹਰ ਪ੍ਰਪੰਚ ਕੀ ਹਾਲ ਸਾਹਿਬ ਕਰਦੇ, ਮੈਂ ਜਾਪੇ ਆਪਣੀ ਜੋਤ ਰਹੀਏ। ਹਰ ਏਕੇ ਬੋਲੇ ਹਰੇਕ ਬੁਲਾਏ, ਗੁਰ ਪੂਰੇ ਹਰੇ ਮੰਗਾਈਏ, ਹਰ ਅੰਤਰ ਨਾਲ ਭਾਰੇ ਨਾਲੇ, ਕਹੋ ਤਿਸ ਪਾਸੋ ਮਨ ਕਿਆ ਚੋ ਰਹੀਏ। ਨੇ ਕਵਟ ਸੇਵਾ ਕੀਜੇ ਹਰ ਕੇ ਰਹੀ, ਤਾਂ ਮੇਰੇ ਮਨ ਸਭ ਸੁਖ ਪਈਏ। ਜਿਸ ਦੇ ਵਸ ਸਭ ਕਿਛ ਸੋ ਸਭ ਤੋਂ ਵੱਡਾ, ਸੋ ਮੇਰੇ ਮਨ ਸਦਾ ਧਿਆਈਏ। ਜਨਨ ਕਸੂਰ ਨਾਲ ਹੈ ਤੇਰੇ, ਹਰ ਸਦਾ ਧਿਆਏ ਤੋ ਤੁਧ ਲੈ ਛੱਡੀਏ।

ਸੋਂ ਅਰਜਾ ਰਿਹਾ ਕਸਮ ਗਲੇ ਭਗਤ ਧਾਰੇ ਸਾਹ ਲੈ ਕੇ ਲੈ ਤੋਦਰੇ ਹਰ ਗੁਣ ਗਾਇ ਲੈ ਮਨ ਸਮਝਿਆ ਛੋੜ ਡਵਾਈ ਲੈ ਆਪਣੇ ਰਹਿਣ ਕੋ ਢੋਰ ਨਵਾਏ ਕਾਏ ਵਰ ਕੇ ਜਾਈ ਲੈ ਰਹੋ ਜੈਸੇ ਮੈਗਲ ਇੰਦਰੀ ਰਸ ਪਰੇ ਰਿਹਾ ਤੂੰ ਲਗਾ ਪਰਿਓ ਕਣਾ ਮਿਲੇ ਜੋ ਪੰਖੀ ਗੰਤਰ ਹੋਏ ਫਿਰ ਵਿਚਰੇ

ਔਰਤ ਪਰ ਲੋ ਨਿਕੁਮ ਜਾਰ ਜਾਂਕੀ ਕਦਮਿਤ ਕਈ ਨ ਜਾਏ ਸੋ ਪ੍ਰਭ ਮਨ ਮੇਰੇ ਸਦਾ ਧਿਆਏ ਆਏ ਨਾ ਜਾਵੇ ਨਿਚਲ ਧਨੀ ਬੇਅੰਤ ਗੁਨਾ ਤਾਂ ਕੇਤ ਗਨੀ ਲਾਲ ਨਾਮ ਜਾਗੇ ਭੰਡਾਰ ਸਭ ਦੇਵੇ ਆਧਾਰ।

ਕਰਮੇ ਕੋਈ ਨਾ ਉਤਰਤ ਮਾਰ ਹੋ ਭੁੱਲੇ ਕੋ ਕਰ ਮਾਰਗ ਮਾਇਆ ਅਵਰਤ ਤਿਆਗ ਹਰ ਭਗਤੀ ਲਾਇਆ ਜਨਮ ਮਰਨ ਕੀ ਧਰਾਤ ਮਿਟਾਈ ਗੁਰਪੁਰੇ ਕੀ ਬੇਅੰਤ ਮਿਟਾਈ ਗੁਰਪ੍ਰਸਾਦ ਔਰਤ ਕੌਣ ਗਾਸ ਅੰਧਕਾਰ ਮੈਂ ਭਿਆਵਰ ਗਾਸ ਜਿਨ ਕੀਆ ਸੋ ਗੁਰ ਤੇ ਜਾਣਿਆ ਗੁਰ ਕਿਰਪਾ ਤੇ ਮੁਕਤ ਮਨ ਮਾਨਿਆ

ਵਰਵਰ ਮੈਸੋਰੇ ਕੋ ਜਾਣਾ ਜੋਤਰ ਭਾਵੇ ਸੋ ਪਰਮਾ ਰਹੋ ਵਰਚਨ ਨੀ ਜਾਂ ਕੰਮ ਲਾ ਲਾਗੇ ਦੋ ਦਸ ਬ੍ਰਹਮ ਤਾਂਕਾ ਭਾਗੇ ਗੁਰ ਕੀ ਸੇਵਾ ਭਾਏ ਮਾਨ ਗੁਰੂ ਪਰ ਸਦਾ ਕੁਰਬਾਨ ਗੁਰ ਕਾ ਦਰਸ਼ਨ ਦੇਖ ਨਾਲ ਗੁਰ ਕੀ ਸੇਵਾ ਕੀ ਪੂਰਨ ਕਾਲ ਗੁਰ ਕੇ ਸੇਵਾ ਕੋ ਦੁੱਖ ਨਾ ਵਿਆਪੇ ਗੁਰ ਕਾ ਸੇਵਾ ਕਰ ਦੇ ਜਾਵੇ ਗੁਰ ਕੀ ਮਹਿਮਾ ਕਦਨ ਜਾਏ ਪਾਰ ਬ੍ਰਹਮ ਗੁਰ ਰਹਿ ਸਮਾਏ

ਵਜੋਂ ਉਨਕੋ ਖਸਮ ਕੀ ਨੀਟਾ ਗਾਰੇ ਦਾਸ ਸੰਗ ਤੇ ਮਾਰ ਵਧਾਰੇ ਗੋਬਿੰਦ ਭਗਤ ਕਾ ਮਹਿਲ ਨਭਾਇਆ ਰਾਮ ਜਨਾ ਮਿਲ ਮੰਗਲ ਗਾਇਆ।

ਮਹਲਾ 5 ਤੋ ਬਦੀਵ ਸੇਵਾ ਕਾਲ ਅਨਕਮਾਰ ਬੰਦਨ ਕਰਤਾਰ ਭਰਾਵ ਕੇ ਸਨ ਗਈ ਸਭ ਜਾਗਾ ਗੋਬਰ ਸਨ ਪਏ ਵਡਬਾਗ ਹਾੜ ਪੈਰ ਘਾਈਓ ਕੋ ਮਹਿੰਦਾ ਤਨ ਤਨ ਭਰਾਵ ਕਾ ਭਰਾਵ ਕੀ ਜਿੰਦ ਰਾਓ ਹਰ ਗੁਣ ਰਵਸਾ ਪਾਇਆ ਨਾਂਦਾ ਪਾਰ ਮਮ ਪੂਰਨ ਭਗਤ ਸੰਤ ਕਰ ਕੇ ਮਾ ਜਨ ਸੇਵਾ ਲਾਏ ਜਨਮ ਮਰਨ ਦੁੱਖ ਮੇਟ ਬੁਲਾਏ

ਸਰ ਕੋਈ ਨਾਏ ਕਣਕਣ ਅੰਤਰ ਸਭ ਸਮਾਈ ਆਪਣੇ ਦਾਖਾ ਹਲਤ ਪਲ ਸਵਾਰੇ ਪਤਤ ਪਾਵਨ ਪ੍ਰਭ ਦੁਆਰੇ ਔਕਤ ਕੋਟ ਸਿਮਰੋ ਕੋ ਮਹਿੰਦ ਤੰਤ ਮੰਤ ਭਜੀਏ ਭਗਵੰਤ ਰੋਗ ਸੋਗ ਮਿਟੇ ਪ੍ਰਭ ਰਾਏ ਮਨ ਭਾਸ਼ਤ ਪੂਰਨ ਵਲ ਪਾਏ

ਮਹੱਲਾ ਵਜੋਂ ਸੰਤਕਾਂ ਲਈਆਂ ਧਰਤਮ ਦਾਰੋ ਸੰਤਕਾਂ ਨਿੰਦਾ ਘਾਹ ਤੇ ਡਾਰੋ ਸੰਤ ਕੋ ਰਾਖੋ ਆਪਣੇ ਜੀ ਨਾਲ ਸੰਤ ਦਾਰੋ ਤਤਨ ਖਾਲ ਸੋਈ ਸੰਤ ਜੇ ਭਾਏ ਰਾਮ ਸੰਤ ਗੋਬਿੰਦ ਕਹਿ ਕੇ ਕਾਮਰਾਓ ਸੰਤ ਕੇ ਉਪਰ ਤੇ ਪ੍ਰਭਾਤ ਸੰਤ ਕੇ ਸੰਗ ਮਸੇ ਦਿਨ ਰਾਤ ਸਾਂ ਸਾਂ ਸੰਤੇ ਪਰਵਾਲ ਸੰਤ ਕਾ ਲੋਕੀ ਰਾਜ ਤੇ ਡਾਲ ਸੰਤ ਕੇ ਨਿੰਦਾ ਘਰੋਂ ਗਾਏ ਜੋ ਨਿੰਦੇ ਤਿਲਕਾ ਵਤਨ ਹੋਏ ਜਿਸ ਕੋ ਰਾਕੇ ਸਿਰ ਜਣਾਰ ਚੱਕ ਮਾਰੋ ਸਗਲ ਸੰਸਾਰ ਪ੍ਰਭ ਆਪਣੇ ਕਾ ਪਿਆ ਵਿਸਾਸ ਜਿਉ ਪਿੰਡ ਸਭ ਦਿਨ ਗਿਰਾਸ ਨਾਨਕ ਕੋਪ ਜੀ ਪਰਦੀਤ ਮਨਮੁਖ ਹਾਰ ਗੁਰਮੁਖ

ਕਾਂਗ ਕਰੇ ਨਿਰੰਕਾਰ ਆਓ ਮਾਦ ਕਰਮ ਕਰਨ ਜੋਏ ਕਾਂ ਕ੍ਰੋਧ ਲੋਭ ਮੋਹ ਨਾ ਪੋਹੇ ਸਾਧ ਸੰਗ ਚ ਪੈ ਨਿਰੰਕਾਰ ਨਿੰਦਕ ਮੁਖ ਲਾਗੇ ਸਾਰ ਰਾਮ ਕਵਚ ਦਾਸ ਕਾਸਨ ਆਹੋ ਜੋ ਜੋ ਕਰਮ ਕਰੇ ਸੋ ਜਾਏ ਗਰੀਬ ਦਾਸ ਕੀ ਬ੍ਰਹਮ ਸ਼ਰਨ ਆਏ ਜੋ ਜੋ ਚਰਨ ਵਿਹਾਰ ਆਏ ਸੋ ਦਾਸ ਰੱਖਿਆ ਆਪਣੇ ਘੰਟ ਲਾਏ ਜੇ ਕੋ ਬਹੁਤ ਕਰੇ ਅੰਕਾਰ ਓ ਕਨਵੇ ਰਲਦਾ ਕਾਕੂ ਨਾਲ

ਮਾਲਾ ਬਣਿਆ ਕਾਰੋਬਰਾਓ ਨਹਾਏ ਬੋਡਾ ਨਹਾਏ ਵਾਲਾ ਨਾ ਇਸ ਦੋਖ ਨਹੀ ਜਮਜਾਲਾ ਨਹਾਏ ਵੈਸੇ ਨਹਾਏ ਜਾਏ ਆਦ ਜਗਾ ਦੀ ਰਿਆ ਸੁਆਏ।

ਮੁਕਨ ਗਾਓ ਸੰਤ ਵਸਾਦ ਕਿਵੇਂ ਨਾ ਗਏ ਸੰਤ ਸਰਨ ਵਟ ਬਾਗੀ ਪਾਏ ਆਰਾਮ ਜਵਤ ਕਾਸ਼ ਵਿਘਨ ਨਾ ਵਿਆਵੇ ਗੁਰਮਤਿ ਸਾਧ ਆਪਣਾ ਆਪਣਾ ਜਾਪੇ ਰਹੋ ਭਾਰ ਭ੍ਰਮ ਜਪ ਹੋਏ ਦਿਆਲ ਸਾਧੂ ਜਨ ਕੀ ਕਰੇ ਰਵਾਲ ਕਾਮ ਕ੍ਰੋਧ ਸੰਤੇ ਦਾਏ ਰਾਮ ਰਤਨ ਵਸੇ ਮਨ ਰਾਏ ਸਫਲ ਜਨਮ ਧਾਂਕਾ ਪ੍ਰਵਾਣ ਪਾਰ ਬ੍ਰਹਮ ਨਿਟਕਾ ਜਾਨ ਪਾਏ ਭਗਤ ਪ੍ਰਭ ਕਿਰਤਨ ਲਾਗੇ ਜਨਮ ਜਨਮ ਕਾ ਸੋਇਆ ਜਾਗੇ

ਤੇ ਭਗਵੰਤ ਸੰਤ ਕੇ ਮੁਕੋ ਜਲਮਏ ਸਗਲ ਤਨ ਤੱਕ ਗਏ ਸਾਂ ਸਾਂ ਜਨ ਸਦਾ ਸੁਲਾਏ ਪਾਰ ਬ੍ਰਹਮ ਗੁਰਮੇ ਪਰਵਾਹੇ ਸੰਗਲ ਮੈਂ ਮਿਟੇ ਝਾਂਕੀ ਸਰਨ ਨਿੰਦਕ ਮਾਰ ਪਾਏ ਸੰਤ ਸਭ ਤਰਨ ਸੰਤ ਕੀ ਨਿੰਦਾ ਕਰੇ ਨਾ ਕੋਏ ਜੋ ਕਰੇ ਸੋ ਦੁਖੀਆਂ ਹੋਏ ਆਠ ਪੈਰ ਜਨ ਇਕਦਾਏ ਤਾਂ ਕਿ ਜਮਾਂ ਨਿਕਟ ਨਾ ਆਏ ਜਨ ਅੰਦਰ ਵੈਰ ਨਿੰਦਕ ਕਾਰੀ ਜਨ ਪਲ ਮਾਨੇ ਨਿੰਦਕ ਮੈਂ ਕਾਰੀ ਗੁਰ ਕੇ ਸਿਆਕਾ ਸਤਿਗੁਰ ਦਾਇਆ ਜਨ ਉਪਰੇ ਨਿੰਦਕ ਨਰਕ ਮਾਇਆ ਸੁਣ ਸਾਜਨ ਮੇਰੇ ਮੀਤ ਪਿਆਰੇ ਸਤ ਬਚਨ ਵਰਤੇ ਹਰ ਦੁਆਰੇ ਜੈਸਾ ਕਰੇ ਸੋ ਤੈਸਾ ਪਾਏ ਭਵਾਨੀ ਕੀ ਜੜ ਸਰਬਰ ਜਾਏ ਨੇ ਧਰਿਆ ਸਤਿਗੁਰ ਦਰ ਤੇਰੀ ਕਰਕੇ ਬਾਹਰ ਰਾਖੋ ਜਨ

ਸਿੰਘ ਸਿਉਂ ਬੋਲੇ ਜਾ ਕੁਮਾਰੀ ਬੋਲਤ ਬੋਲਤ ਵੱਡੇ ਵਕਾਰਾ ਬਿਨ ਬੋਲੇ ਕਿਆ ਕਰੇ ਵਿਚਾਰਾ ਕਾ ਕਮੀਰ ਸ਼ੁ ਜਾਗਣ ਬੋਲੇ ਭਰਿਆ ਸੋ ਕਮ ਨਾ ਡੋਲੇ ਗੌੜ ਨਰੂ ਮਰੇ ਨਰ ਕਾਮ ਨਾਵੇ ਪਸ਼ੂ ਮਰੇ ਦਸ ਕਾ ਸਵਾਰੇ ਆਪਣੇ ਕਰਮ ਕੀ ਗੱਤ ਮੈਂ ਕਿਆ ਜਾਣੂ ਮੈਂ ਕਿਆ ਜਾਣੂ ਬਾਬਾ ਰੇ ਰਾਓ ਹਾੜ ਚਲੇ ਜੈਸੇ ਲੱਕੜੀ ਕਾ ਤੋਲਾ ਕੇਸ ਚਲੇ ਜੈਸੇ ਘਾਸ ਕਾ ਬੋਲਾ

ਵੱਡੀਆਂ ਦਿਨ ਧਾਵੇ ਜਾਏ ਇੱਕ ਦੋ ਹੀ ਮੰਦਰ ਇੱਕ ਦੋ ਹੀ ਦਾਟ ਹਮਕੋ ਸਾਤਰ ਉਨਕੋ ਗਾਟ ਮੂਡ ਬਲੋਸ ਕਰਮਤ ਵਾਦੀ ਹਮਕੋ ਚਾਬਨ ਉਨਕੋ ਰੋਟੀ ਮੁੰਡੀਆਂ ਮੁੰਡੀਆਂ ਹੋਏ ਕਾ ਇਹ ਮੁੰਡੀਆਂ ਬੂਟਨ ਕੀ ਡੇਗ ਸੁਨੰਦਰੀ ਲੋਈ ਬੈ ਪੀਰ ਇਨ ਮੁੰਡੀਆਂ ਪੱਜ ਸਰਨ ਕਮੀਰ ਗੌਣ ਕਸਮ ਮਰੇ ਤੋਂ ਨ ਰੋਏ ਉਸ ਰਖਵਾਰਾ ਰੋਏ ਰਖਵਾਰੇ ਕਾ ਹੋਏ ਵਿਲਾਸ ਆਗੇ ਨਰਕ ਹੀਆਂ ਪੋ ਉਲਾਸ ਏਕ ਸੁਹਾਗਣ ਜਗਤ ਵਾਰੀ ਸਗਲ ਜੀ ਜੰਤ ਕੀ ਨਾਰੀ ਰਹੋ

ਚੱਲਣੀ ਗੌਂਡ ਗ੍ਰਹਿ ਸੋਭਾ ਜਾ ਕੇ ਰਹਿ ਨਾਏ ਆਵਤ ਪਈਆ ਕੋ ਦੇ ਜਾਏ ਬਾਂਕੇ ਅੰਤਰ ਨਹੀਂ ਸੰਤੋਗ ਬਿਨ ਸੁਹਾਗਨ ਲਾਗੇ ਦੋਗ ਭੰਨ ਸੁਹਾਗਨ ਮਾਪੇ ਦਾ ਤਪੇ ਤਪੇ ਸਰ ਢੋਲੇ ਜੀ ਦਰਾਓ

ਤਾਂ ਜੋ ਹੈਰੀ ਕਹੇ ਕਬੀਰ ਕੇ ਕਰ ਕਰਨਾ ਗੁਰਮੁਖ ਹੋਏ ਬੋਰ ਨੀ ਮਰਨਾ ਕੌਂਡ ਕੁੱਟਣ ਸੋ ਜੋ ਮਨ ਕੋ ਗੋਡੇ ਮਨ ਗੋਡੇ ਤੋ ਜਮਦੇ ਜੁਡੇ ਕੁੱਟ ਕੁੱਟ ਮਨ ਕਸ ਕੁੰਡੀ ਲਾਵੇ ਸੋ ਕੁੱਟਣ ਭੁਗਤੋ ਪਾਏ ਕੁੱਟਣ ਕਿਸੇ ਕਹੋ ਸੰਸਾਰ ਸਗਲ ਬੋਲਣ ਕੇ ਮਾਏ ਵਿਚਾਰੋ ਨਾਚਣ ਸੋਏ ਜੋ ਮਨ ਸੁਣ ਨਾਚੇ ਝੂਟਣ ਵਧੀਆਂ ਪਰਚੇ ਸਾਚੇ ਇਸ ਮਨ ਜਾਗੇ ਪੂਰੇ ਦਾਲ ਇਸ ਨਾਚਨ ਕੇ ਮਨ ਰਖਵਾਲ ਬਜਾਰੀ ਸੋ ਜੋ ਬਜਾਰੇ ਸੋਦੇ ਪੰਚ ਬਲੀ ਤੇ ਕੋਮਰਵਾਦੇ ਨਾਉ ਨਾਈ ਕੀ ਪਤ ਜਾਣੇ ਸੋ ਬਜਾਰੀ ਆਮ ਗੁਰਮਾਨੇ ਤਸਕਰ ਸੋਈ ਜੇ ਧਾਤ ਨਾ ਕਰੇ ਇੰਦਰੀ ਕੇ ਯਤਨ ਨਾ ਮੁਚਰੇ ਕਾਂਗ ਮੀਰ ਹਮ ਐਸੇ ਲਗਨ ਧੰਨ ਗੁਰਦੇਵ ਤਰੋ ਕਬੇ ਚੱਕਣ

ਆਪਣੀ ਕੋਇ ਛੋਡੇ ਅੰਨ ਘਰੇ ਬਾਗਾਂਡ ਨਾ ਸੁਹਾਗਨ ਨਾ ਹੋਏ ਰੰਡ ਜਗ ਮੈਂ ਬਗਦੇ ਧੋਤਾ ਤਾਰੀ ਗੁਪਤਾ ਖਾਵੇ ਵਟਕਾ ਤਾਰੀ ਅੰਨੇ ਬਿਨਾਂ ਨਾ ਹੋਏ ਸਕਾਲ ਤਜੀ ਅੰਨਾ ਮਿਲੇ ਗੋਪਾਲ ਪਾਗ ਮੀਰਮ ਐਸੇ ਜਾਣਿਆ ਤਨ ਨਾਥ ਟਾਕੁਰ ਮਨ ਮਾਨਿਆ

ਕਰਾਓ। ਗਇਆ ਪਿੰਡ ਵਰਦਾ ਬਨਾਰ ਸਾਹਿਬ ਵਰਦਾ ਮੋਗਾ ਵੇਦ ਚੰਦਰ ਵਰਦਾ ਸਗਲ ਧਰਮ ਅਜਦਾ ਗੁਣ ਗਿਆਨ ਇੰਦਰੀ ਦ੍ਰਿੜਦਾ ਖੜ ਕਰਮ ਸਹਿਤ ਰਹਿਦਾ ਸੇਵਾ ਸਲ ਸਮਾਨੋ ਮਨ ਛੋੜ ਛੋਲ ਸਲ ਵੇਦੋਂ।

ਠਾਕਾ ਲੜਕਾ ਮਾਰਿਆ ਦਾ ਭਾਂਡੇ ਦਵਰਾ ਰਾਮ ਚਾਂਦਾ ਸੋਮੀ ਆਵਤ ਦੇ ਕਹਿੰਦਾ ਰਾਮਨ ਸੇਤੀ ਸਰਵ ਜੋਈ ਕਰ ਗਈ ਜੋਏ ਗਵਾਈ ਦੀ ਹਿੰਦੂ ਅੰਨਾ ਤੁਰਕ ਗੋਣਾ ਦੋਵਾਂ ਤੇ ਕਿਆ ਨਹੀਂ ਸਿਆਣਾ।

ਧਾੜ ਸੜਦ ਦੀ ਨਾਏ ਜਿਉਂ ਜਿਉਂ ਦੁਆਸ ਸਲਾਹ ਜਾਏ ਜਿਉਂ ਕੋਪ ਕੜਦ ਆਏ ਕਰੇ ਨਿੰਦਕ ਸਾਬਿੰਦਾ ਜਾਏ ਸਾਧਕ ਨਿੰਦਕ ਕਹਿੰਦੇ ਤਰੇ ਸਰਬ ਜਾਨੋ ਧਰਤੀ ਵਰੇ ਰਹੋ ਜਿਉਂ ਗ੍ਰਹਿਣ ਕਰੇ ਕੁਲ ਗਏ ਤਾਂ ਅਰਬਿੰਦਾਰ ਸਿੰਗਾਰ ਸਮੇਤ

ਆਪਣੀ ਕੀਮਤ ਧਾਬੇ ਤਾਰੇ ਗੁਰਮੁਖ ਪ੍ਰਗਟ ਹੋਆ ਰਾਏ ਨਾ ਕੋ ਆਏ ਨਾ ਕੋ ਜਾਏ ਲੋਕ ਤਕਾਰ ਕਹੇ ਮੰਗਤ ਜਨ ਮੰਗ

ਪਰ ਮੈਨੂੰ ਸਮਝ ਨਾ ਹੋਈ। ਪੁਰਖ ਮੈਂ ਨਾਰ, ਨਾਰ ਮੈਂ ਵਰਗਾ, ਬੁੱਝੋ ਬ੍ਰਹਮ ਗਿਆਨੀ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਕਰਤ ਕਹਾਣੀ, ਮਨ ਮੈਂ ਜੋਤ, ਜੋਤ ਮੈਂ ਮਨੁਆ, ਪੰਚ ਮਿਲੇ ਗੁਰਬਾਈ, ਨਾਨਕ ਤਿਨਕੇ ਸਤ ਬਲਹਾਰੀ, ਜਿਨ ਇੱਕ ਸ਼ਬਦ ਲਿਵ ਲਾਈ, ਰਾਮ ਕਲੀ ਮਹਲਾ ਵੇਲਾ, ਜਾਂ ਹਰ ਪ੍ਰਭ ਕਿਰਪਾ ਤਾਰੀ, ਤਾਂ ਹਮੇ ਵਿੱਚੋਂ ਮਾਰੀ, ਸੋ ਸੇਵਕ ਰਾਮ ਪਿਆਰੀ, ਜੋ ਗੁਰ ਸ਼ਬਦੀ ਵਿਚਾਰੀ, ਜੋ ਹਰ ਜਨ ਹਰ ਪ੍ਰਭਾਵੇ, ਐਨ ਸਭ ਭਗਤ ਘਰੇ ਦਰਾਤੀ, ਲਾਜ ਛੋਟ ਹਰ ਕੇ ਗੁਣ ਗਾਵੇ ਰਹੋ, ਧੁਨ ਵਾਜੀ ਅਨਰ ਦੁਆਰਾ, ਮਨ ਮਾਨਿਆ ਹਰ ਸਮੋਰਾ, ਗੁਰ ਪੂਰੇ ਸੱਚ ਸਮਾਇਆ, ਗੁਰ ਆਦ ਵਰਗ ਹਰਾਇਆ, ਸਭ ਨਾਦ ਵੇਦ ਗੁਰਬਾਣੀ, ਮਨ ਰਾਤਾ ਸਰ ਬਾਣੀ, ਤੈ ਤੀਰਥ ਵਰਤ ਤਮ ਸਾਰੇ, ਗੁਰ ਮਿਲਿਆ ਹਰਨੇ ਸਾਰੇ, ਜੈ ਆਪ ਗਿਆ ਪਾਗਾ, ਗੁਰ ਚਰਨੀ ਸੇਵਕ ਲਾਗਾ, ਗੁਰ ਸਤਿਗੁਰ ਪਰਮ।

ਹੋਗੇ ਭਗਤ ਨਾਮ ਗੁਰਾਂ ਸ਼ਬਦ ਵਿਚਾਰੀ ਅੰਤਰ ਕੰਧ ਜਮੇ ਨਿਰੰਕਾਰੀ ਸਹਿਜ ਜਗੋਟਾ ਬੰਧਨ ਦੇ ਜੋਟਾ ਕਾਮ ਕ੍ਰੋਧ ਗੁਰ ਸ਼ਬਦੀ ਲੋਟਾ ਮਨ ਮੇ ਮੰਦਰਾ ਹਰ ਗੁਰ ਸਰਨਾ ਨਾਨਕ ਰਾਮ ਜਪਤ ਨਾਨਕ ਰਾਮ ਭਗਤ ਜਨ ਸਰਨਾ ਇੱਕ ਓਂਕਾਰ ਸਤਿਗੁਰ ਯਾਦ ਰਾਮ ਕਲੀ ਮਹੱਲਾ ਤੀਜਾ ਕਰ ਪਹਿਲਾ ਸਤ ਯੁਗ ਸੱਚ ਕਹਿ ਸੌ ਕੋਈ ਕਰ ਕਰ ਭਗਤ ਗੁਰਮੁਖ ਹੋਈ ਸਤਿਗੁਰ ਧਰਮ ਪੈਰ ਚਾਰ ਗੁਰਮੁਖ ਬੂਝੇ ਕੋ ਵਿਚਾਰ

ਧਿਆਨ ਨਿਰਦੂਰ ਗੁਰਮੁਖ ਬੂਝੇ ਸੋ ਜਿਉਈ ਅੰਤਰ ਨਾਮ ਵਸੇ ਸੋ ਕੋਈ ਦੁਆਪਰ ਦੂਜੇ ਦੁਬਦਾ ਹੋਏ ਪਰਮ ਭਲਾਣੇ ਜਾਣੇ ਦੋ।

ਕੋਈ ਸਾਚੀ ਕੀਰਤ ਸੱਚ ਸੋ ਕੋਈ ਗੁਰਮੁਖ ਨਾਮ ਬਖਣ ਕੋਈ ਸਭ ਜੁਗ ਮੈਂ ਨਾਮ ਉਤਮ ਹੋਈ ਗੁਰਮੁਖ ਵਿਰਲਾ ਬੁਝੇ ਕੋਈ।

ਮਿਲ ਸੰਤ ਜਨਾ ਮੁਖ ਪਾਵੇ ਰਹੋ ਹਰ ਕੇ ਲੋਕ ਰਾਮ ਜਨ ਤਮਾ ਮਿਲੋ ਤੁਮ ਬਦੇ ਵਾਏ ਹਮ ਹੋਵਤ ਚੇਰੀ ਦਾ ਦਾਸਨ ਕੀ ਮੇਰਾ ਠਾਕੁਰ ਕੋ ਸਿੰਘ ਰਾਏ ਸੇਵਕ ਜਨ ਸੇਵੇ ਸੇਵਣ ਬਾਗੀ ਰਿਦ ਮਨ ਤਨ ਪ੍ਰੀਤ ਲਗਾਏ ਬਿਨ ਪ੍ਰੀਤੀ ਕਰੇ ਬਾਬਾ ਦਾ ਕੂੜ ਬੋਲ ਕੂੜ ਫਲ ਪਾਏ

ਕੇ ਵਡਭਾਗੀ ਤੇ ਤਨਵਾਈਏ ਰਾਮ ਮੁਕਵਾਰ ਜਨਕਾਰੇ ਲਾਇਆ ਹਾਂ ਪਾਣੀ ਪੱਕਾ ਪੀਸੋ ਸਾਧਾ ਗਏ ਪੱਗ ਮਲ ਮਲ ਤੋਰ ਮੁਕ ਲਾਈਏ ਰਹੋ ਹਰ ਜਨ ਵੱਡੇ ਵੱਡੇ ਵਡੋਜੇ ਜੋ ਸਤਿਗੁਰ ਮੇਵ ਮਲਾਈਏ ਸਤਿਗੁਰ ਜੇ ਵਡਾ ਵਰਨਾ ਕੋਈ ਮਿਲ ਸਤਿਗੁਰ ਬੁਰਗ ਦਿਆਈਏ ਸਤਿਗੁਰ ਸਨ ਭਰੇ ਤਨਵਾਇਆ ਮੇਰੇ ਟਾਕਰ ਲਾਜ ਰਕਾਈਏ ਇੱਕ ਆਪਣੇ ਸਾਈਂ ਆਏ ਵਾਹਿਗੁਰ ਆ ਗਏ ਜੋ ਬਗਲ ਸਮਾਧ ਲਗਾਈਏ ਮੁਗਲਾ ਕਾਗ ਨੀਚ ਕੀ ਸੰਗਤ ਜਾਏ ਕਰਾਂਗ ਬਿਕਮ ਲਾਈਏ ਨਾਨਕ ਮੇਲ ਮੇਲ ਪ੍ਰਭ ਸੰਗਤ ਮੇਲ ਸੰਗਤ ਹੰਸ ਕਰਾਈਏ

0: ਮਨਸ ਕੀ ਕਰਦੇ ਸੀ, ਮੇਰੇ ਮਨ ਸਤਿਗੁਰ ਸੇ ਸੋ ਕੋਈ, ਜੋ ਇੱਛੋ ਸੋਈ ਵੱਲ ਪਾਓ, ਫਿਰ ਦੁੱਖ ਨਾ ਵਿਆਪੇ ਕੋਈ।
1: ਜੈਸਾ ਲਿਖਤ ਲਿਖਿਆ ਤੁਰ ਕਰਤੇ, ਹਮ ਤੈਸੀ ਕਿਰਤ ਕਮਾਈ। ਮਨ

ropa.

Sí.

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਹਾਂਜੀ ਮੀਬੀਓ, ਥੋੜ੍ਹਾ ਚਲੰਤੀ ਰੱਖਿਓ, ਆਪਾਂ 5:15 ਸਮਾਪਤੀ ਕਰਨੀ ਹੈ। ਆਹ ਬੰਦ ਕਰ ਦਿਓ, ਵਾਹਿਗੁਰੂ ਜੀ।

0: ਸਿਮਰਤ ਕਛ ਬਿਘਨ ਨਾ ਲਾਗੈ
1: ਪ੍ਰਭ ਕੇ ਸਿਮਰਨ ਅੰਦਰ ਜਾਗੈ
0: ਪ੍ਰਭ ਕੇ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੇ ਸੰਗ
1: ਸਰਬ ਨਦਾਨ ਨਾਨਕ ਹਰ ਰੰਗ
0: ਪ੍ਰਭ ਕੇ ਸਿਮਰਨ ਰਿਧ ਸਿਧ ਨੌ ਨਿਧ
1: ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੇ ਸਿਮਰਨ ਜਪ ਤਪ ਪੂਜਾ
1: ਪ੍ਰਭ ਕੇ ਸਿਮਰਨ

0: ਹਰਿ ਉਦਰੇ ਗੋਚਾ
1: ਸਾਕੇ ਸਿਮਰਨ ਤ੍ਰਿਸ਼ਨਾ ਬੁਝੇ
0: ਪ੍ਰਭਕੇ ਸਿਮਰਨ ਸਾਕੇ ਸੁਝੇ
1: ਸਾਕੇ ਸਿਮਰਨ ਨਾਹੀ ਜਮ ਤ੍ਰਾਸਾ
0: ਪ੍ਰਭਕੇ ਸਿਮਰਨ ਪੂਰਨ ਆਸਾ
1: ਸਾਕੇ ਸਿਮਰਨ ਮਨ ਕੀ ਮਲ ਜਾਏ
0: ਅੰਮ੍ਰਿਤ ਨਾਮ ਨਿਧਿ ਮਾਏ ਸਮਾਏ
1: ਸਭ ਜੀ ਬਸੇ ਸਾਧ ਕੀ ਰਸਨਾ
0: ਨਾਨਕ ਜਨ ਕਾ ਦਾਸਨ ਦਸਨਾ
1: ਸਭ ਕੋ ਸਿਮਰੇ ਸੇ ਤਨਵੰਤੇ
0: ਪ੍ਰਭ ਕੋ ਸਿਮਰੇ ਸੇ ਪਤਵੰਤੇ
1: ਸਭ ਕੋ ਸਿਮਰੇ ਸੇ

0: ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ,
1: ਪ੍ਰਭ ਕੋ ਸਿਮਰੇ ਤੇ ਸਦ ਬਲਹਾਰੀ,
2: ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ,
0: ਪ੍ਰਭ ਕੋ ਸਿਮਰੇ ਤੇ ਸੁਖ ਬਿਹਾਵੇ।

0: ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਬੂ ਨਾ ਚੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਨੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨਿਹਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਬਿਗਾਸਨ
0: ਪ੍ਰਭ ਕੈ ਸਿਮਰਨ ਅਨੰਦ ਚੁਨਕਾਰ
1: ਸੁਖ ਪ੍ਰਭ ਸਿਮਰਨ

0: ਸੰਗੈ ਕੋ ਪਰ ਜਤਨ।
1: ਸਾਧਕੀ ਮਹਿਮਾ ਵਰਨੇ ਕੌਣ ਪੁਰਾਨੀ,
0: ਨਾਨਕ ਸਾਧਕੀ ਸੋਭਾ ਪ੍ਰਮਾਏ ਸਮਾਨੀ।
1: ਸਾਧਕੇ ਸੰਗ ਗੁਚਰ ਮਿਲੈ,
0: ਸਾਧਕੇ ਸੰਗ ਸਦਾ ਪਰ ਖੁਲੈ।

0: ਸਾਜਾ
1: ਕੀਰਤ ਮੈਂ ਆਵੇ
0: ਪ੍ਰਭੂ ਭਲਾ ਭਲਾ ਕਹਾਵੇ
1: ਜੋ ਪ੍ਰਭ ਰੱਖੇ ਤਿਵਹੀ ਰਹੇ
0: ਗੁਰ ਪ੍ਰਸਾਦ ਨਾਨਕ ਸੱਚ ਕਹੇ
1: ਪ੍ਰਭੂ ਹੋਏ ਪੰਡਿਤ ਕਰੇ ਵਖਿਆਨ
0: ਪ੍ਰਭੂ ਮੋਨ ਧਾਰੀ ਲਾਵੇ ਧਿਆਨ
1: ਪ੍ਰਭੂ ਤਟ ਤੀਰਥ ਇਸ਼ਨਾਨ
0: ਪ੍ਰਭੂ ਸਿੱਖ ਸਾਧਕ ਮੁਖ ਗਿਆਨ
1: ਪ੍ਰਭੂ ਕੀਰ ਹਸ ਪਤੰਗ ਹੋਏ ਜੀਆ ਨਾਨਾ ਰੂਪ ਜੋ ਸਵਾਗੀ ਦਿਖਾਵੇ
0: ਭਾਵੇ ਤਿਵੇ ਨਚਾਵੇ
1: ਜੋ ਤੁਸ ਭਾਵੇ ਸੋਈ ਹੋਏ
0: ਦੂਜਾ ਵਰਨਾ ਹੋਏ
1: ਪ੍ਰਭੂ ਸਾਧ ਸੰਗ ਦਿਓ

0: ਸੱਚ ਸੱਚ ਸੱਚ ਸਭ ਕੀਨਾ
1: ਭਲਾ
0: ਭਰਾ ਭਲਾ ਤੇਰਾ ਰੂਪ
1: ਸੁੰਦਰ ਪਾਰ ਰੂਪ
0: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ।

0: ਨਾਨਕ ਸੰਤ ਸੰਗ ਨਿੰਦਕ ਵੀ ਕਰੇ
1: ਸੰਤ ਕੇ ਦੁਖਨ ਤੇ ਮੁਖ ਪਵੇ
0: ਸੰਤ ਕੇ ਦੁਖਨ ਕਾਲ ਜਿਉ ਲਵੇ
1: ਸੰਤਨ ਕੇ ਦੁਖਨ ਸਰਬ ਜੋਨ ਪਾਏ
0: ਸੰਤ ਕੇ ਦੁਖਨ ਤ੍ਰਿਕਤ ਜੋਨ ਕਰਵਾਏ
1: ਸੰਤਨ ਕੇ ਦੁਖਨ ਤ੍ਰਿਸ਼ਨਾ ਮੈਂ ਜਲੇ
0: ਸੰਤ ਕੇ ਦੁਖਨ ਸਭ ਕੋ ਛਲੇ
1: ਸੰਤ ਕੇ ਦੁਖਨ ਤੇ ਸਭ ਜਾਏ
0: ਸੰਤ ਕੇ ਦੁਖਨ ਨੀਚ ਨਚਾਏ
1: ਸੰਤ ਦੁਖ

0: ਸੰਤ ਕੇ ਦੁਖੀ ਕੋ ਡਾਣ ਲਾਗੈ
1: ਦੁਖੀ ਕੋ ਸਭ ਤਿਆਗੈ
0: ਸੰਤ ਕਾ ਦੁਖੀ ਮਹੰਕਾਰੀ
1: ਸੰਤ ਕਾ ਦੁਖੀ ਸਦਾ ਵਿਕਾਰੀ
0: ਸੰਤ ਕਾ ਦੁਖੀ ਜਨਮੈ ਮਰੇ
1: ਸੰਤ ਕੀ ਦੁਖ ਨਾਲ ਸੁਖ ਤੇ ਡਰੇ
0: ਸੰਤ ਕੇ ਦੁਖੀ ਕੋ ਨਾਹੀ ਠਾਓ
1: ਨਾਨਕ ਸੰਤ ਭਾਵੇ ਤਾਂ ਲੈ ਮਿਲਾਏ
0: ਸੰਤ ਕਾ ਦੁਖੀ ਅਜ ਵੀ ਤੇ ਟੁੱਟੈ
1: ਸੰਤ ਕਾ ਦੁਖੀ ਕਿਤੇ ਕਾਰਜ ਨਾ ਪਹੁੰਚੇ
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਐ
1: ਸੰਤ ਕਾ ਦੁਖੀ ਉਜੜ ਪਾਈਐ
0: ਸੰਤ ਕਾ ਦੁਖੀ ਅੰਤਰ ਤੇ ਥੋਥਾ
1: ਸਾਸ ਬਿਨਾ ਮਿਰ ਤੱਕ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾ ਹੈ।

0: ਸਭ ਕੀ ਚਿੰਤਾ ਜਿਸ ਮਨ ਮਾਹੇ ਰੇ ਮਨ ਮੇਰੇ ਸਦਾਰ ਜਾਪ ਆਪਣ ਕੀ ਆ ਕਛੁ ਨ
1: ਹੋਏ
0: ਤਿਸ ਬਿਨ ਨਾਹੀ ਤੇਰੇ ਕਿਸ ਕਾਮ ਰੂਪਵੰਤ ਹੋਏ ਨਾਹੀ ਮੋਹੈ ਗੁਣਵੰਤਾ ਹੋਏ ਕਿਆ ਕੋ ਗਰਬ ਹੈ ਅਸੂ ਰਾਜੇ।

0: ਚੰਨ ਸਾਧ ਕੇ ਧੋਏ ਧੋਏ
1: ਪੀਓ,
0: ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਸੇਵਾ ਬੜ ਭਾਗੀ ਪਾਈਐ, ਅਨੰਗ ਬਿਘਨ ਤੇ ਸਾਧੂ ਰੱਖੈ।

0: ਮਹਿਲ ਭੋਗੇ।
1: ਤੈ ਤੈ ਭਗਤਾਂ ਸੁਖ ਪਾਇਆ,
0: ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ,
1: ਜਾਂ ਕੀ ਲੀਲਾ ਕੀਮਤ ਨਾ ਹੈ,
0: ਸਗਲ ਦੇਵ ਹਾਰੇ ਅਵਗਾਏ,
1: ਜਨਮ ਕੇ ਜਾਣੇ ਪੂਤ
0: ਸਗਲ ਪਰੋਈ ਆਪਣੇ ਸੂਤ।

0: ਅੰਬੇਦਕਰ ਬੰਤ ਬਣਾਈ
1: ਆਪਣੀ ਕੀਮਤ ਆਪੇ ਪਾਈ
0: ਸਭ ਕਰ ਦਿਸਕੇ ਸਭ ਦਿਸਕੇ ਠਾਓ
1: ਜਬ ਜਬ ਜੀਵੇ ਨਾਨਕ ਹਰ ਲਾਓ
0: ਨਾਮ ਕੇ ਧਾਰੇ ਸਗਲੇ ਜੰਤ
1: ਨਾਮ ਕੇ ਧਾਰੇ ਖੰਡ ਬ੍ਰਹਿਮੰਡ
0: ਨਾਮ ਕੇ ਧਾਰੇ